0: ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, 2nd floor, ਯੂਨਿਟ ਨੰਬਰ 3210, 4310, 104 ਐਵੀਨਿਊ, ਨੌਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983 ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300 ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3636 Avenue ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਮੇਰੇ ਨਾਲ ਮੇਰੇ ਸਤਿਕਾਰਯੋਗ ਵੀਰ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਲਾਈਨ 'ਤੇ ਜੁੜ ਚੁੱਕੇ ਨੇ ਅਤੇ ਉਹਨਾਂ ਦੇ ਨਾਲ ਆਪਾਂ ਇਹ ਪ੍ਰੋਗਰਾਮ ਜਿਹੜਾ ਹੈ ਹਰ ਮੰਗਲਵਾਰ ਸ਼ੁਰੂ ਕਰਦੇ ਹਾਂ। ਗੁਰਮਤਿ ਦੇ ਵਿਚਾਰਾਂ ਹੁੰਦੀਆਂ ਨੇ ਅਤੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਪਣਾ ਟੌਪਿਕ ਹੈਗਾ ਹੈ, ਮੈਂ ਨਾ ਜਿਹੜੀਆਂ ਆਪਣੀਆਂ ਸਟਰੀਟਾਂ ਦੇ ਉੱਪਰ ਹਰੀਆਂ ਪੀਲੀਆਂ ਲਾਲ ਪੱਤੀਆਂ ਲੱਗੀਆਂ ਹੁੰਦੀਆਂ ਨਾ
0: ਜੀ,
1: ਉਹਨਾਂ ਨੂੰ ਪ੍ਰਤੀਕ ਬਣਾ ਕੇ ਲਿਖਿਆ
0: ਜੀ,
1: ਤੇ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਉਹਨੂੰ ਆਪਾਂ ਫਾਲੋ ਕਰਦੇ ਹਾਂ ਅਤੇ ਇਹਦੇ ਕਿੰਨੇ ਫਾਇਦੇ ਆ ਅਤੇ ਜੇ ਇਗਨੋਰ ਕਰਦੇ ਹਾਂ ਨੁਕਸਾਨ ਹੈ
0: ਜੀ।
1: ਇਸੇ ਤਰ੍ਹਾਂ ਗੁਰਮਤਿ ਵਿੱਚ ਜੋ ਹਰੀਆਂ ਪੀਲੀਆਂ ਲਾਲ ਬੱਤੀਆਂ ਕਿਹੜੀਆਂ, ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ।
0: ਬਿਲਕੁਲ।
1: ਕਾਦਰ ਨੇ ਕੁਦਰਤ ਵਿੱਚ ਅਨੇਕ ਰੰਗ ਭਰੇ ਆ
0: ਜੀ,
1: ਦੁਨੀਆਂ ਰੰਗ ਬਿਰੰਗੀ ਆ
0: ਜੀ,
1: ਪਸ਼ੂ ਪੰਛੀ ਵੀ ਅਨੇਕ ਰੰਗੇ ਆ।
0: ਬਿਲਕੁਲ।
1: ਹਰੇਕ ਰੰਗ ਦੀ ਆਪਣੀ ਆਪਣੀ ਥਾਂ ਤੇ ਮਹਾਨਤਾ ਹੈ।
0: ਬਿਲਕੁਲ।
1: ਚਿੱਟਾ ਰੰਗ ਅਮਨ ਦਾ ਪ੍ਰਤੀਕ
0: ਜੀ,
1: ਹਰਿਆਵਲਤਾ ਦਾ ਪ੍ਰਤੀਕ ਹਰਿਆ ਰੰਗ
0: ਜੀ,
1: ਜੋ ਸਭ ਨੂੰ ਚੰਗਾ ਲੱਗਦਾ ਹੈ। ਚੰਗੀ ਸਿਹਤ ਲਈ ਲਾਲ ਚਿਹਰਾ, ਲਾਲ ਸੁਰਖ ਹੋਣਾ ਤੇ ਹਰਾ ਤੇ ਪੀਲਾ ਬਿਮਾਰੀਆਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ
0: ਜੀ।
1: ਹਰਿਆ ਪੀਲਾ ਰੰਗ ਖੁਸ਼ੀਆਂ, ਖੇੜਿਆਂ ਅਤੇ ਸਗਨਾਂ ਦਾ ਵੀ ਹੈ
0: ਜੀ।
1: ਲਾਲ ਰੰਗ ਨੂੰ ਖਤਰੇ ਦਾ ਵੀ ਪ੍ਰਤੀਕ ਮੰਨਿਆ ਗਿਆ।
0: ਬਿਲਕੁਲ।
1: ਕਾਲਾ ਰੰਗ ਸੋਗ ਦਾ, ਨੀਲਾ ਤੇ ਸੁਰਮਈ ਰੰਗ ਖੁਸ਼ੀ ਅਤੇ ਬਹਾਦਰੀ ਦੇ ਪ੍ਰਤੀਕ ਹਨ
0: ਜੀ।
1: ਚਿੱਟਾ ਰੰਗ ਚਾਨਣ
0: ਜੀ,
1: ਠੰਡ ਅਮਨ, ਕਾਲਾ ਰੰਗ ਹਨੇਰਾ, ਸੋਗ ਗਰਮੀ ਅਤੇ ਲਾਲ ਰੰਗ ਖਤਰੇ ਅਤੇ ਰੁਕ ਜਾਣ ਦਾ ਵੀ ਪ੍ਰਤੀਕ ਹੈ।
0: ਬਿਲਕੁਲ।
1: ਲਾਲ ਰੰਗ ਡਿਸਿਪਲਨ ਨਾਲ ਵੀ ਸੰਬੰਧ ਰੱਖਦੇ, ਇਹ ਰੰਗ ਜਿਹੜੇ ਆ ਡਿਸਿਪਲਨ ਨਾਲ ਵੀ ਸੰਬੰਧ ਰੱਖਦੇ ਆ।
0: ਬਿਲਕੁਲ।
1: ਜਿਵੇਂ ਕਿਸੇ ਸਕੂਲ, ਜਮਾਤ ਜਾਂ ਫੌਜ ਦੀ ਵਰਦੀ ਦੇ ਵੱਖਰੇ ਵੱਖਰੇ ਰੰਗ ਹੁੰਦੇ ਹਨ।
0: ਬਿਲਕੁਲ।
1: ਜੋ ਡਿਸਿਪਲਨ ਦੀ ਮਾਲਾ ਵਿੱਚ ਪਰੋਂਦੇ ਹਨ।
0: ਬਿਲਕੁਲ।
1: ਹਰੇਕ ਦੇਸ਼ ਕੌਮ ਦੇ ਕੌਮੀ ਝੰਡਿਆਂ ਦੇ ਰੰਗ ਵੀ ਵੱਖ ਵੱਖ ਹੁੰਦੇ ਹਨ
0: ਜੀ।
1: ਰੰਗਾਂ ਨੂੰ ਧਰਮਾਂ ਨਾਲ ਵੀ ਜੋੜ ਦਿੱਤਾ ਗਿਆ ਹੈ।
0: ਬਿਲਕੁਲ।
1: ਜਿਵੇਂ ਚਿੱਟਾ ਈਸਾਈਆਂ ਦਾ, ਹਰਿਆ ਇਸਲਾਮ ਦਾ, ਇਹਨਾਂ ਦੇ ਝੰਡੇ ਹਰੇ ਹੁੰਦੇ ਆ। ਪੀਲਾ ਤੇ ਲਾਲ ਹਿੰਦੂਆਂ ਦਾ, ਜਿਵੇਂ ਮੰਦਰਾਂ ਦੇ ਝੰਡੇ ਅਤੇ ਦੇਵੀਆਂ ਦੀਆਂ ਚੁੰਨੀਆਂ ਲਾਲ ਪੀਲੀਆਂ ਹੁੰਦੀਆਂ
0: ਜੀ।
1: ਗੂੜਾ ਰੰਗ ਬੋਧੀਆਂ ਦਾ ਮੰਨਿਆ ਗਿਆ
0: ਜੀ।
1: ਇਸੇ ਤਰ੍ਹਾਂ ਰੰਗਾਂ ਦੇ ਅਲੱਗ ਅਲੱਗ ਮਹਾਨਤਾ ਹੈ। ਨੀਲਾ, ਸੁਰਮਈ ਅਤੇ ਕੇਸਰੀ ਸਿੱਖਾਂ ਦੇ, ਜਿਵੇਂ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਨੀਲੇ, ਕੇਸਰੀ ਅਤੇ ਸੁਰਮਈ ਰੰਗੇ ਹੁੰਦੇ ਹਨ
0: ਜੀ।
1: ਆਪਾਂ ਇੱਥੇ ਨੋਟ ਦੇ ਰਹੇ ਹਾਂ, ਸਿੱਖ ਧਰਮ ਕਿਸੇ ਰੰਗ ਦਾ ਮਥਾਜ ਤੇ ਵਿਰੋਧੀ ਵੀ ਨਹੀਂ ਹੈ
0: ਜੀ।
1: ਅਸੀਂ ਰੰਗਾਂ ਦੇ ਵਿੱਚ ਫਸੇ ਹੋਏ ਨਹੀਂ ਹੈ, ਪਰ ਸਾਡੇ ਵਿੱਚ ਜਿਹੜੇ ਕੱਟੜਵਾਦੀ ਉਹ ਫਸ ਚੁੱਕੇ ਆ।
0: ਬਿਲਕੁਲ।
1: ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਥੇ ਇੱਕ ਗਦਰੀ ਬਾਬਿਆਂ ਦਾ ਗੁਰਦੁਆਰਾ, ਇਤਿਹਾਸਕ ਗੁਰਦੁਆਰਾ ਇੱਕੋ ਅਮੈਰੀਕਾ ਦੇ ਵਿੱਚ
0: ਜੀ,
1: ਤੇ ਉੱਥੇ ਮੈਨੂੰ ਜਿੱਜਾ ਕਥਾ ਦਾ ਟਾਈਮ ਮਿਲ ਗਿਆ
0: ਜੀ।
1: ਤੇ ਮੈਂ ਸਰ ਉਹਨੂੰ ਫਿੱਕੀ ਜੀ ਕੋਕਾ ਕੋਲਾ ਪੱਗ ਬੰਨੀ ਹੋਈ ਸੀ, ਜਾਂ ਜਿਸ ਤਰ੍ਹਾਂ ਦੀ ਸਿੰਘ ਜਾਂ ਕੇਸਰੀ ਤੋਂ ਜਿਹੜਾ ਥੱਲੇ ਰੰਗ ਆਉਂਦਾ ਹੈ
0: ਜੀ।
1: ਤੇ ਜਦੋਂ ਮੈਂ ਕਥਾ ਕਰਕੇ ਉਤਰਿਆ ਨਾ ਸਟੇਜ ਤੋਂ
0: ਜੀ,
1: ਤੇ ਮੈਨੂੰ ਸੈਕਟਰੀ ਨੇ ਬੁਲਾ ਲਿਆ
0: ਜੀ,
1: ਤੇ ਉੱਥੇ ਹੈੱਡ ਗ੍ਰੰਥੀ ਉਦੋਂ ਆਪਣਾ ਦਮਦਮੀ ਟਕਸਾਲ ਦਾ ਬਖਸ਼ੀਸ਼ ਸਿੰਘ ਪੰਡਿਤ ਸੀ
0: ਜੀ।
1: ਤੇ ਮੈਨੂੰ ਕਹਿੰਦੇ ਤੁਸੀਂ, ਤੁਹਾਨੂੰ ਮਰਯਾਦਾ ਤਾਂ ਨਹੀਂ ਕੋਈ ਪਤਾ ਹੈਗਾ
0: ਜੀ।
1: ਮੈਂ ਕਿਹਾ ਮੈਨੂੰ ਦੱਸੋ ਮੈਂ ਕੀ ਵਗਿਆ ਕੀਤੀ ਆ, ਕਿਹੜੀ ਮਰਯਾਦਾ ਮੈਂ ਖੰਡਨ ਕੀਤੀ ਆ
0: ਜੀ।
1: ਇਹ ਕਹਿੰਦੇ ਤੁਸੀਂ ਗੁਰਮਤਿ ਦੇ ਵਿੱਚ 4 ਰੰਗ ਪ੍ਰਵਾਨ ਹੈਗੇ ਆ, ਤੁਸੀਂ ਇਹ ਰੰਗ ਜਿਹੜਾ ਬੰਨਿਆ ਹੋਇਆ ਇਹ ਗੁਰਮਤਿ ਦਾ ਰੰਗ ਨਹੀਂ ਹੈਗਾ
0: ਜੀ।
1: ਤੇ ਤੁਸੀਂ ਕਹਿੰਦੇ 4 ਰੰਗ ਪ੍ਰਵਾਨ ਆ, ਚਿੱਟਾ, ਕਾਲਾ ਅਤੇ ਆਪਣਾ ਕੇਸਰੀ ਤੇ ਇੱਕ ਉਹਨਾਂ ਨੇ ਹੋਰ ਦੱਸਿਆ ਸੀ ਨੀਲਾ
0: ਜੀ।
1: ਤੇ ਮੈਂ ਤੁਸੀਂ ਮੈਨੂੰ ਤਾਂ ਕਹਿ ਤਾ ਤੇ ਮੈਂ ਤੁਹਾਡੀ ਗੱਲ ਮੰਨ ਵੀ ਲਊਂਗਾ,
0: ਹਾਂਜੀ
1: ਪਰ ਮੈਨੂੰ ਇਹ ਦੱਸੋ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੁਮਾਲੇ ਚੜ੍ਹਾਉਣੇ ਆ ਤੁਸੀਂ,
0: ਹਾਂਜੀ
1: ਉਹ ਜਿਹੜੇ ਤੁਸੀਂ ਰੰਗ ਮਿਥੇ ਹੋਏ ਉਹੀ ਰੰਗ ਹੈਗੇ ਨੇ,
0: ਜੀ
1: ਉਹਦੇ ਉੱਪਰ ਲਾਲ ਵੀ ਹੈ, ਲਾਲ ਫੁੱਲ ਵੀ ਆ, ਹੋਰ ਕਈ ਤਰ੍ਹਾਂ ਦੇ ਰੰਗ ਬਿਰੰਗੇ ਤੁਸੀਂ ਰੁਮਾਲੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੜ੍ਹਾ ਰਹੇ ਹੋ।
0: ਜੀ
1: ਇਹ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਵੇਲਾਂ ਉਹ ਵੀ ਹਰੀਆਂ ਪੀਲੀਆਂ ਹੈਗੀਆਂ
0: ਜੀ,
1: ਤੇ ਮੈਂ ਕਿਹਾ ਤੁਸੀਂ ਰੰਗਾਂ ਦੇ ਵਿੱਚ ਫਸੇ ਹੋਏ ਆ, ਗੁਰੂ ਸਾਹਿਬ ਕਿਸੇ ਰੰਗ ਦੇ ਮਥਾਜ ਨਹੀਂ, ਤਾਂ ਡਿਸਿਪਲਨ ਹੈ ਜਿਹੜਾ ਕੋਈ ਕਿਸੇ ਨੇ ਕੋਈ ਇਸ ਰੰਗ ਨੂੰ ਡਿਸਿਪਲਨ ਚ ਲੈ ਲਿਆ, ਉਹ ਹਰੇਕ ਸਕੂਲ ਦੀ ਆਪੋ ਆਪਣੀ ਵਰਦੀ ਹੁੰਦੀ ਆ
0: ਜੀ।
1: ਤੇ ਗੁਰਦੁਆਰੇ ਦੇ ਵਿੱਚ ਤਾਂ ਧਾਰਮਿਕ ਗੱਲ ਕੀਤੀ ਆ ਮੈਂ, ਤੇ ਮੈਂ ਕੀਤੀ ਵੀ ਦੂਜਾ ਮੂਲ ਮੰਤਰ ਦੀ ਕਥਾ ਹੈ
0: ਜੀ।
1: ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ,
0: ਜੀ
1: ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ
0: ਜੀ।
1: ਜੇ ਤੁਸੀਂ ਤਾਂ ਲਾਲ ਰੰਗ ਬੰਨ ਕੇ ਆ ਜਾਂਦਾ ਤੇ ਮੈਨੂੰ ਜੀ ਕੁੱਟ ਛੱਡਣਾ ਸੀ, ਤੇ ਗੁਰੂ ਸਾਹਿਬ ਤਾਂ ਕਹਿੰਦੇ ਲਾਲ ਰੰਗ ਵੱਡੇ ਭਾਗਾਂ ਨਾਲ ਮਿਲਦਾ
0: ਜੀ।
1: ਤੇ ਫਿਰ ਉਹ ਘੁਸਰ ਮੁਸਰ ਕਰਨ ਲੱਗ ਗਈ
0: ਜੀ,
1: ਮਤਲਬ ਲੋਕ ਇੰਨੇ ਕੱਟੜ ਹੋ ਗਏ ਆ।
0: ਬਿਲਕੁਲ ਕੱਟੜ ਵੀ ਜਿਹੜੇ ਆ ਨਾ, ਬਿਨਾਂ ਕਿਸੇ ਆਧਾਰ ਦੇ ਕੱਟੜ ਨੇ।
1: ਹਾਂਜੀ ਹਾਂਜੀ,
0: ਜੇ ਕੱਟੜ ਹੋਣ ਨਾ, ਕਿ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ, ਗੁਰੂ ਆਪਣਾ ਪਿਛਲਿਆਂ ਦਿਨਾਂ ਮੈਂ ਇੱਕ ਪ੍ਰੋਗਰਾਮ ਹੀ ਕਰ ਰਿਹਾ ਸੀ ਅਤੇ ਉਹਦੇ 'ਚ ਗੱਲ ਇਹੀ ਚੱਲ ਰਹੀ ਸੀ ਕਿ ਗੁਰੂ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਨੇ ਵੱਖਰੀ ਗੱਲ ਕਿਹੜੀ, ਵੱਖਰੀ ਗੱਲ ਇਹੀ ਕੀਤੀ ਆ ਕਿ ਰੱਬ ਨੂੰ ਬਾਹਰ ਕਿਸੇ ਸੱਤਵੇਂ ਅਸਥਾਨ ਤੋਂ ਮਤਲਬ ਹਟਾ ਕੇ ਮਨੁੱਖ ਦੇ ਅੰਦਰ ਹਿਰਦੇ ਦੇ ਵਿੱਚ ਉਸਨੂੰ ਵਸਾ ਦਿੱਤਾ, ਭਾਵ ਨੇਚਰ ਦੇ ਨਾਲ, ਨੇਚਰ 'ਚੋਂ, ਕੁਦਰਤ 'ਚੋਂ ਰੱਬ ਦੀ ਭਾਲ ਜਿਹੜੀ
1: ਕਾਦਰ ਪ੍ਰਗਟ ਕਰ ਦਿੱਤਾ।
0: ਹਾਂਜੀ, ਕੁਦਰਤ ਤੇ ਕਾਦਰ ਦਾ ਯਾਨੀ ਕਿ ਇੱਕ ਸੁਮੇਲ ਬਣ ਗਿਆ। ਤੇ ਤੁਸੀਂ ਅਜੇ ਮਤਲਬ ਤੁਸੀਂ ਅਜੇ ਵੀ ਜਿਹੜੇ ਉਹ ਪੰਜਾਂ ਤੇ ਉਹ ਜਿਹੜਾ ਕੁਦਰਤ ਦਾ ਜਿਹੜਾ ਵੀ ਰੰਗ ਹੈ ਉਹ ਤੇ
1: ਕਾਦਰ ਦਾ ਹੀ ਆ
0: ਜੀ।
1: ਕਾਦਰ ਨੂੰ ਕੁਦਰਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਤੇ ਕੁਦਰਤ ਨੂੰ ਕਾਦਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ,
0: ਤਾਂ ਸਿਧਾਂਤ ਹੀ ਇਹ ਆ। ਸਾਜਿਨ ਕਰੇ ਆਸਨ ਡਿਠੋ ਚਾ, ਤੇ ਉਸਨੇ ਉਹਦੇ ਚ ਆਪਣਾ ਆਸਨ ਬਣਾ ਲਿਆ ਪ੍ਰੇਮ ਨਾਲ, ਆਪਣੀ ਇੱਛਾ ਨਾਲ।
1: ਹਾਂਜੀ ਹਾਂਜੀ
0: ਜੀ।
1: ਸੋ ਆਪਾਂ ਰੰਗਾਂ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚੋਂ ਮੇਰੇ ਨਾਲ ਬੀਤੀ ਸੀ ਤਾਂ ਮੈਂ ਤੁਹਾਡੇ ਨਾਲ ਸਟੋਰੀ ਉਹ ਸ਼ੇਅਰ ਕੀਤੀ ਆ
0: ਜੀ।
1: ਰੰਗਾਂ ਦੀ ਚੋਣ ਕਰਕੇ ਬੁੱਕ ਵੀ ਕਰਾਉਣੇ ਪੈਂਦੇ ਆ
0: ਜੀ,
1: ਜਿਵੇਂ ਟੈਕਸੀ ਕੰਪਨੀਆਂ ਨੇ ਆਪੋ ਆਪਣੀਆਂ ਟੈਕਸੀਆਂ ਦੇ ਰੰਗ ਚੁਣੇ ਹੁੰਦੇ ਆ।
0: ਬਿਲਕੁਲ,
1: ਤੇ ਉਹਨਾਂ ਨੂੰ ਉੱਥੇ ਬੁੱਕ ਕਰਾਉਣਾ ਪੈਂਦਾ, ਤੇ ਨਹੀਂ ਤੇ ਤੁਸੀਂ ਬਿਨਾਂ ਬੁਕਿੰਗ ਤੋਂ ਤੁਸੀਂ ਟੈਕਸੀ ਦਾ ਆਪਣਾ ਚਲਾ ਨਹੀਂ ਸਕਦੇ।
0: ਬਿਲਕੁਲ, ਬਲੈਕ ਟਾਪ ਕੈਬ।
1: ਸੋ ਆਪਾਂ ਗੱਲ ਕਰ ਰਹੇ ਸੀ ਹਰੀਆਂ ਪੀਲੀਆਂ ਤੇ ਲਾਲ ਬੱਤੀਆਂ ਬਾਰੇ
0: ਜੀ।
1: ਜਿਵੇਂ ਅੱਜ ਕੱਲ ਹਰੇਕ ਵਿਕਸਿਤ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਤੇ ਚੌਂਕਾਂ ਚੁਰਾਹਿਆਂ ਤੇ ਇਹ ਬੱਤੀਆਂ ਲੱਗੀਆਂ ਹੁੰਦੀਆਂ ਹਨ
0: ਜੀ।
1: ਹਰੀ ਬੱਤੀ ਜਾਣ ਦੀ, ਪੀਲੀ ਬੱਤੀ ਰੁਕਣ ਦੀ, ਅਗਾਊਂ ਇਸ਼ਾਰੇ ਲਈ, ਅਤੇ ਲਾਲ ਬੱਤੀ ਬਿਲਕੁਲ ਰੁਕ ਜਾਣ ਦਾ ਸੰਕੇਤ ਦਿੰਦੀ ਹੈ
0: ਜੀ।
1: ਇਹ ਟ੍ਰੈਫਿਕ ਦੇ ਰੂਲ ਹਨ
0: ਜੀ।
1: ਜੇ ਡਰਾਈਵਰ ਇਹਨਾਂ ਦੀ ਪਾਲਣਾ ਕਰਦੇ ਹਨ ਉਹ ਸੇਫ ਰਹਿੰਦੇ ਆ, ਅਤੇ ਇਹਨਾਂ ਰੂਲਾਂ ਦੀ ਵਗਿਆ ਕਰਨ ਵਾਲੇ ਐਕਸੀਡੈਂਟ ਆਦਿ ਰਾਹੀਂ ਆਪਣਾ ਅਤੇ ਦੂਸਰਿਆਂ ਦਾ ਨੁਕਸਾਨ ਵੀ ਕਰਵਾ ਲੈਂਦੇ ਹਨ।
0: ਬਿਲਕੁਲ,
1: ਉਹਨਾਂ ਨੂੰ ਕੋਰਟ ਕਚਹਿਰੀਆਂ ਦੇ ਚੱਕਰ ਵੀ ਕੱਟਣੇ ਪੈਂਦੇ ਆ।
0: ਬਿਲਕੁਲ,
1: ਅਤੇ ਟਿਕਟਾਂ ਆਦਿਕ ਦਾ ਖਰਚਾ ਵੀ ਭਰਨਾ ਪੈਂਦਾ ਹੈ। ਲਾਲ ਬੱਤੀ ਦੀ ਪਰਵਾਹ ਨਾ ਕਰਕੇ ਜਿੱਥੇ ਡਰਾਈਵਿੰਗ ਰੈਕਟ ਖਰਾਬ ਹੋ ਜਾਂਦਾ ਹੈ
0: ਜੀ,
1: ਉੱਥੇ ਅਜਿਹਾ ਵਾਰ ਵਾਰ ਕਰਨ ਤੇ ਡਰਾਈਵਿੰਗ ਲਾਇਸੈਂਸ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ
0: ਜੀ।
1: ਇੱਕ ਦੋ ਵਾਰ ਤੋਂ ਬਖਸ਼ ਦੇਣਗੇ, ਜੇ ਤੁਸੀਂ ਵਾਰ ਵਾਰ ਹੀ ਉਹ ਕਰੀ ਜਾਓਗੇ ਫਿਰ ਨਹੀਂ ਬਖਸ਼ਦੇ।
0: ਬਿਲਕੁਲ,
1: ਗੁਰਮਤ ਅਨੁਸਾਰ ਗੁਰਬਾਣੀ ਰਹਿਤ ਮਰਯਾਦਾ
0: ਜੀ,
1: ਅਤੇ ਚੰਗੇ ਗੁਣ ਧਾਰਨ ਕਰਨੇ ਹਰੀ ਬੱਤੀ ਆ
0: ਜੀ।
1: ਜਿਹੜੀ ਮੇਰੀ ਆ ਮੇਨ ਗੱਲ ਇਹਨਾਂ ਰੰਗਾਂ ਤੇ ਜਿਹੜੀ ਸਿੱਖਿਆ ਵਾਲੀ ਹੈ ਨਾ ਉਹ ਹੁਣ ਸ਼ੁਰੂ ਹੋਈ ਆ।
0: ਜੀ ਜੀ
1: ਗੁਰਬਾਣੀ ਅਨੁਸਾਰ ਰਹਿਤ ਮਰਯਾਦਾ, ਗੁਰਬਾਣੀ ਰਹਿਤ ਮਰਯਾਦਾ ਅਤੇ ਚੰਗੇ ਗੁਣ ਧਾਰਨ ਕਰਨੇ ਹਰੀਬਤੀ ਆ
0: ਜੀ,
1: ਅਤੇ ਗੁਰਬਾਣੀ ਮਰਯਾਦਾ ਦੀ ਪਰਵਾਹ ਨਾ ਕਰਦੇ ਹੋਏ ਔਗਣ ਅਤੇ ਥੋਥੇ ਕਰਮ ਕਾਂਡਾਂ ਵਿੱਚ ਗਲਤਾਨ ਹੋਣਾ ਲਾਲ ਬੱਤੀ ਦਾ ਪ੍ਰਤੀਕ ਹੈ।
0: ਜੀ
1: ਜਿਵੇਂ ਅਸੀਂ ਟ੍ਰੈਫਿਕ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਐਕਸੀਡੈਂਟ ਆਦਿ ਖਤਰਿਆਂ ਤੋਂ ਬਚ ਸਕਦੇ ਹਾਂ, ਇਵੇਂ ਹੀ ਜੇ ਅਸੀਂ ਗੁਰਬਾਣੀ ਦੀ ਸਿੱਖਿਆ ਮਰਯਾਦਾ ਦੀ ਪਾਲਣਾ ਅਤੇ ਚੰਗੇ ਗੁਣ ਧਾਰਨ ਕਰਾਂਗੇ ਤਾਂ ਥੋਥੇ ਕਰਮ ਕਾਂਡਾਂ ਵਹਿਮਾਂ ਭਰਮਾਂ ਉਹਨਾਂ ਕਰਮਾਂ ਜਿਨ੍ਹਾਂ ਦਾ ਆਪ ਅਤੇ ਦੂਜਿਆਂ ਨੂੰ ਕੋਈ ਫਾਇਦਾ ਨਹੀਂ
0: ਜੀ,
1: ਸਗੋਂ ਧਨ ਬਰਬਾਦੀ ਤੇ ਸਮਾਂ ਬਰਬਾਦ ਹੁੰਦਾ ਹੈ ਅਤੇ ਭੇਖੀਆਂ ਦਾ ਤੋਰੀ ਫੁਲਕਾ ਜਿਹੜਾ ਚੱਲਦਾ ਰਹਿੰਦਾ ਇਹਨਾਂ ਕਰਮ ਕਾਂਡਾਂ ਕਰਕੇ ਉਹਨਾਂ ਤੋਂ ਬਚ ਸਕਦੇ ਹਨ।
0: ਬਿਲਕੁਲ,
1: ਪਖੰਡੀ ਸਾਰਾ ਸੰਤਾਂ ਬਾਬਿਆਂ ਦੇ ਭਰਮ ਚਾਲ ਤੋਂ ਬਚਾਂਗੇ, ਚੰਗੇ ਕਰਮ ਅਤੇ ਗੁਣ ਧਾਰਨ ਕਰਕੇ ਆਪਣਾ ਪਰਿਵਾਰ ਤੇ ਸਮਾਜ ਦਾ ਵੀ ਭਲਾ ਕਰ ਸਕਦੇ ਹਾਂ।
0: ਬਿਲਕੁਲ,
1: ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਇਹ ਹਰੀਬੱਤੀ ਆ ਗੁਰਮਤਿ। ਵਿਹਲੜ ਰਹਿ ਕੇ ਦੂਜਿਆਂ ਤੇ ਬੋਝ ਬਣਨਾ ਤੇ ਕਰਤਾਰ ਨੂੰ ਭੁੱਲ ਜਾਣਾ ਹੀ ਲਾਲ ਬੱਤੀ ਦਾ ਪ੍ਰਤੀਕ ਆ। ਗੁਰਬਾਣੀ ਆਪ ਪੜ੍ਹਨੀ, ਵਿਚਾਰਨੀ ਅਤੇ ਧਾਰਨੀ ਹਰੀ ਬੱਤੀ ਅਤੇ ਇਸ ਦੇ ਉਲਟ ਭਾੜੇ ਦੇ ਪਾਠ, ਕੀਰਤਨ ਤੇ ਵਖਿਆਨ ਠੇਕੇ ਤੇ ਕਰਾਉਣੇ ਅਤੇ ਗੁਰਬਾਣੀ ਨੂੰ ਫਾਲੋ ਨਾ ਕਰਨਾ ਲਾਲ ਬੱਤੀ ਪਾਰ ਕਰਨਾ ਹੈ।
0: ਜੀ,
1: ਜਿਵੇਂ ਲਾਲ ਤੋਂ ਪਹਿਲੇ ਪੀਲੀ ਬੱਤੀ ਜਗਦੀ ਆ
0: ਜੀ,
1: ਜੋ ਸਾਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ, ਸੰਕੇਤ ਕਰਦੀ ਆ
0: ਜੀ।
1: ਇਸੇ ਤਰ੍ਹਾਂ ਜ਼ਮੀਰ ਦੀ ਆਵਾਜ਼ ਜਿਹੜੀ ਆ ਉਹ ਪੀਲੀ ਬੱਤੀ ਸਾਨੂੰ ਸੁਚੇਤ ਕਰਨ ਦਾ ਇਸ਼ਾਰਾ ਕਰਦੀ ਆ ਕਿ ਕੀ ਮਾੜਾ ਤੇ ਕੀ ਚੰਗਾ ਹੈ
0: ਜੀ।
1: ਜੇ ਅਸੀਂ ਜ਼ਮੀਰ ਦੀ ਆਵਾਜ਼ ਸੁਣ ਕੇ ਰੁਕੀਏ
0: ਜੀ
1: ਅਤੇ ਵਿਚਾਰ ਕਰੀਏ ਤਾਂ ਸੁੱਖ ਨਹੀਂ ਤਾਂ ਲਾਲ ਬੱਤੀ ਪਾਰ ਕਰਦੇ ਭਾਵ ਗੁਰਬਾਣੀ ਸਿਧਾਂਤਾਂ ਨੂੰ ਵਿਸਾਰਦੇ ਦੁੱਖ ਪਾਵਾਂਗੇ
0: ਜੀ।
1: ਲਾਲ ਬੱਤੀ ਪਾਰ ਕਰਦੇ ਜੇ ਕੈਮਰੇ ਨੇ ਕੈਚ ਕਰ ਲਿਆ
0: ਜੀ
1: ਤਾਂ ਟਿਕਟ, ਜੇ ਪੁਲਿਸ ਨੇ ਰੋਕ ਲਿਆ ਤਾਂ ਵੀ ਟਿਕਟ ਮਿਲੇਗੀ
0: ਜੀ,
1: ਮਤਲਬ ਚਲਾਨ ਕੱਟਿਆ ਜਾਏਗਾ
0: ਜੀ ਜੀ,
1: ਅਤੇ ਕੋਰਟ ਕਚਹਿਰੀਆਂ ਦਾ ਚੱਕਰ ਵੀ ਸ਼ੁਰੂ ਹੋ ਜਾਏਗਾ।
0: ਬਿਲਕੁਲ,
1: ਤੇ ਜੁਰਮਾਨਾ ਵੀ ਭਰਨਾ ਪਵੇਗਾ
0: ਜੀ।
1: ਮਨੁੱਖਤਾ ਦੇ ਦਾਇਰੇ ਵਿੱਚ ਰਹਿਣਾ ਜਿਹੜਾ ਇਹ ਹਰੀ ਬੱਤੀ ਆ
0: ਜੀ,
1: ਤੇ ਇਸ ਤੋਂ ਬਾਹਰ ਜਾਣਾ ਲਾਲ ਬੱਤੀ ਪਾਰ ਕਰਨਾ ਹੈ
0: ਜੀ।
1: ਸ਼ਬਦ ਗੁਰੂ ਨੂੰ ਛੱਡ ਕੇ ਪਖੰਡੀ ਦੇਹਧਾਰੀ ਗੁਰੂਆਂ ਦੇ ਮਗਰ ਲੱਗ ਕੇ ਧਨ ਸਮਾਂ ਤੇ ਇੱਜ਼ਤ ਆਬਰੂ ਬਰਬਾਦ ਕਰਨੀ ਲਾਲ ਬੱਤੀ ਪਾਰ ਕਰਨ ਦੇ ਬਰਾਬਰ ਹੈ।
0: ਬਿਲਕੁਲ,
1: ਸਿੱਖ ਵਾਸਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰੀ ਬੱਤੀ ਆ ਅਤੇ ਕੱਚੀ ਬਾਣੀ ਲਾਲ ਬੱਤੀ ਦੀ ਪ੍ਰਤੀਕ ਆ
0: ਜੀ।
1: ਬਾਕੀ ਗ੍ਰੰਥਾਂ ਦਾ ਅਧਿਐਨ ਤੇ ਕੰਪੈਰੇਟਿਵ ਸਟੱਡੀ ਕਰਨਾ ਪੀਲੀ ਬੱਤੀ ਦਾ ਪ੍ਰਤੀਕ ਆ
0: ਜੀ,
1: ਪਰ ਗੁਰਬਾਣੀ ਨੂੰ ਛੱਡ ਕੇ ਉਹਨਾਂ ਦੇ ਹੀ ਮਗਰ ਲੱਗ ਜਾਣਾ ਇਹ ਲਾਲ ਬੱਤੀ ਲੰਘ ਜਾਣਾ ਹੈ
0: ਜੀ।
1: ਸਿੱਖ ਰਹਿਤ ਮਰਯਾਦਾ ਸਿੱਖ ਲਈ ਹਰੀ ਬੱਤੀ ਆ
0: ਜੀ,
1: ਅਤੇ ਡੇਰਾਵਾਦੀ ਸਾਰਾ ਸੰਪਰਦਾਇਆਂ ਦੀ ਜਿਹੜੀ ਚਲਾਈ ਹੋਈ ਕਰਮ ਕਾਂਡੀ ਮਰਯਾਦਾ ਉਹ ਲਾਲ ਬੱਤੀ ਪਾਲ ਕਰਨ ਵਾਲੀ ਆ
0: ਜੀ।
1: ਸਿੱਖ ਲਈ ਰਹਿਤਾਂ ਰੱਖਣੀਆਂ ਹਰੀ ਬੱਤੀ ਆ
0: ਜੀ,
1: ਅਤੇ ਕੁਰਹਿਤਾਂ ਕਰਨੀਆਂ ਲਾਲ ਬੱਤੀ ਦੀਆਂ ਪ੍ਰਤੀਕ ਹਨ
0: ਜੀ।
1: ਪਤੀ ਪਤਨੀ ਦਾ ਪਰਸਪਰ ਪਿਆਰ ਹਰੀ ਬੱਤੀ ਦੇ ਬਰਾਬਰ ਆ
0: ਜੀ,
1: ਅਤੇ ਇਸਦੇ ਉਲਟ ਆਪ ਉਧਰੇ ਹੋ ਕੇ ਪਰ ਇਸਤਰੀ ਅਤੇ ਪਰ ਮਰਦ ਨਾਲ ਜਿਸਮਾਨੀ ਪਿਆਰ ਕਰਨਾ ਲਾਲ ਬੱਤੀ ਹੈ
0: ਜੀ,
1: ਬਿਲਕੁਲ ਮਨਾ ਹੈ। ਜਾਤ ਪਾਤ ਛੂਆ ਛਾਤ, ਊਚ ਨੀਚ ਚੁਗਲੀ ਨਿੰਦਿਆ, ਈਰਖਾ ਸਾੜਾ, ਦਵੈਤ ਭਾਵਨਾ ਤੇ ਦੂਜਿਆਂ ਨਾਲ ਨਫ਼ਰਤ ਕਰਨੀ ਲਾਲ ਬੱਤੀ ਪਾਰ ਕਰਨਾ ਹੈ
0: ਜੀ।
1: ਇਸਦੇ ਉਲਟ ਸੱਤ ਸੰਤੋਖ, ਦਇਆ, ਧਰਮ, ਹਲੀਮੀ, ਪ੍ਰੇਮ, ਪਿਆਰ, ਸਤਿਕਾਰ, ਸਾਂਝੀਵਾਲਤਾ, ਸੇਵਾ, ਸਿਮਰਨ ਅਤੇ ਪਰਉਪਕਾਰ ਵਰਗੇ ਸਤਿਗੁਣ ਧਾਰਨ ਕਰਨੇ ਹਰੀ ਬੱਤੀ ਦੇ ਪ੍ਰਤੀਕ ਹਨ
0: ਜੀ।
1: ਧੜੇਬੰਦੀਆਂ ਅਤੇ ਵੱਖਵਾਦ ਪੈਦਾ ਕਰਕੇ ਪੰਥ ਨੂੰ ਖੇਰੂੰ ਖੇਰੂੰ ਕਰਨਾ ਲਾਲ ਬੱਤੀ ਹੈ
0: ਜੀ।
1: ਅਤੇ ਦੂਜੇ ਪਾਸੇ ਵੱਖ ਵੱਖ ਜਥੇਬੰਦੀਆਂ ਹੁੰਦੇ ਹੋਏ ਏਕਤਾ ਦੀ ਮਾਲਾ ਦੇ ਮਣਕੇ ਬਣ ਕੇ ਰਹਿਣਾ ਹਰੀ ਬੱਤੀ ਵਿੱਚ ਚੱਲਣ ਦਾ ਪ੍ਰਤੀਕ ਹੈ।
0: ਜੀ
1: ਜੇ ਕੋਈ ਪਹਿਲੀ ਵਾਰ ਲਾਲ ਬੱਤੀ ਟੱਪਣ ਦੀ ਉਲੰਘਣਾ ਕਰਦਾ ਹੈ
0: ਜੀ
1: ਤਾਂ ਟਿਕਟ ਮਿਲਦੀ ਹੈ, ਚਲਾਨ ਕੱਟਿਆ ਜਾਂਦਾ ਹੈ।
0: ਜੀ
1: ਜਦ ਕੋਰਟ ਵਿਖੇ ਜੱਜ ਦੇ ਪੇਸ਼ ਹੁੰਦਾ ਹੈ ਤਾਂ ਬੇਨਤੀ ਕਰਨ ਤੇ, ਰਿਕੁਐਸਟ ਕਰਨ ਤੇ ਜਾਂ ਜੱਜ ਦੇ ਮਨ ਮਿਹਰ ਪੈ ਜਾਵੇ ਤਾਂ ਉਹ ਕਮਿਊਨਿਟੀ ਸੇਵਾ ਲਾ ਕੇ ਸਜ਼ਾ ਮੁਆਫ਼ ਕਰ ਦਿੰਦਾ ਹੈ।
0: ਜੀ
1: ਪਰ ਦੂਜੀ ਵਾਰ ਬਾਰ ਬਾਰ ਅਜਿਹੀ ਗਲਤੀ ਦਾ ਜੁਰਮਾਨਾ ਭਰਨਾ ਹੀ ਪੈਂਦਾ ਹੈ।
0: ਜੀ ਜੀ
1: ਨਾ ਭਰਨ ਤੇ ਡਰਾਈਵਿੰਗ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ।
0: ਬਿਲਕੁਲ
1: ਇਵੇਂ ਹੀ ਗੁਰਮਤਿ ਵਿੱਚ ਗਲਤੀ ਮੰਨ ਲੈਣ ਤੇ ਮੁਆਫ਼ ਕਰ ਦਿੱਤਾ ਜਾਂਦਾ ਹੈ।
0: ਜੀ
1: ਪਰ ਬਾਰ ਬਾਰ ਵੱਡੀ ਗਲਤੀ ਕੁਰੈਤ ਕਰਨ ਤੇ ਹੱਥੀਂ ਸੇਵਾ ਕਰਨ ਦੀ ਸਜ਼ਾ ਲਾਈ ਜਾਂਦੀ ਆ
0: ਜੀ
1: ਤਾਂ ਕਿ ਉਸ ਵਿਅਕਤੀ ਦਾ ਮਨ ਸਾਫ਼ ਹੋ ਜਾਵੇ।
0: ਜੀ
1: ਵਿੱਤ ਮੁਤਾਬਕ ਧਨ ਦੀ ਸਜ਼ਾ ਜਿਹਨੂੰ ਡਨਵੀਂ ਕਿਹਾ ਡਨਵੀਂ ਲਾਇਆ ਜਾ ਸਕਦਾ ਹੈ, ਸਜ਼ਾ ਨੂੰ ਡਨਵੀਂ ਕਹਿੰਦੇ ਆ।
0: ਜੀ
1: ਪਰ ਗੁਰੂ ਪਰਮੇਸ਼ਰ ਸਦਾ ਬਖਸ਼ਾਂਦਿਆ।
0: ਜੀ
1: ਸਾਡੇ ਅਜੋਕੇ ਜਥੇਦਾਰ ਤਾਂ ਇਤਨੇ ਮਤਲਬ ਕੁਰਖਤ ਹੋ ਚੁੱਕੇ ਆ, ਮਤਲਬ ਇੰਨੇ ਕਰੜੇ ਹੋ ਚੁੱਕੇ ਆ, ਉਹ ਗੁਰੂ ਦੇ ਉਪਦੇਸ਼ਾਂ ਦੀ ਨੂੰ ਦੂਜਾ ਅਣਗੌਲਿਆਂ ਕਰਕੇ ਜਿਹੜਾ ਆਪਣੇ ਆਪ ਨੂੰ ਗੁਰੂ ਤੋਂ ਉੱਪਰ ਸਮਝੀ ਬੈਠੇ ਹੁੰਦੇ ਕਈ ਵਾਰ।
0: ਜੀ
1: ਜਦਕਿ ਗੁਰੂ ਸਾਹਿਬ ਦਾ ਜੇ ਕੋਈ ਗਲਤੀ ਕਰਕੇ ਮੰਨ ਲਵੇ ਤਾਂ ਗੁਰੂ ਸਾਹਿਬ ਕਹਿੰਦੇ ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ।
0: ਜੀ
1: ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੋੜ ਪਿਤਾ ਗੱਲ ਲਾਵੇ।
0: ਜੀ
1: ਉਹਨੂੰ ਮਤਲਬ ਸਜ਼ਾ ਵੀ ਦਿੰਦਾ, ਉਪਦੇਸ਼ ਵੀ ਦਿੰਦਾ, ਝਿੜਕਾਂ ਵੀ ਦਿੰਦਾ ਹੈ, ਪਰ ਉਹਨੂੰ ਪੰਥ ਵਿੱਚੋਂ ਨਹੀਂ ਸੇਕ ਦਿੰਦਾ।
0: ਜੀ
1: ਬੋੜ ਪਿਤਾ ਗੱਲ ਲਾਵੇ, ਉਹਨੂੰ ਆਪਣੇ ਗੱਲ ਲਾ ਲੈਂਦਾ, ਭਾਵ ਉਹਦੇ ਔਗਣ ਮਾਫ਼ ਕਰ ਦਿੰਦਾ।
0: ਜੀ
1: ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ।
0: ਜੀ
1: ਪਿਛਲੇ ਔਗਣਾਂ ਨੂੰ ਬਖਸ਼ ਦਿੰਦਾ ਹੈ ਤੇ ਅੱਗੇ ਸਹੀ ਮਾਰਗ ਤੇ ਪਾ ਦਿੰਦਾ ਹੈ।
0: ਜੀ
1: ਜੇ ਕੋਈ ਆਪਣੀ ਗਲਤੀ ਮੰਨ ਕੇ ਗੁਰੂ ਦੇ ਭਾਣੇ ਵਿੱਚ ਚੱਲਣ ਦਾ ਇਕਰਾਰ ਕਰਦਾ ਇਹ ਉਹਦੇ ਵਾਸਤੇ ਆ।
0: ਹਾਂਜੀ
1: ਪਰ ਪਰਮਾਤਮਾ ਪਾਪੀਆਂ ਨੂੰ ਦੰਡ ਵੀ ਦਿੰਦਾ ਹੈ, ਜੇ ਉਹ ਬਖਸ਼ਾਂਦੇ ਆ ਤੇ ਉਹ ਦੰਡ ਵੀ ਦਿੰਦਾ ਹੈ।
0: ਬਿਲਕੁਲ
1: ਪਾਪੀ ਕੋ ਦੰਡ ਦਿਓ ਹੋਏ।
0: ਜੀ
1: ਸੋ ਸਿੱਖ ਨੇ ਜਾਣ ਬੁੱਝ ਕੇ ਲਾਲ ਬੱਤੀਆਂ ਪਾਰ ਨਹੀਂ ਕਰਨੀਆਂ।
0: ਜੀ
1: ਹਾਂ ਅਣਜਾਣੇ ਅਣਜਾਣੇ ਜਾਂ ਐਮਰਜੈਂਸੀ ਅਜਿਹਾ ਕੋਈ ਹੋ ਜਾਵੇ ਤਾਂ ਵੱਖਰੀ ਗੱਲ ਆ।
0: ਜੀ
1: ਸਿੱਖ ਵਾਸਤੇ ਸਭ ਤੋਂ ਵੱਡੀ ਭੁੱਲ ਗੁਰੂ ਪਰਮੇਸ਼ਰ ਨੂੰ ਭੁੱਲ ਜਾਣਾ ਹੈ।
0: ਜੀ
1: ਜਾਂ ਗੁਰੂ ਦੇ ਦਰਬਾਰ ਬਰਾਬਰ ਕਿਸੇ ਮਨੁੱਖ ਨੂੰ ਮਾਨਤਾ ਦੇਣਾ ਹੈ।
0: ਜੀ
1: ਅਜੋਕੇ ਅਣਜਾਣ ਮਨਮੁੱਖ ਅਤੇ ਮਾਇਆਧਾਰੀ ਸਿੱਖ ਮਨਮਤ ਕਰਨ ਨਾਲ ਰੂਪ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ।
0: ਜੀ
1: ਦੇਖੋ ਜਿਹਨਾਂ ਭਗਤਾਂ ਦੀ ਗੁਰੂਆਂ ਦੀ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਏ ਮਾਨ ਹੈ
0: ਜੀ,
1: ਉਹਨਾਂ ਨੂੰ ਵੀ ਵੱਖ ਵੱਖ ਕਰੀ ਜਾ ਰਹੇ ਹਨ।
0: ਬਿਲਕੁਲ
1: ਜਦਕਿ ਜੋ ਵੀ ਗ੍ਰੰਥ ਲਿਖਿਆ ਜਾਂਦਾ ਹੈ ਜਾਂ ਪੁਸਤਕ ਲਿਖੀ ਜਾਂਦੀ ਆ ਉਹਦਾ ਅਧਿਕਾਰ ਉਹਦੇ ਲੇਖਕ ਨੂੰ ਹੁੰਦਾ ਹੈ, ਕੋਈ ਉਹਦੀ ਲੇਖਕ ਦੀ ਇਜਾਜ਼ਤ ਤੋਂ ਬਿਨਾਂ ਉਹਦੇ ਚ ਇੱਕ ਅੱਖਰ ਵੀ ਇੱਕ ਲਗ ਮਾਤਰ ਵੀ ਚੇਂਜ ਨਹੀਂ ਕਰ ਸਕਦਾ।
0: ਹਾਂਜੀ
1: ਤੇ ਫਿਰ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨੇ ਜਿਹਨਾਂ ਦੀ ਬਾਣੀ ਆ ਜਾਂ ਮਤਲਬ ਸਿੱਖਾਂ ਦੀ ਗੁਰੂਆਂ ਦੀ ਬਾਣੀ ਆ ਉਸਨੂੰ ਆਪੋ ਆਪਣੀਆਂ ਜਾਤਾਂ ਬਰਾਦਰੀਆਂ ਦੇ ਨਾਲ ਜੋੜ ਕੇ ਉਹਨੂੰ ਅਲੱਗ ਕਰ ਦਿੱਤਾ ਜਾਵੇ?
0: ਜੀ
1: ਇਹਦਾ ਅਧਿਕਾਰ ਗੁਰੂ ਸਾਹਿਬ ਨਹੀਂ ਦਿੰਦੇ?
0: ਬਿਲਕੁਲ ਨਹੀਂ ਦਿੰਦੇ ਜੀ।
1: ਹੁਣ ਬਾਬਾ ਰਵਿਦਾਸ ਜੀ ਦੇ 41 ਸ਼ਬਦ 40 ਸ਼ਬਦ ਤੇ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਟੋਟਲ 41 ਅੰਕਤ ਆ
0: ਜੀ,
1: ਤੇ ਉਹਨਾਂ ਨੂੰ ਉਹਨਾਂ ਦਾ ਦੂਜਾ ਆਪਣਾ ਨਾਂ ਵਰਤ ਕੇ ਤੇ ਗੁਰੂ ਅਲੱਗ ਉਹਨਾਂ ਨੇ ਆਪਣਾ ਅੰਮ੍ਰਿਤ ਰੂਪੀ ਕੋਈ ਅੰਮ੍ਰਿਤ ਬਾਣੀ ਗ੍ਰੰਥ ਬਣਾ ਲਿਆ
0: ਜੀ,
1: ਤੇ ਉਹਦੇ ਵਿੱਚ ਕਵਿਤਾਵਾਂ ਵੀ ਸ਼ਾਮਿਲ ਕਰ ਦਿੱਤੀਆਂ ਜਿਹਨਾਂ ਨੂੰ ਰਵਿਦਾਸ ਬਾਣੀ ਕਿਹਾ ਜਾਂਦਾ ਹੈ
0: ਜੀ।
1: ਤੇ ਹੁਣ ਇਹ ਲਾਲ ਬੱਤੀ ਪਾਰ ਕਰਨ ਵਾਲੀਆਂ ਗੱਲਾਂ ਹੈ ਨਾ
0: ਜੀ,
1: ਤੇ ਜੇ ਸਾਨੂੰ ਗੁਰੂ ਸਾਹਿਬ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫ਼ਾ ਵਿਛਾਏ। ਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਕੀਤਾ ਹੈ, ਇੱਕ ਪਿਤਾ ਇੱਕ ਸਕੇ ਹਮ ਵਾਰਕ। ਜੇ ਸਾਡਾ ਪਿਤਾ ਇੱਕ ਆ, ਅਸੀਂ ਉਹਦੇ ਬੱਚੇ ਬੱਚੀਆਂ ਸਾਰੇ, ਤਾਂ ਫਿਰ ਜੋ ਪਿਤਾ ਦਾ ਧਰਮ ਹੈ ਉਹ ਬੱਚਿਆਂ ਦਾ ਹੁੰਦਾ। ਸਾਡੇ ਧਰਮ ਅਲੱਗ ਅਲੱਗ ਕਿਸ ਤਰ੍ਹਾਂ ਹੋ ਗਏ ਬਈ ਫਿਰ। ਸੋ ਇਹ ਲਾਲ ਬੱਤੀਆਂ ਪਾਰ ਕਰਨ ਵਾਲੀਆਂ ਗੱਲਾਂ ਹੈ ਜੋ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ।
0: ਬਿਲਕੁਲ।
1: ਹੁਣ ਮੈਂ ਯੂਟਿਊਬ ਤੇ ਦੇਖ ਰਿਹਾ ਸੀ, ਕਈ ਸਿਆਣੇ ਜਿਹੜੇ ਭਗਤਾਂ ਨਾਲ ਵੀ ਸੰਬੰਧਿਤ ਹੈਗੇ ਆ, ਉਹਨਾਂ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਹੈ ਵੀ ਇਹ ਸਾਡੇ ਵਿੱਚ ਫਾਟ ਪਾਉਣ ਵਾਲੀ ਗੱਲ ਆ, ਤੇ ਗੱਲ ਵੀ ਦੂਜਾ ਰਾਜਨੀਤੀ ਦੇ ਨਾਲ ਜਾ ਜੁੜਦੀ ਆ।
0: ਬਿਲਕੁਲ ਜੁੜਦੀ ਹੈ।
1: ਧਰਮ ਰਾਜਨੀਤੀ ਦੇ ਨਾਲ ਨਹੀਂ ਬਣਦੇ ਹੁੰਦੇ। ਜਿੰਨੇ ਵੀ ਧਰਮ ਬਣੇ ਆ, ਕੀ ਉਹਨਾਂ ਨੇ ਰਾਜਿਆਂ ਤੋਂ ਮਨਜ਼ੂਰੀ ਲੈ ਕੇ ਧਰਮ ਬਣਾਏ ਸੀ?
0: ਜੀ।
1: ਤੇ ਅਜੋਕਾ ਜਿਹੜਾ ਡੇਰੇਦਾਰ ਆ ਬੱਲਾਂ ਵਾਲਾ, ਉਹ ਗੌਰਮੈਂਟ ਤੋਂ ਮਨਜ਼ੂਰੀ ਲੈਣਾ ਚਾਹੁੰਦਾ। ਤੇ ਸਾਡਾ ਜਿਹੜਾ ਵੱਖ ਧਰਮ ਜਿਹੜਾ ਉਹਨੂੰ ਮਾਨਤਾ ਦਿੱਤੀ ਜਾਵੇ, ਤੇ ਜਿਹੜੇ ਧਰਮ ਨੂੰ ਗੌਰਮੈਂਟ ਮਾਨਤਾ ਦੇਵੇਗੀ, ਫਿਰ ਉਹ ਰਾਜਸੀ ਧਰਮ ਹੀ ਹੋਏਗਾ, ਉਹ ਦੂਜਾ ਜਨਤਕ ਧਰਮ ਨਹੀਂ ਹੋ ਸਕਦਾ।
0: ਜੀ।
1: ਇਹ ਤੁਸੀਂ ਇਸ ਦੇ ਬਾਰੇ ਕੋਈ ਗੱਲ ਕਰਨੀ ਤਾਂ ਕਰ ਸਕਦੇ, ਨਹੀਂ ਤਾਂ ਮੈਂ ਕੰਟੀਨਿਊ ਕਰ ਰਿਹਾ। ਅਣਮਤੀ ਮਰਿਆਦਾ ਕਰਮ ਕਾਂਡ ਅਤੇ ਤਿਉਹਾਰ ਜਿਵੇਂ ਮੱਸਿਆ, ਪੁੰਨਿਆ, ਸੰਗਰਾਂਦ, ਦਸਵੀਂ ਪੰਚਕਾਂ ਆਦਿਕ ਗੁਰਦੁਆਰਿਆਂ ਵਿੱਚ ਮਨਾ ਕੇ ਸ਼ਰੇਆਮ ਲਾਲ ਬੱਤੀਆਂ ਗੁਰੂ ਸਾਹਿਬ ਦੇ ਸਾਹਮਣੇ ਪਾਰ ਕੀਤੀਆਂ ਜਾ ਰਹੀਆਂ।
2: ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਰਾਜਨੀਤਿਕ

0: ਹਰੀ ਬੱਤੀ ਹੀ ਪਾਰ ਕਰੀਏ
1: ਹਾਲ ਦੇ ਬਿਲਕੁਲ ਨੇੜੇ
2: ਪ੍ਰੋਗਰਾਮ
0: ਨਾ ਕੇ ਖੋਤੀ ਸਾਰਾ ਦੀ ਬ੍ਰਾਹਮਣਵਾਦੀ ਸਿੱਖਿਆ ਲੈ ਕੇ ਲਾਲ ਬੱਤੀਆਂ ਪਾਲ ਕਰੀ ਜਾਈਏ
2: ਇਹਨਾਂ ਕੋਲ ਧਾਰਮਿਕ ਆਡੀਓ
0: ਲਾਲ ਬੱਤੀਆਂ ਖਤਰੇ ਦੀ ਘੰਟੀ ਹਨ
2: ਧਾਰਮਿਕ ਵਾਲ ਹੈਂਗਿੰਗ
0: ਜੇ ਅਸੀਂ ਗੁਰੂ ਨੂੰ ਛੱਡ ਕੇ ਹੋਰ ਪਾਸੇ ਜਾਵਾਂਗੇ ਤਾਂ ਸਾਡੇ ਵਾਸਤੇ ਖਤਰੇ ਦੀ ਘੰਟੀ ਹੈ
2: ਤਬਲਾ ਤੂੰ ਵੀ
0: ਇਸ ਕਰਕੇ ਸਾਨੂੰ ਖਤਰੇ ਦੀ ਘੰਟੀ ਸੁਣ ਕੇ
2: ਕਾਲ ਕਰ
0: ਜਾਂ ਖਤਰੇ ਦਾ ਨਿਸ਼ਾਨ ਦੇਖ ਕੇ ਰੁਕਣਾ ਚਾਹੀਦਾ
2: 8 1 6 8 1 403
0: ਗੁਰਬਾਣੀ ਸਾਨੂੰ ਸੰਕੇਤ ਦਿੰਦੀ ਹੈ ਵੀ ਆਹ ਕੰਮ ਨਹੀਂ ਕਰਨੇ
2: ਇਹਨਾਂ ਦਾ ਪਤਾ ਨੋਟ ਕਰੋ
0: ਸਾਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ
2: 04150
0: ਹੈਲੋ
2: 109th ਐਵੀਨਿਊ ਨਾਰਥ ਈਸਟ ਕੈਲਗਰੀ
0: ਜਿਵੇਂ ਡਰਾਈਵਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ
0: ਖਤਰਿਆਂ ਤੋਂ ਬਚਿਆ ਰਹਿੰਦਾ ਹੈ
1: ਦੇ ਸਹਿਯੋਗ ਨਾਲ ਪਹੁੰਚਾਇਆ
0: ਨਹੀਂ ਤਾਂ ਨੁਕਸਾਨ ਹੀ ਕਰਾਉਂਦਾ ਰਹਿੰਦਾ ਹੈ
1: ਕਸਟਮ ਕਿਚਨ
0: ਹੁਣ ਤੁਸੀਂ ਅਮਰੀਕਾ ਹੀ ਦੇਖੋ ਜਿਨ੍ਹਾਂ ਨੇ ਕਦੇ ਇੰਡੀਆ ਚ ਸਾਈਕਲ ਵੀ ਨਹੀਂ ਚਲਾਇਆ
1: ਕੋਈ ਵੀ ਜਾਣਕਾਰੀ
0: ਨਹੀਂ ਸਿੱਧੇ ਇੱਥੇ ਆਣ ਕੇ ਰਾਫੇਰੀ ਦੇ ਨਾਲ ਟਰੱਕਾਂ ਤੇ ਚੜ ਗਏ
1: 829 5000
0: ਸਾਰੀ ਕੌਮ ਦਾ ਨਾਮ ਬਦਨਾਮ ਕਰਕੇ ਰੱਖਤਾ ਨਾਲੇ ਆਪ ਮਾਰੇ ਨਾਲੇ ਹੋਰਨਾਂ ਨੂੰ ਮਾਰਿਆ
1: 47 ਤੇ ਸੰਪਰਕ ਕਰ ਸਕਦੇ ਹੋ
0: ਆਪ ਦੁਬੇ ਤੋਂ ਬੇਦਮੇ ਚੇਲੇ ਦੀਏ ਬਹਾਏ
1: ਯੂਨਿਟ ਨੰਬਰ 11 23 16 27
0: ਐਵੇਂ ਹੀ ਜੋ ਸਿੱਖ ਗੁਰੂ ਪਰਮੇਸ਼ਰ ਦੀ ਸਿੱਖਿਆ ਦੇ ਚੱਲਦਾ ਹੈ
1: 102.7
0: ਉਹ ਲਾਲ ਬੱਤੀਆਂ ਟੱਪਣ ਰੂਪੀ ਅਨਮਤੀ ਅਤੇ ਮਨਮਤੀ ਆਦਿਕ ਸਭ ਖਤਰਿਆਂ ਤੋਂ ਬਚਿਆ ਰਹਿ ਕੇ ਜ਼ਿੰਦਗੀ ਰੂਪ ਕਾਰ ਨੂੰ ਚੰਗੇ ਡਰਾਈਵਰ ਵਾਂਗ ਚਲਾ ਕੇ
1: 102.7 FM
0: ਗੁਰੂ ਦੀ ਸਿੱਖਿਆ ਰੂਪ ਹਰੀਆਂ ਬੱਤੀਆਂ ਹੀ ਪਾਰ ਕਰਦਾ ਹੈ ਪੀਲੀਆਂ ਬੱਤੀਆਂ ਵੇਖ ਕੇ ਭਾਵ ਖਤਰੇ ਦਾ ਇਸ਼ਾਰਾ ਦੇਖ ਕੇ ਗੁਰਮਤ ਦੇ ਉਲਟ ਜਾਣ ਰੂਪ ਲਾਲ ਬੱਤੀਆਂ ਪਾਰ ਉਹ ਨਹੀਂ ਕਰਦਾ ਗੁਰਮਤ ਦੀ ਲਾਲ ਬੱਤੀ ਸਾਨੂੰ ਡੇਰੇਦਾਰ ਸਾਰਾ ਕੋਲ ਜਾਣ ਤੋਂ ਰੋਕਦੀ ਹੈ ਇਹ ਹੈ ਗੁਰਮਤ ਦੀ ਲਾਲ ਬੱਤੀ ਵੀ ਅਸੀਂ ਗੁਰੂ ਨੂੰ ਛੱਡ ਕੇ ਡੇਰੇਦਾਰਾਂ ਕੋਲ ਨਹੀਂ ਜਾਣਾ ਜੇ ਚਲੇ ਗਏ ਲਾਲ ਬੱਤੀ ਪਾਰ ਕਰਕੇ ਗੁਰਮਤ ਦੀ ਪਰ ਅਸੀਂ ਬਹੁਤ ਸਾਰੇ ਇਸ ਨੂੰ ਵਿਸਾਰ ਕੇ ਲੰਘੀ ਜਾ ਰਹੇ ਹਾਂ
3: ਬਿਲਕੁਲ
0: ਭਾਵ ਡੇਰੇਦਾਰ ਸਾਰਾ ਕੋਲ ਜਾਣ ਤੋਂ ਨਹੀਂ ਰੋਕਦੇ ਚਲੋ ਆਮ ਲੋਕ ਜਿਹੜੇ ਜਾਣੇ ਅਣਜਾਣੇ ਚਲੇ ਜੇ ਉਹ ਗੱਲ ਹੋ ਰਿਹਾ ਜਿਹੜੇ ਕੌਮ ਦੇ ਆਗੂ ਪੜ੍ਹੇ ਲਿਖੇ ਆ ਸਾਰਾ ਕੁਛ ਜਾਣਦੇ ਬੁੱਝਦੇ ਆ ਉਹ ਵੀ ਜਾਂਦੇ ਆ
3: ਜੀ ਉਹਨਾਂ ਦਾ ਉਹ
0: ਇਹ ਗੁਰੂ ਸਾਹਿਬ ਨੇ ਉਹਨਾਂ ਬਾਰੇ ਲਿਖਿਆ ਮਨ ਜਾਣ ਸਭ ਬਾਤ ਜਾਣ ਤੇ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਇਹਦੇ ਵਿੱਚ ਖੁਸ਼ੀ ਕਾਹਦੀ ਆ
3: ਜੀ ਹੱਥ ਦੀਪਕ
0: ਹੱਥ ਦੀਪ ਦੀਪ ਲੈ ਕੂਏ ਪਰੇ ਹੱਥ ਵਿੱਚ ਦੀਵਾ ਲੈ ਕੇ ਟੋਰਚ ਲੈ ਕੇ ਜੇ ਕੋਈ ਖੂਹ ਖੱਤੇ ਜੇ ਡਿੱਗਦਾ ਫਿਰੇ ਤੇ ਉਹਦੇ ਵਿੱਚ ਲਾਈਟ ਦਾ ਕੋਈ ਕਸੂਰ ਨਹੀਂ ਹੈ ਸੋ ਸਾਧ ਵੀ ਗੁਰਦੁਆਰਿਆਂ ਵਿੱਚ ਧੜਾ ਧੜ ਸਟੇਜਾਂ ਤੇ ਆ ਕੇ ਕੱਚੀ ਬਾਣੀ ਰਾਹੀਂ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਆ ਹੁਣ ਤੁਸੀਂ ਯਾਰ ਇਹਨਾਂ ਜਿਹੜੇ ਆਪਣਾ ਮੈਂ ਰਵਿਦਾਸੀ ਹੈ ਸਾਰਿਆਂ ਨੂੰ ਨਹੀਂ ਕਹਿੰਦਾ ਉਹਨਾਂ ਚ ਬਹੁਤ ਸਿਆਣੇ ਬੰਦੇ ਹੈਗੇ ਆ ਜਿਹੜੇ ਆ ਪੱਲਾਂ ਵਾਲੇ ਡੇਰੇਦਾਰ ਹੈ ਨਾ ਇਹ ਭਗਵਾ ਦੂਜਾ ਬਾਣਾ ਪਹਿਨਦੇ ਆ ਤੇ ਸਟੇਜਾਂ ਤੇ ਇਹਨਾਂ ਨੇ ਬੰਦੇ ਪ੍ਰਚਾਰ ਕਰਦੇ ਕਈ ਵਾਰੀ ਦੇਖੇ ਆ ਕਿ ਰਵਿਦਾਸ ਜੀ ਜਨੇਊ ਪਹਿਰਿਆ ਕਰਦੇ ਸਨ ਪਰ ਉਹਨਾਂ ਦਾ ਜਨੇਊ ਸੋਨੇ ਦਾ ਸੀ ਜਨੇਊ ਇਹਨਾਂ ਨੂੰ ਭਲਿਆਂ ਨੂੰ ਇਹ ਨਹੀਂ ਪਤਾ ਵੀ ਜਨੇਊ ਤਾਂ ਜਨੇਊ ਆ ਭਾਵੇਂ ਉਹ ਸੋਨੇ ਦਾ ਪਾ ਲਓ ਤੇ ਭਾਵੇਂ ਉਹ ਧਾਗੇ ਦਾ ਪਾ ਲਓ
3: ਬਿਲਕੁਲ
0: ਸੋ ਇਹ ਲੋਕ ਜਿਹੜੇ ਨੇ ਇਹਨਾਂ ਦੇ ਉੱਪਰ ਰੰਗਤ ਚੜ ਗਈ ਹੈ ਲਾਲ ਬੱਤੀਆਂ ਪਾਰ ਕਰ ਰਹੇ ਆ
3: ਜੀ
0: ਇਹਨਾਂ ਸਾਧਾਂ ਨੂੰ ਰੋਕਣ ਲਈ ਵੀ ਲਾਲ ਬੱਤੀਆਂ ਸਟਾਫ ਸੈਨਾ ਰੂਪ ਜਾਗਰੂਕ ਪਹਿਰੇਦਾਰ ਗੁਰਸਿੱਖ ਪੁਲਿਸ ਵੀ ਹੋਣੀ ਚਾਹੀਦੀ ਆ
3: ਜੀ ਗੁਰਸਿੱਖ ਪੁਲਿਸ ਕਿਹੜੀ ਹੋਏਗੀ ਬਾਦਲ ਕਹਿੰਦੇ
0: ਗੁਰਸਿੱਖ ਪੁਲਿਸ ਖਾਲਸਾ
3: ਜਿਸ ਤਰ੍ਹਾਂ
0: ਅਕਾਲ ਪੁਰਖ ਦੀ ਫੌਜ
3: ਕਮੇਟੀ ਦੀ ਟਾਸਕ ਫੋਰਸ ਆ
0: ਅਕਾਲ ਤਖ਼ਤ ਤੇ ਅਕਾਲੀ ਬਾਬਾ ਫੂਲਾ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਦੀ ਫੌਜ ਵੀ ਹੈਗੀ ਸੀ
3: ਵੀਰ ਜੀ ਇਹੋ ਜਿਹੀ ਕਿਸਾ ਗੁੰਡਾਗਰਦੀ ਨੂੰ ਪ੍ਰੋਤਸਾਹਨ ਨਾ ਦਿਓ ਉਹ ਪਹਿਲਾਂ ਟਾਸਕ ਫੋਰਸ ਇਸੇ ਕੰਮ ਵਾਸਤੇ ਬਣਾਈ ਸੀ ਹੁਣ ਉਹ ਬਾਦਲਕਿਆਂ ਦੇ ਕਰਕੇ ਉਹ ਤਾਂ ਪ੍ਰੋਟੈਸਟ ਕਰਨ ਵਾਲੇ ਗੁਰਸਿੱਖਾਂ ਨੂੰ ਵੀ ਉੱਥੇ ਕੁੱਟਦੀ ਹੈ
0: ਸੋ ਸਾਨੂੰ
3: ਨਹੀਂ ਚਾਹੀਦੀ ਜੀ
0: ਬਣਾਈ ਤਾਂ ਹੀ ਜਿਹੜੇ ਮਨਮਤਾਂ ਕਰਦੇ ਉਹਨਾਂ ਨੂੰ ਰੋਕਿਆ ਜਾਵੇ
3: ਜੀ ਉਹ ਨਹੀਂ ਰੁਕਦੇ ਜਿੰਨਾ ਚਿਰ ਹਿਰਦਾ ਪਰਿਵਰਤਨ ਨਹੀਂ ਹੁੰਦਾ ਕੋਈ ਨਹੀਂ ਰੁਕਦਾ ਜੀ
0: ਆਹੋ ਮੰਨ ਲਓ ਘਰਾਂ ਤੋਂ ਸ਼ੁਰੂ ਕਰਨਾ ਪਏਗਾ ਨਾ
3: ਹਾਂਜੀ ਹਾਂ ਆਪਣੇ ਘਰ ਚ ਤੁਸੀਂ ਇਹ ਕਰੋ ਬਾਕੀ ਕੋਈ ਇਹੋ ਜਿਹੀ ਫੋਰਸ ਬਣਾਉਣ ਦੀ ਲੋੜ ਨਹੀਂ ਉਹ ਫੋਰਸਾਂ ਤੇ ਉਹੀ ਬਣਾਉਂਦੇ ਆ ਜਿਨ੍ਹਾਂ ਨੇ ਕੋਈ ਕਰਮ ਕਰਨੇ ਆ
0: ਮਤਲਬ ਮੈਂ ਤਾਂ ਉਹ ਪ੍ਰਤੀਕ ਦੇ ਰਿਹਾ ਹੈ ਨਾ ਜਿਸ ਤਰ੍ਹਾਂ

0: ਲਾਲ ਬੱਤੀਆਂ
1: ਬਿਲਕੁਲ
0: ਦੀ ਕੋਈ ਉਲੰਘਣਾ ਕਰਦਾ ਤੇ ਪੁਲਿਸ ਵਾਲੇ ਉਹਨੂੰ ਰੋਕ ਕੇ ਟਿਕਟ ਦਿੰਦੇ ਆ।
1: ਸਾਨੂੰ ਲੋੜ ਹੀ ਨਹੀਂ ਪੁਲਿਸ ਦੀ, ਸਾਨੂੰ ਅਸੀਂ ਇਹ ਕਹਾਂਗੇ ਕਿ ਹਿਰਦੇ ਚ
0: ਪਰਵਾਹ ਨਹੀਂ। ਜੇ ਕੋਈ ਗਲਤ ਕੰਮ ਕਰਦਾ, ਗੁਰਮਨ ਮਰਜ਼ਾਦਾ ਦੀ ਉਲੰਘਣਾ ਕਰਦਾ ਤੇ ਉਹਨੂੰ ਰੋਕ ਤਾਂ ਸਕਦੇ ਆ ਨਾ, ਉਹਨੂੰ ਕੋਈ ਇਹ ਨਹੀਂ ਵੀ ਚੱਕ ਕੇ ਫੂਜ ਸੁੱਟ ਦੇਣਾ, ਉਹਨੂੰ ਰੋਕ ਤਾਂ ਸਕਦੇ ਆ ਨਾ
1: ਵੀਰ ਜੀ। ਕੌਣ ਰੋਕੇਗਾ ਜਿਹੜੀ,
0: ਜੇ ਕੋਈ
1: ਆਪ ਹੀ ਸੋਚੋ ਨਾ, ਜਿਹੜੇ ਹੁਣ ਨਿਹੰਗ ਬਣੇ ਸੀ ਕਾਹਦੇ ਲਈ ਸੀ ਤੇ ਉਹ ਕਰ ਕੀ ਰਹੇ ਆ? ਇਸੇ
0: ਤਰ੍ਹਾਂ
1: ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਸੀ, ਉਹ ਕਾਹਦੇ ਲਈ ਸੀ? ਉਹ ਕਰ ਕੀ ਰਹੀ ਆ?
0: ਉਹ ਫਿਰ ਲਾਲ ਬੱਤੀਆਂ ਪਾਰ ਆਪ ਹੀ ਕਰਨ ਲੱਗ ਗਏ, ਮਿਲ ਗਏ ਜਿਹੜਾ ਮੁੱਠੀ
1: ਜੀ,
0: ਜਿਸ ਤਰ੍ਹਾਂ ਜਿਹੜੇ ਇੰਡੀਆ ਦੇ ਵਿੱਚ ਸਾਰਿਆਂ ਦੀ ਮੁੱਠੀ ਗਰਮ ਕਰ ਦੋ ਤੇ ਤੁਸੀਂ ਲਾਲ ਬੱਤੀ ਪਾਰ ਕਰ ਸਕਦੇ ਆ।
1: ਇੱਥੇ ਉਹ ਵੀ ਇਹੋ ਜਿਹੀ ਫੋਰਸ ਬਣ ਜਾਏਗੀ ਉਹ।
0: ਹਾਂ
1: ਜੀ,
0: ਤੁਹਾਡੀ ਗੱਲ ਠੀਕ ਆ
1: ਜੀ, ਬਿਲਕੁਲ।
0: ਸੋ ਜੋ ਇਹਨਾਂ ਸ਼ਬਦ ਗੁਰੂ ਦੀ ਖੋਜੀ ਬਿਰਤੀ ਨਾਲ ਵਿਚਾਰ ਕਰਕੇ ਅਮਲ ਕਰਨਾ ਹੀ ਸਿੱਖ ਵਾਸਤੇ ਹਰੀ ਪੱਤੀ ਆ
1: ਜੀ। ਜੀ,
0: ਸਭ ਸੈ ਉੱਪਰ ਗੁਰ ਸ਼ਬਦ ਵਿਚਾਰ
1: ਜੀ,
0: ਗੁਰੂ ਸ਼ਬਦ ਦੀ ਵਿਚਾਰ ਜਿਹੜੀ ਉਹ ਸਭ ਤੋਂ ਉੱਪਰ ਆ,
1: ਬਿਲਕੁਲ।
0: ਬਾਕੀ ਗੱਲਾਂ ਸਭ ਦੀਆਂ ਜਿਹੜੀਆਂ ਉਹ ਥੱਲੇ ਨੇ,
1: ਬਿਲਕੁਲ।
0: ਤੇ ਜੇ ਅਸੀਂ ਸਾਰਾ ਸੰਤਾਂ ਦੀਆਂ ਕਥੱਕੜ ਕਹਾਣੀਆਂ ਨੂੰ ਉੱਪਰ ਮੰਨ ਲਵਾਂਗੇ ਤੇ ਗੁਰਬਾਣੀ ਨੂੰ ਥੱਲੇ ਮੰਨਾਂਗੇ ਤੇ ਫਿਰ ਅਸੀਂ ਲਾਲ ਬੱਤੀਆਂ ਪਾਰ ਕਰ ਰਹੇ ਹੋਵਾਂਗੇ,
1: ਬਿਲਕੁਲ।
0: ਹੁਣ ਕੌਲਾਂ ਦੇ ਟੋਬੇ ਵਾਲਾ ਲਾਲ ਬੱਤੀਆਂ ਹੀ ਪਾਰ ਕਰ ਰਿਹਾ, ਉਹ ਬਾਬਾ ਦੀਪ ਸਿੰਘ ਤੋਂ ਕਹਿੰਦਾ ਮੁੰਡੇ ਮਿਲਦੇ ਆ, ਤੇ ਕੀ ਬਾਬਾ ਦੀਪ ਸਿੰਘ ਦਾ ਕੁੜੀਆਂ ਦੇ ਨਾਲ ਵੈਰ ਸੀ?
1: ਨਹੀਂ, ਪ੍ਰੋਬਲਮ ਹੋਰ ਵੀ ਹੈਗੀ ਨਾ, ਗੁਰਬਾਣੀ ਦੇ ਤੇ ਸਿਧਾਂਤ ਦੇ ਹੀ ਵਿਰੋਧ ਨਾ ਉਹ।
0: ਹਾਂ, ਬਾਬਾ ਬੁੱਢਾ ਜੀ ਤੇ ਬਾਬਾ ਦੀਪ ਸਿੰਘ ਨੂੰ ਇਹਨਾਂ ਨੇ ਗੁਰੂਆਂ ਤੋਂ ਵੀ ਉੱਪਰ ਬਣਾਤਾ।
1: ਗੁਰਮਤ ਤੇ ਇਹੋ ਜਿਹੀਆਂ ਮੰਗਾਂ ਮੰਗਣ ਦੀ ਗੱਲ ਹੀ ਨਹੀਂ ਕਰਦੀ, ਵਿਣ ਤੋਂ ਤੇ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ
0: ਦੇ ਸਿਰ ਦੁੱਖਾਂ ਦੇ ਦੁੱਖ ਕਹਿੰਦੀ ਆ। ਹਾਂਜੀ,
1: ਉਤਰੇ ਮਨ ਕੀ ਗੁਰਮਤ ਇਹੋ ਜਿਹੀ ਕਿਸੇ ਮੰਗ ਦੀ ਗੱਲ ਹੀ ਨਹੀਂ ਕਰਦੀ।
0: ਜੇ ਮਤਲਬ ਦੇਣ ਵਾਲਾ ਦੱਦਾ ਦਾਤਾ ਹੈ ਤੇ ਤੁਸੀਂ ਕੌਣ ਹੁੰਦੇ ਆ ਕਿ ਦੇਣ ਵਾਲਾ ਬਾਬਾ ਬੁੱਢਾ ਹੈ ਤੇ ਦੇਣ ਵਾਲਾ ਬਾਬਾ ਦੀਪ ਸਿੰਘ ਆ ਤੇ ਬਾਕੀ ਗੁਰੂ ਤੇ ਬਾਕੀ ਭਗਤ ਸਾਰੇ ਜੀਰੋ, ਉਹ ਨਹੀਂ ਦੇ ਸਕਦੇ?
1: ਦੇਖੋ, ਮੈਂ ਉਹੀ ਕਹਿ ਰਿਹਾ ਕਿ ਇਹ ਸਿੱਖ ਸਿਧਾਂਤ ਦਾ ਦੀ ਵਿਰੋਧ ਹੈ, ਸਿੱਖ ਸਿਧਾਂਤ ਦੇ ਮੁਤਾਬਕ ਹੈ ਹੀ ਨਹੀਂ ਇਹ ਗੱਲ ਜਿਹੜਾ ਇਹਨਾਂ
0: ਮੰਨ
1: ਜਾ ਰਿਹਾ, ਉਹ ਸਿੱਖੀ ਦੇ ਵਿਰੁੱਧ ਜਾ ਰਿਹਾ।
0: ਹਾਂਜੀ ਹਾਂਜੀ,
1: ਆਪਾਂ ਤੇ ਉਹਨੂੰ ਗੈਰ ਸਿੱਖ ਹੀ ਕਹਾਂਗੇ।
0: ਹਾਂਜੀ
1: ਜੀ,
0: ਸੋ ਸਿੱਖ ਦੁਨੀਆਂ ਦੀ ਹਰੇਕ ਚੰਗੀ ਚੀਜ਼ ਤੋਂ ਸਿੱਖਿਆ ਲੈਂਦਾ ਹੈ
1: ਜੀ।
0: ਇਵੇਂ ਹੀ ਇਸ ਲੇਖ, ਮਤਲਬ ਇਸ ਅੱਜ ਦੇ ਆਪਣੇ ਪ੍ਰਚਾਰ ਦੇ ਵਿੱਚ, ਮੇਰੇ ਇਸ ਲੇਖ ਦੇ ਵਿੱਚ ਹਰੀਆਂ ਪੀਲੀਆਂ ਤੇ ਲਾਲ ਬੱਤੀਆਂ ਨੂੰ ਪ੍ਰਤੀਕ ਬਣਾ ਕੇ ਗੁਰਮਤ ਦੀ ਸਿੱਖਿਆ ਦੀ ਵਿਚਾਰ ਕੀਤੀ ਗਈ ਆ
1: ਜੀ। ਬਹੁਤ ਅੱਛਾ
0: ਕਰ ਰਹੇ ਹਾਂ ਆਪਾਂ ਵਿਚਾਰ, ਪਹਿਲਾਂ ਵੀ ਕੀਤੀ ਗਈ ਸੀ, ਹੁਣ ਵੀ ਕਰ ਰਹੇ ਹਾਂ
1: ਜੀ।
0: ਸੋ ਸਾਨੂੰ ਗੁਰਸਿੱਖਿਆ ਰੂਪੀ ਹਰੀਆਂ ਪੀਲੀਆਂ ਤੇ ਲਾਲ ਬੱਤੀਆਂ ਨੂੰ ਫਾਲੋ ਕਰਕੇ ਮਨੁੱਖਾ ਜੀਵਨ ਦੀ ਗੱਡੀ ਬੜੇ ਧਿਆਨ ਨਾਲ ਚਲਾਉਣੀ ਚਾਹੀਦੀ ਹੈ
1: ਜੀ,
0: ਤਾਂ ਕਿ ਕੁਕਰਮਾਂ, ਕਰਮ ਕਾਂਡਾਂ, ਭੇਖੀ ਸਾਰਾਂ ਤੇ ਮਨਮਤਾਂ ਦੀਆਂ ਲਾਲ ਬੱਤੀਆਂ ਤੋਂ ਬਚਿਆ ਜਾ ਸਕੇ
1: ਜੀ।
0: ਸੋ ਇਹ ਸੀ ਅੱਜ ਦੇ ਵਿਚਾਰ, ਵਿਚਾਰ ਕਰਦੇ ਹਾਂ, ਕੋਈ ਤਰੁੱਟੀ ਰਹਿ ਗਈ ਹੋਵੇ ਤੇ ਖਿਮਾ ਕਰਨਾ। ਜੇ ਗੁਰਬਾਣੀ ਦੇ ਅਨੁਸਾਰ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਪੱਲੇ ਬੰਨ ਲੈਣਾ, ਅੱਗੇ ਸ਼ੇਅਰ ਕਰਨ ਦੀ ਸੇਵਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸਨ ਵੀਰ ਅਵਤਾਰ ਸਿੰਘ ਜੀ।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसे भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा त्वाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: प्रोग्राम दे इस हिस्से दे विच एक बार फिर तुहाडा स्वागत है। आपां दो शब्द सरवण कर रहे सां। पहला एक सी गुरु नानक पातशाह दी बाणी चों, मन हाली किरसाणी करणी शर्म पाणी तन खेत, नाम बीज संतोख सुहागा रख गरीबी वेस। बाबा माया साथ न होए, इन माया जग मोया बिरला बूझे कोई। पाओ मनुख नु गुरु नानक पातशाह हर प्रकार दे किते दे विच कम करन वाले, जीविका कमान वाले मनुख नु अपनी हक हलाल दी कमाई दे नाल नाल, अपने काल कमाई दे नाल नाल जीवन दे विच गुणा नु किवें धारण करना है, इस तो उपदेश दे रहे ने। भावें वह किसान की गल कर रहे ने उसनों उस किसानी की शब्दावली दे विच जिहड़े उहदे संद ने, जिहड़े उहदे शब्द ਰੋਜ਼ ਉਹਦੀ ਵਰਤੋਂ 'ਚ ਨੇ, ਰੂਪਕ ਨੇ, ਅਲੰਕਾਰ ਨੇ, ਉਹਨਾਂ ਦੇ ਬੇਸ 'ਤੇ ਹੀ ਗੁਰੂ ਸਾਹਿਬ ਇੱਕ ਮਨੁੱਖ ਨੂੰ ਉਸਦੇ ਤਾਰਨ ਕਰਨ ਵਾਲੇ ਗੁਣਾਂ ਦਾ ਉਪਦੇਸ਼ ਦੇ ਰਹੇ ਨੇ। ਇਹਦੇ ਵਿੱਚ ਹੱਟੀ ਵਾਲੇ ਨੂੰ ਵੀ ਉਹ ਨਾਲ ਹੀ ਦੇ ਰਹੇ ਨੇ ਉਪਦੇਸ਼ ਕਿ ਤੂੰ ਕਿਵੇਂ, ਯਾਨੀ ਕਿ ਗੁਣਾਂ ਨੂੰ ਭਾਂਡ ਸਾਹਿਬ ਦੇ ਵਿੱਚ ਕਿਵੇਂ ਵਸਾ ਸਜਾ ਕੇ ਰੱਖਣਾ ਹੈ ਤੇ ਸੱਤ ਨਾਮ ਦਾ ਵਿਉਪਾਰ ਕਰਨਾ ਹੈ। ਫਿਰ ਵਣਜਾਰੇ ਨੂੰ, ਵਣਜ ਕਰਨ ਵਾਲੇ ਨੂੰ, ਸੌਦਾਗਰ ਨੂੰ ਕਿਵੇਂ ਦੱਸਦੇ ਆ ਕਿ ਸੱਤ ਘੋੜੇ ਲੈ ਚੱਲ, ਤੇ ਨਾਲ ਦੀ ਨਾਲ ਹੀ ਨੌਕਰੀ ਕਰਨ ਵਾਲੇ, ਭਾਵੇਂ ਉਹ ਬਾਦਸ਼ਾਹ ਦੀ ਕੋਈ ਨੌਕਰੀ ਕਰ ਰਿਹਾ ਜਾਂ ਕੋਈ ਹੋਰ ਮੁਲਾਜ਼ਮਤ ਕਰ ਰਿਹਾ, ਉਹਨੂੰ ਵੀ ਮੁਲਾਜ਼ਮਤ ਦੀ ਭਾਸ਼ਾ ਦੇ ਵਿੱਚ ਹੀ, ਉਸੇ ਸ਼ਬਦਾਵਲੀ ਵਿੱਚ, ਉਹਨਾਂ ਰੂਪਕਾਂ ਦੇ ਵਿੱਚ ਗੁਣਾਂ ਦੀ ਜਿਹੜੀ ਮਹੱਤਤਾ ਹੈ, ਕਿਹੋ ਜਿਹੇ ਗੁਣ ਕਿਸ ਤਰ੍ਹਾਂ ਧਾਰਨ ਕਰਨੇ। ਦੂਸਰਾ ਸ਼ਬਦ ਚੱਲ ਰਿਹਾ ਸੀ ਆਪ ਚਾਨਣ ਦਾ, ਗਿਆਨ ਦਾ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਲ ਤਹਿ ਮੰਦਰ, ਅੰਧਕਾਰ ਤਹਿ ਮੰਦਰ ਫੁੱਲੀ ਕੋਠੜੀ ਰਤਨ। ਇਹ ਸਾਰਾ ਜਿਹੜਾ ਵਿਚਾਰ ਹੈ, ਅੱਜ ਅਸੀਂ ਜਦੋਂ ਦੇਖਦੇ ਹਾਂ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਜਿਤਨਾ ਵੀ ਜ਼ੋਰ ਲਾਇਆ ਜਾਂਦਾ ਹੈ, ਕੋਈ ਕਥਾ ਵਾਚਕ ਕਥਾ ਕਰ ਰਿਹਾ ਹੁੰਦਾ ਹੈ, ਕੋਈ ਕੀਰਤਨੀਆਂ ਕੀਰਤਨ ਕਰ ਰਿਹਾ ਹੁੰਦਾ ਹੈ, ਕੋਈ ਟਾਡੀ ਕਥਾਵਾਂ ਦੱਸ ਰਿਹਾ ਹੁੰਦਾ, ਇਤਿਹਾਸ ਦੱਸ ਰਿਹਾ ਹੁੰਦਾ ਹੈ, ਬੱਚੇ ਹੋਣ ਜਾਂ ਬਜ਼ੁਰਗ ਹੋਣ, ਕੋਈ ਵੀ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਨਹੀਂ ਕਰਦਾ। ਸਿਰਫ ਇੱਕੋ ਰੱਟ ਲਾਈ ਹੁੰਦੀ ਹੈ, ਨਾਮ ਸਿਮਰੋ, ਸਿਮਰਨ ਕਰੋ, ਇਹਦੇ ਨਾਲ ਉਧਾਰ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਿਸ ਪ੍ਰਾਤਨ ਜ਼ਮਾਨੇ ਦੇ ਵਿੱਚ ਜਿਹੜਾ ਸਿਮਰਨ ਦਾ, ਨਾਮ ਦਾ ਜਿਹੜਾ ਕਨਸੈਪਟ ਸੀ, ਜਿੱਥੇ ਬਾਕੀ ਚੀਜ਼ਾਂ ਨੂੰ ਪੁਨਰ ਵਿਆਖਿਆ ਕੀਤੀ ਹੈ, ਉੱਥੇ ਇਹਨਾਂ ਸ਼ਬਦਾਂ ਦੀ ਵੀ ਪੁਨਰ ਵਿਆਖਿਆ ਕੀਤੀ ਹੈ। ਗੁਰਮਤ ਦੇ ਵਿੱਚ ਨਾਮ ਹੋਵੇ, ਸਿਮਰਨ ਹੋਵੇ, ਸਿਮਰਨ ਦਾ ਅਰਥ ਯਾਦ ਹੈ, ਉਸ ਅਕਾਲ ਪੁਰਖ ਨੂੰ ਯਾਦ ਰੱਖ ਕੇ ਅਸਲੀ ਅਮਲੀ ਜੀਵਨ ਜਿਉਣ ਦਾ ਇੱਕ ਢੰਗ, ਇੱਕ ਯੁਕਤੀ ਗੁਰੂ ਸਾਹਿਬ ਨੇ ਸਿਖਾਈ, ਜਿਸ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸਤਿਗੁਰੂ ਦਾ ਮਿਲਾਪ ਹਾਸਲ ਹੋਣ ਦੇ ਨਾਲ ਹੀ ਕੀ ਕਿਹਾ, ਨਾਨਕ ਸਤਿਗੁਰ ਭੇਟਿਆ ਹੈ, ਪੂਰੀ ਹੋਵੇ ਜੁਗਤ। ਨਾਨਕ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੋਵੇ ਤਾਂ ਉਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਤਿਗੁਰੂ ਉਹ ਜੁਗਤਿਆਂ ਦੱਸਦਾ ਹੈ, ਉਹ ਗੁਰ ਦੱਸਦਾ ਹੈ, ਹੱਸਦਿਆਂ, ਖਿਲਦਿਆਂ, ਪਹਿਨਦਿਆਂ, ਖਾਵਦਿਆਂ ਵਿਚਿਆ ਹੋਇਆ ਕਿ ਇਹ ਮਨੁੱਖ, ਤੂੰ ਇਸ ਜ਼ਿੰਦਗੀ ਨੂੰ ਮਾਣਦਿਆਂ ਹੀ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਉਹ ਗੁਣ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਚੱਲ ਕੇ ਇੱਕ ਇਨਸਾਨ ਦਾ ਜਿਹੜਾ ਜੀਵਨ ਹੈ ਉਹ ਬਦਲ ਸਕਦਾ ਹੈ, ਕਿ ਇਨਸਾਨ ਉਸ ਗਿਆਨ ਨੂੰ ਪ੍ਰਾਪਤ ਕਰਕੇ ਸਚਿਆਰਾ, ਉਸ ਅਕਾਲ ਪੁਰਖ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਯਾਨੀ ਕਿ ਗਾਡ ਲਾਈਕ ਰੱਬ ਵਰਗਾ ਕਿਵੇਂ ਹੋਏਗਾ। ਉਸ ਦੇ ਵਾਸਤੇ ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਸੰਗਤ ਦੀ, ਕਿਉਂਕਿ ਸਾਡਾ ਵਿਸ਼ਾ ਹੀ ਅੱਜ ਜਿਹੜਾ ਹੈ ਉਹ ਹੈ ਕਿ ਵਿਅਕਤੀ ਆਪਣੇ ਜੀਵਨ ਦੁਆਰਾ, ਯਾਨੀ ਕਿ ਆਪਣੀ ਸੰਗਤ ਦੁਆਰਾ ਜਾਣਿਆ ਜਾਂਦਾ, ਪਛਾਣਿਆ ਜਾਂਦਾ। ਏ ਪਰਸਨ ਇਜ਼ ਨੋਨ ਬਾਏ ਦਾ ਕੰਪਨੀ ਹੀ ਕੀਪਸ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਮੇਰੇ ਮਾਤੋ ਜੀ ਜਿਹੜਾ ਅਸੀਂ ਰੋਜ਼ ਦਾ ਨੇਮ ਕਰਦੇ ਮੇਰੇ ਮਾਤੋ ਜੀ ਸਤਸੰਗਤ ਮਿਲੇ ਸੋ ਤਰਿਆ ਹੈ ਮੇਰੇ ਅਕਾਲ ਪੁਰਖ ਹੈ ਮੇਰੇ ਗੁਰੂ ਮੇਰੇ ਪਿਆਰੇ ਜਿਸ ਨੂੰ ਸਤਸੰਗਤ ਮਿਲ ਗਈ ਉਹ ਤਰ ਗਿਆ ਉਸ ਨੂੰ ਜ਼ਿੰਦਗੀ ਦਾ ਗੁਰ ਪਤਾ ਲੱਗ ਗਿਆ ਉਸ ਨੂੰ ਜ਼ਿੰਦਗੀ ਦੀਆਂ ਯੋਗਤਾ ਪਤਾ ਲੱਗ ਗਈਆਂ ਤੇ ਉਸ ਨੇ ਹੀ ਆਪਣੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਉਹ ਹੱਸਦਿਆਂ ਖੇਡਦਿਆਂ ਹੰਡਾਉਂਦਿਆਂ ਬਤੀਤ ਕਰ ਉਸ ਦੀ ਜ਼ਿੰਦਗੀ ਨੂੰ ਤਿਆਗਣਾ ਨਹੀਂ ਆ ਕਿਉਂਕਿ ਗੁਰਮਤਿ ਦੇ ਵਿੱਚ ਜ਼ਿਕਰ ਆਉਂਦਾ ਹੈ ਤਿਆਗ ਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗ ਪਾਓ ਜੇ ਕਿਸੇ ਚੀਜ਼ ਨੂੰ ਤਿਆਗ ਦੇਣਾ ਹੈ ਉਹਨੇ ਵਿਕਾਰਾਂ ਨੂੰ ਤਿਆਗਣਾ ਆਮ ਤੌਰ ਤੇ ਵਿਕਾਰਾਂ ਨੂੰ ਅਸੀਂ ਪੰਜ ਵੱਡੀਆਂ ਸ਼੍ਰੇਣੀਆਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੇਤਰ ਦੇ ਵਿੱਚ ਜਾਂਦੇ ਹਾਂ ਇਹਨਾਂ ਨੂੰ ਤਿਆਗਣਾ ਹੈ ਵਿਕਾਰਾਂ ਨੂੰ ਤਿਆਗਣਾ ਹੈ ਤੇ ਅਪਣਾਉਣਾ ਕਿਸ ਨੂੰ ਹੈ ਉਹਨਾਂ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ ਉੱਥੇ ਚੇਤੇ ਰੱਖਣਾ ਹੈ ਹਰੀ ਨੂੰ ਇੱਕ ਕੰਪੈਰੀਜ਼ਨ ਦਿੰਦੇ ਆ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਗਤ ਦੀ ਜਦੋਂ ਹਰੀ ਕੀਰਤਨ ਮੈਂ ਜਾਗਣਾ ਪਾਓ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੋਵੇ ਉੱਥੇ ਹੀ ਜਾ ਕੇ ਰਾਤਾਂ ਨੂੰ ਜਾਂ ਦਿਨ ਨੂੰ ਜਿੱਥੇ ਸਮਾਂ ਮਿਲਦਾ ਹੈ ਉਹਨਾਂ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ ਹੈ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨੀ ਕਰਨਾ ਹੈ ਸਿੱਖਣਾ ਹੈ ਇੱਕ ਦੂਜੇ ਤੋਂ ਗੁਰਮਤ ਅਜਿਹਾ ਧਰਮ ਨਹੀਂ ਆ ਜਿਹੜਾ ਭਾਂਜਵਾਦੀ ਹੈ ਜਿਹੜਾ ਇਹ ਕਹਿੰਦਾ ਕਿ ਨਹੀਂ ਜੰਗਲਾਂ ਚ ਜਾ ਕੇ ਇਕੱਲ ਦੇ ਵਿੱਚ ਜਾ ਕੇ ਇਕੱਲ ਵਿੱਚ ਰਹਿ ਕੇ ਬੰਦਾ ਸੈਲਫ ਸੈਂਟਰਡ ਹੋ ਜਾਂਦਾ ਹੈ ਆਪਾਂ ਭਾਰਤੀ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਪੁਰਾਤਨ ਜਿੰਨੇ ਵੀ ਰਿਸ਼ੀਆਂ ਮੁਨੀਆਂ ਦੇ ਨਾਂ ਸੁਣਦੇ ਆ ਸਾਰਿਆਂ ਦੇ ਬਾਰੇ ਇਹੀ ਸੁਣਿਆ ਜਾਂਦਾ ਨਾ ਨਾਲ ਦੀ ਨਾਲ ਕਿ ਉਹ ਬਹੁਤ ਵੱਡੇ ਵਰ ਸਰਾਪ ਦਿੰਦੇ ਸੀ ਪਰ ਉਹ ਲੋਕ ਇੱਕ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ ਯਾਨੀ ਕਿ ਮਤਸਵੀ ਸੀ ਛੋਟੀ ਛੋਟੀ ਗੱਲ ਤੇ ਉਹਨਾਂ ਦੀ ਪੇਸ਼ੈਂਸ ਖਤਮ ਹੋ ਜਾਂਦੀ ਸੀ ਕਿਉਂਕਿ ਉਹ ਲੋਕਾਈ ਦੇ ਵਿੱਚ ਨਹੀਂ ਇਕਾਂਤ ਵਿੱਚ ਰਹਿੰਦੇ ਸੀ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ ਸਜ਼ਾ ਮਿਲਦੀ ਆਪਾਂ ਵੀ ਜੇਲ੍ਹਾਂ 'ਚ ਜਦੋਂ ਰਹੇ ਹਾਂ ਤੇ ਜਦੋਂ ਤਨਹਾਈਆਂ ਦੇ ਵਿੱਚ ਉਹਨੂੰ ਜੰਮੂ ਕਸ਼ਮੀਰੀ ਤਨਹਾਈਆਂ ਕਹਿੰਦੇ ਆ ਬਾਹਰ ਜਿਹੜਾ ਉਸਨੂੰ ਆਪਾਂ ਦੂਸਰੇ ਨਾਂ ਦਿੰਦੇ ਹਾਂ ਤੇ ਉੱਥੇ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਨਹਾਈਆਂ ਦੇ ਵਿੱਚ ਤਾਂ ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਆ ਉਹ ਨਹੀਂ ਰਹਿੰਦੀ ਤੇ ਜਦੋਂ ਇਕੱਠੇ ਰਹਿੰਦੇ ਆ ਇੱਕ ਦੂਸਰੇ ਦੀ ਸੰਗਤ ਵਿੱਚ ਇੱਕ ਦੂਸਰੇ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਆ ਇਸੇ ਕਰਕੇ ਗੁਰਮਤ ਨੂੰ ਸੰਗਤੀ ਧਰਮ ਇਹ ਸੰਗਤੀ ਧਰਮ ਹੈ ਇਹਦੇ ਵਿੱਚ ਬੇਸ਼ੱਕ ਮਨੁੱਖ ਨੇ ਆਪਣਾ ਨਿਤਨੇਮ ਨਿੱਜੀ ਜਿਹੜਾ ਕਰਨਾ ਹੈ ਉਸ ਤੋਂ ਬਾਅਦ ਸੰਗਤ ਵਿੱਚ ਆ ਕੇ ਸੰਗਤ ਦੇ ਵਿੱਚ ਵੀ ਜਿਵੇਂ ਸੁਖਮਣੀ ਸਾਹਿਬ ਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬਾਣੀ ਪੜ੍ਹੀ ਜਾਂਦੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਪਰ ਸੰਗਤ ਕੀਤੀ ਜਾਂਦੀ ਹੈ ਤੇ ਇਸ ਸੰਗਤ ਦੇ ਨਾਲ ਹੀ ਜਿਹੜੇ ਗੁਰੂ ਦੇ ਜਨ ਨੇ ਉਹਨਾਂ ਤੇ ਰੰਗਤ ਚੜ੍ਹਦੀ ਹੈ ਕਿਸਦੀ ਹਰੀਆ ਮਤ ਪਾਪਾਂ ਕੇ ਸੰਗ ਉਹ ਤੋਪਾ ਨਾਨਕ ਹੈ ਉਸਨੂੰ ਨਾਮ ਦੀ ਰੰਗਤ ਚੜ੍ਹਦੀ ਆ ਜਦੋਂ ਇੱਕ ਦੂਜੇ ਨਾਲ ਬੈਠ ਕੇ ਇੱਕ ਦੂਜੇ ਤੋਂ ਉਸ ਦੇ ਵਿੱਚ ਆਪਾਂ ਭਾਵ ਪੈਦਾ ਹੁੰਦਾ ਤੇ ਸੰਗਤ ਤੋਂ ਹੀ ਸਿੱਖਿਆ ਜਾਂਦਾ ਹੈ। ਆਪਾਂ ਆਮ ਜ਼ਿੰਦਗੀ ਚ ਕਬੀਰ ਸਾਹਿਬ ਨੂੰ ਜਦੋਂ ਪੜ੍ਹਦੇ ਹਾਂ ਉਹ ਕਹਿੰਦੇ ਆ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਹ ਟਾਕ ਬਿਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਆਸ ਪਾਸ ਜਿੰਨੇ ਵੀ ਫਲ ਫੁੱਲ ਬੂਟੇ ਹੁੰਦੇ ਆ ਬੇਸ਼ੱਕ ਉਹਨਾਂ ਦੀ ਖੁਸ਼ਬੂ ਹੋਵੇ ਨਾ ਹੋਵੇ, ਪਰ ਉਹ ਕਿਉਂਕਿ ਚੰਦਨ ਦੀ ਖੁਸ਼ਬੂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿੱਚੋਂ ਵੀ ਉਹ ਖੁਸ਼ਬੂ ਆਉਣ ਲੱਗਦੀ ਹੈ। ਆਮ ਨਿੱਜੀ ਜ਼ਿੰਦਗੀ ਚ ਜਦੋਂ ਅਸੀਂ ਦੇਖੀਏ ਮੱਛੀ ਬਾਜ਼ਾਰ ਦੇ ਵਿੱਚ ਚਲੇ ਜਾਈਏ, ਸਾਰਾ ਦਿਨ ਮੱਛੀ ਬਾਜ਼ਾਰ ਚ ਫਿਰਦੇ ਰਹੀਏ ਘੁੰਮਦੇ ਰਹੀਏ, ਉੱਥੋਂ ਕੁਛ ਵੀ ਨਾ ਖਰੀਦੀਏ, ਮੱਛੀ ਨੂੰ ਛੂਹੀਏ ਵੀ ਨਾ, ਪਰ ਜਦੋਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਕਾਫੀ ਸਮਾਂ ਬਿਤਾ ਕੇ ਜਦੋਂ ਮੱਛੀ ਦਰਬਾਰ ਚੋਂ ਬਾਜ਼ਾਰ ਚੋਂ ਨਿਕਲਾਂਗੇ ਤਾਂ ਹੋਏਗਾ ਕੀ, ਪੂਰੇ ਸਰੀਰ ਦੇ ਵਿੱਚ ਜਾਂ ਕੱਪੜਿਆਂ ਦੇ ਵਿੱਚ ਮੱਛੀ ਦੀ ਖੁਸ਼ਬੂ ਆ ਜਾਏਗੀ, ਜਿਸਨੂੰ ਆਪਾਂ ਬਦਬੂ ਕਹਿੰਦੇ ਹਾਂ, ਮੱਛੀ ਤੋਂ ਪ੍ਰਭਾਵਿਤ ਉਹ ਸਮੈਲ ਆਏਗੀ, ਆਪਣੇ ਆਪ ਨੂੰ ਵੀ ਔਖਾ ਲੱਗੇਗਾ, ਆਪਣੇ ਆਪ ਨੂੰ ਲੱਗੇ ਨਾ ਲੱਗੇ ਦੂਜੇ ਜਿਹਦੇ ਕੋਲ ਵੀ ਜਾਣਗੇ ਕਹਿਣਗੇ ਬਈ ਇਹ ਤਾਂ ਸਮੈਲ ਕਾਹਦੀ ਆ ਰਹੀ ਹੈ। ਜਾਂ ਇਸ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ, ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਜੇ ਘਰ ਦੇ ਵਿੱਚ ਹੁਣ ਤੇ ਸਪਾਈਸ ਕਿਚਨ ਵੀ ਆ ਚੁੱਕੇ ਨੇ, ਕਿਚਨ ਦੇ ਵਿੱਚ ਅਸੀਂ ਇੰਡੀਅਨ ਸਾਗ ਸਬਜ਼ੀ ਬਣਾਉਂਦੇ ਹਾਂ, ਮਸਾਲੇ ਪਾਉਂਦੇ ਹਾਂ, ਤੇ ਜੇ ਸਾਡੀਆਂ ਘਰ ਦੇ ਵਿੱਚ ਅਲਮਾਰਾਜ਼ ਖੁੱਲੀਆਂ ਹੋਣ, ਜੇ ਉਹ ਖੁਸ਼ਬੂ ਉਹ ਉੱਥੇ ਚਲੀ ਜਾਂਦੀ ਆ ਤਾਂ ਉਹ ਬੱਚੇ ਉਹ ਡਰੈਸ ਪਾ ਕੇ ਨਹੀਂ ਜਾਂਦੇ, ਕਿਉਂਕਿ ਉਹ ਕਹਿੰਦੇ ਨਹੀਂ ਜੀ ਇਹ ਤੇ ਇਹਦੇ ਵੀ ਸਮੈਲ ਆ ਗਈ ਆ, ਮੈਨੂੰ ਜੋ ਵੀ ਮਿਲੇਗਾ ਉਹਨੂੰ ਇਸ ਸਬਜ਼ੀ ਦੀ ਸਮੈਲ ਆਏਗੀ, ਮਸਾਲਿਆਂ ਦੀ ਸਮੈਲ ਆਏਗੀ। ਇਹ ਆਮ ਸਾਡਾ ਇੱਥੇ ਵਿਤਾਰਾ, ਕਿਉਂ? ਕਿਉਂਕਿ ਉਸ ਮਾਹੌਲ ਦਾ ਅਸਰ ਹੋ ਜਾਂਦਾ ਹੈ ਜਿਸ ਮਾਹੌਲ ਦੇ ਵਿੱਚ ਕੋਈ ਰਹਿੰਦਾ। ਪਰ ਜੇ ਇਸੇ ਤਰ੍ਹਾਂ ਅਸੀਂ ਕਿਸੇ ਅਜਿਹੀ ਦੁਕਾਨ 'ਚ ਚਲੇ ਜਾਈਏ ਜਿੱਥੇ ਪਰਫਿਊਮ ਹੋਵੇ, ਜਿੱਥੇ ਇਤਰ ਹੋਵੇ, ਹਰ ਤਰ੍ਹਾਂ ਦੀ ਚੰਗੀ ਖੁਸ਼ਬੂ ਹੋਵੇ, ਕੁਛ ਵੀ ਨਾ ਖਰੀਦੀਏ, ਸਾਰਾ ਦਿਨ ਉੱਥੇ ਰਹੀਏ, ਘੁੰਮਦੇ ਰਹੀਏ, ਦੇਖਦੇ ਰਹੀਏ, ਬਾਹਰ ਨਿਕਲਾਂਗੇ ਸਾਡੇ ਵਸਤਰਾਂ ਚੋਂ ਕੱਪੜਿਆਂ ਚੋਂ ਆਪਣੇ ਆਪ ਹੀ ਉਹ ਸਮੈਲ ਜਿਹੜੀ ਆ ਕੁਛ ਦੇਰ ਦੇ ਲਈ ਬਸ ਜਾਏਗੀ, ਜਿਸ ਨੂੰ ਵੀ ਮਿਲਾਂਗੇ ਉਹ ਕਹਿਣਗੇ ਵੀ ਤੁਸੀਂ ਬਹੁਤ ਵਧੀਆ ਪਰਫਿਊਮ ਲਾਈ ਹੋਈ ਹੈ। ਇਹ ਪ੍ਰਭਾਵ ਹੈ। ਇਸੇ ਤਰ੍ਹਾਂ ਹੀ ਬਾਣੀ ਦੇ ਵਿੱਚ ਜਦੋਂ ਸੰਗਤ ਦੀ ਗੱਲ ਆਈ, ਅੱਜ ਅਸੀਂ ਦੇਖਦੇ ਹਾਂ ਸਾਡੀ ਕਮਿਊਨਿਟੀ ਦੇ ਕੁਛ ਬੱਚੇ ਗੈਂਗ ਵਾਰਸ ਦੇ ਵਿੱਚ, ਹੋਰ ਹੋਰ ਕੰਮਾਂ ਜਿਹੜੀਆਂ ਕਿ ਸਮਗਲਿੰਗ ਨੇ, ਡਿਫਰੈਂਟ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਸ ਤਰ੍ਹਾਂ ਦਾ ਡਰੱਗਸ ਦੇ ਵਿੱਚ ਇਨਵਾਲਵ ਹੋ ਜਾਂਦੇ ਆ, ਉਹ ਕਿਉਂ ਹੁੰਦੇ ਆ? ਜਦੋਂ ਇੱਕ ਵਾਰ ਉਹਨਾਂ ਦਾ ਸਾਹਮਣਾ ਹੀ ਉਸ ਸੰਗਤ ਦੇ ਵਿੱਚ ਹੋ ਗਿਆ, ਉਹ ਕਿਤਨਾ ਵੀ ਆਪਣੇ ਆਪ ਨੂੰ ਸੇਵ ਕਰਨ ਤੋਂ ਸੇਵ ਨਹੀਂ ਹੋਇਆ ਜਾਂਦਾ। ਸੰਗਤ ਦਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਸੰਗਤ, ਇੱਕ ਹੁੰਦੀ ਹੈ ਸੰਗਤ ਸਾਧ ਸੰਗਤ ਜਿਸ ਨੂੰ ਕਹਿੰਦੇ, ਇੱਕ ਹੁੰਦੀ ਹੈ ਉਹ ਸੰਗਤ ਮਾੜੀ ਸੁਸਾਇਟੀ ਚ, ਜਦੋਂ ਕੋਈ ਮਾੜੀ ਸੁਸਾਇਟੀ ਚ ਪੈ ਜਾਂਦਾ ਤੇ ਉਸ ਤੇ ਉਸ ਮਾੜੀ ਸੁਸਾਇਟੀ ਦਾ ਹੀ ਪ੍ਰਭਾਵ ਪੈ ਜਾਂਦਾ ਹੈ। ਇਸੇ ਕਰਕੇ ਜਦੋਂ ਸਾਡੇ ਬੱਚੇ ਘਰਾਂ ਚ ਹੁੰਦੇ ਆ, ਮਾਂ ਪਿਓ ਲੜਦੇ ਝਗੜਦੇ ਹੋਣ, ਉਹਨਾਂ ਦੀ ਉਸ ਲੜਾਈ ਝਗੜੇ ਦਾ, ਉਹਨਾਂ ਦੇ ਉਸ ਕਲੇਸ਼ ਦਾ ਪ੍ਰਭਾਵ ਬੱਚਿਆਂ ਤੇ ਜ਼ਰੂਰ ਪੈਂਦਾ ਹੈ, ਭਾਵੇਂ ਉਹ ਆਪ ਵਿੱਚ ਕਲੇਸ਼ ਕਰਦੇ ਰਹਿਣ, ਪਰ ਉਹਨਾਂ ਨੂੰ ਕਿਤਨੇ ਲਾਡ ਪਿਆਰ ਨਾਲ ਪਾਲਣ, ਪਰ ਉਹ ਪ੍ਰਭਾਵ ਜਿਹੜਾ ਉਹਨਾਂ ਤੇ ਪਏਗਾ ਹੀ ਪਏਗਾ, ਉਹਨਾਂ ਦੀ ਉਹ ਸਾਈਕੋਲੋਜੀ ਤੇ, ਉਹਨਾਂ ਦੇ ਮਨੋਵਿਗਿਆਨ ਤੇ ਉਹ ਪ੍ਰਭਾਵ ਪੈ ਜਾਂਦਾ। ਹੋਰ ਬਾਅਦ ਦੇ ਵਿੱਚ जवानी तो बाद भी यानी कि सारे जीवन दे विच ओहो जिहा असर जिहड़ा है ओहो जिहड़ा एहसास है ओह उहनां दी पर्सनैलिटी दे विच उहनां दे व्यक्तित्व चों बाहर नहीं जांदा ते ओह भी ओह बच्चे भी अपने जीवन दे बाद जदों अपना परिवार उहनां दा हुंदा है ओहो जिहा व्यवहार जिहड़ा है ओह कैरी यानी कि एक किस्म दा हैरीटेज विच ओह जीन्स विच होवे ना होवे पर उहनां दे जिहड़े बचपन दी परवरिश है उस दे विच जिहड़ी चीज आ गई उसने सारी जिंदगी उहनां दा साथ नहीं छड़ना ते उना दे जीवन दे विच भी जेड़ा ओ क्लेश करनगे ओ उना दी अगली जनरेशन तक यानी के जनरेशन तक ओ तारी रहिंदा भाव की है ओ भी संगत है क्योंकि साड़ी एक संगत स्कूल दी है साड़ी एक संगत समाज दी है साड़ी एक संगत जेड़ी है घर दी है इसे करके हर गुरसिख नूं गुरु साहिब कहिंदे आ कि जदों निजी ये करदा है जदों कहिंदा गुर सतगुर का जो सिख अखावे पलके उठ हर नाम ते आवे उदम करे पलके प्रभाती इशनान सर करे अमृत सर नावे फिर चढ़े दिवस गुरबाणी गावे बहने उठते हर नाम ते आवे फिर जिस तरह के भाई गुरदास जी लिखते ने फिर वो गुरुद्वारे भी आंदा है साध संगत विच आके सेवा करता है उन्होंने प्रसाद पानी की सेवा करता है फिर उन्होंने खिला के फिर बच्चा आप भी खाता है भाव ओ जड़ी उस सेवा का जो माहौल है एक संगत का माहौल है उसके विच उस सेवा के गुण जिहड़े आ निष्काम सेवा के गुण जिहड़े आ उह ग्रहण कर रहे इसे करके जिन्ना भी साडा जो उपदेश है असी अज भी साढ़े धार्मिक स्थान च मैं सिर्फ सिखां दी गल नहीं कर रहा हर एक धार्मिक स्थान दे विच कि असी गुणा की गल करते हैं जे असी इबादत की गल करते हैं जे असी प्रेयर की गल करते हैं जे असी सिमरन की गल करते हैं हर एक थां ते पर असी किसी भी थां ते बैठ के बच्चों के नाल या संगत के नाल यह गल नहीं करते कि सानू किहो जे गुण अपनाने चाहिए है साडे च सहनशीलता किन्नी होनी चाहिए है असी सत नू साढ़े अंदर संतोख किवें आएगा जिन्ने भी व्यक्ति मैं देखिया सिमरन जिहड़ा सो काल सिमरन अज हुंदा है उह सिमरन करन वालिआं नूं कोई गल कह के दिंदे देखो उहनां दा होमै उहनां दी पेशेंस उहनां दे विच पेशेंस ही नहीं हुंदी फट उहनां दे मुंह ते गाल होएगी जे तुसीं उहनां नूं टोकिआ गुरु हरगोबिंद पातशाह दे समय भाई सुथरा जी हुंदे सी भाई सुथरा जी ओ शख्सियत सन जिन्हां नूं कहिंदे आ कि पैदा होण समय उहनां दे दंद सन या की सी उहनां नूं अपने मां प्यो ने किते सुख छड्डिया सी कश्मीर दी धरती ते गुरु हरगोबिंद पातशाह जदों कश्मीर के दौरे ते गए सी बच्चा रोण की आवाज आई उन्होंने सिखां नूं कहा भाई देखो झाड़ियां च की आ सिखां ने देखिया एक बच्चा सी गुरु साहब लाए उन्होंने कहा भाई वह चुक के लियाओ किसी ने कहा जी ये कुथरा है भाव लिबड़िया हुआ उन्होंने कहा नहीं ये सुथरा है उसकी संभाल की उन्होंने परवरिश की भाई सुथरा जी बहुत अच्छे हासरस के शायर भी होए ने कवि होए ने सिख विचारधारा पंज सिख फोकलोर दे विच उन्हां दियां बहुत मशहूर जिस तरह कहिंदे कोई मरे कोई जीवे सुथरा कोल पतासे पीवे भी उन्हां दा ही है उन्हां दे समय एक भाई एक सज्जन ब्राह्मण उत्थे आया बैठा सी क्योंकि गुरु साहब दे दरबार च कोई भी आंदा सी इन्हां ने उन्हां नूं ना पुछिया वो कहिंदा जी मेरा नाम शीतल दास है भाई साहब बार बार पुछण लगे ਉਹ ਅੱਕ ਕੇ ਭਾਈ ਸਾਹਿਬ ਨੂੰ ਛੇੜਿਓ ਅੱਕ ਕੇ ਉਹਨਾਂ ਦੇ ਪਿੱਛੇ ਦੌੜਨ ਲੱਗਾ ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਭਾਈ ਸੁਥਰਾ ਕੀ ਕੀਤਾ ਜੀ ਇਹਨੂੰ ਉਹ ਕਹਿੰਦਾ ਜੀ ਕਹਿੰਦਾ ਮੇਰਾ ਨਾਂ ਸ਼ੀਤਲ ਦਾਸ ਹੈ ਮੈਂ ਦੇਖਣਾ ਚਾਹੁੰਦਾ ਸੀ ਇਹ ਕਿੰਨਾ ਕੁ ਸੀਤਲ ਹੈ ਇਹ ਤਾਂ ਮੇਰੀ ਅੱਗ ਹੈ ਪਾਓ ਗੁਰਸਿੱਖੀ ਜਿਹੜੀ ਆ ਉਹ ਸੀਤਲਤਾ ਉਹ ਟਰਮਾ ਉਹ ਪੇਸ਼ੈਂਸ ਸਭ ਤੋਂ ਵੱਡਾ ਗੁਣ ਹੀ ਆ ਸੱਤ ਸੰਤੋਖ दूजे नंबर ते आता है। दया धर्म तीरज ये गुण ने, यह गुण साध संगत दे विचों ही सिखे जाते हैं, पर असी बहुत करके, मैं भी नहीं कहता कि भाई बिल्कुल ही साड़ा कोई कथावाचक ये नहीं करता, पर बहुत करके साड़े जिहड़े प्रचारक ने अजकल वह सिर्फ एको गल ते जोर देंदे, किथे भी जाओ जिस नाम का गुरु ग्रंथ साहब जी दे विच गुरमत दे विच जिक्र है वह नाम सर्व व्यापक है, ज्ञान है, गुर ज्ञान पदार्थ नाम है, सतगुरु दिया दड़ा है। ऐसा ज्ञान जपो मन मेरे हो साचे चाकर साचे किरे, ज्ञान की तो गल ही नहीं करते, असीं तां गिनतियां मिनतियां दे पाठ की गल कर रहे हैं। किसी नूं ये नहीं दस्या जा रहा कि भाई रोज सवेरे जिन्ना को पाठ कर सकते हैं, भावें एक पौड़ी होवे भावें पंज पौड़ियां होण, भाई पंज पाणियां होण, अपने दिनचर्या दे विच उन्हां नूं अपने जीवन दे विच अमल दे विच लियाण वास्ते जतन भी करना है। नहीं असीं इह कहिंदे आ पंज नहीं सुखमणी साहिब दे ही पंज पाठ रोज करो, पर कोई ये नहीं कहिंदा कि सुखमणी साहिब दी पहलियां पंज पहली अष्टपदी दियां पहलियां पंज पौड़ियां पहलियां दो अष्टपदियां दे विच पदियां दे विच की उपदेश है, उसनूं अपने जीवन ते लागू किवें करना है। सुखमणी साहिब दे विच साध दी व्याख्या भी होई है, पंडित दी व्याख्या भी होई है, वैष्णो दी व्याख्या भी होई है, कि असीं अपने जीवन दे विच कदी सानूं कोई दसदा है कि असीं उस ते अमल करिए ते उहो जिहा बणीए, ਉਹ ਜਿਹਾ ਰੋਲ ਮਾਡਲ ਬਣੀਏ, ਜਿਹੋ ਜਿਹਾ ਰੋਲ ਮਾਡਲ ਬਣਨ ਦੇ ਵਾਸਤੇ ਸਾਨੂੰ ਗੁਰਬਾਣੀ ਪ੍ਰੇਰਦੀ ਆ, ਜਿਹੋ ਜੇ ਕਿਰਦਾਰ ਦੀ ਵਕਾਲਤ ਕਰਦੀ ਆ ਗੁਰਬਾਣੀ, ਜਿਹੋ ਜਿਹਾ ਸੱਚ, ਜਿਹੋ ਜਿਹਾ ਅਸੀਂ ਤਾਂ ਸਾਡੀ ਪ੍ਰੇਅਰ ਕੀ ਆ ਗੁਰਬਾਣੀ ਦੇ ਵਿੱਚ ਤਾਂ ਇਹ ਗੱਲ ਆਉਂਦਾ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦਹੀਂ ਨਾਮ ਸੰਤੋਖੀ ਉਤਰੇ ਮਨ ਕੀ, ਸਾਨੂੰ ਕੋਈ ਦੱਸਦਾ ਹੈ? ਸਾਨੂੰ ਤਾਂ ਇਹੀ ਦੱਸਿਆ ਜਾਂਦਾ ਹੈ, ਬਚਪਨ ਤੋਂ ਦੱਸਿਆ ਜਾਂਦਾ ਹੈ, ਪਾਠ ਕਰੋਗੇ ਤੁਹਾਡੀਆਂ ਇਹ ਮੁਰਾਦਾਂ ਪੂਰੀਆਂ ਹੋਣਗੀਆਂ। ਕੋਈ ਇਹ ਨਹੀਂ ਦੱਸਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਕੋਲੋਂ ਸਿੱਖਿਆ ਲਓ ਕਿ ਜੇ ਮੁਰਾਦਾਂ ਨਹੀਂ ਮਿਲਦੀਆਂ ਤਾਂ ਸਬਰ ਕਰਕੇ ਉਸ ਦੇ ਵਿੱਚ ਸੰਤੁਸ਼ਟ ਹੋ ਕੇ, ਜਦੋਂ ਕਹਿੰਦੇ ਨਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਨ ਅਪਾਰਾ, ਪੂਰੀਆਂ ਦਾ ਮਤਲਬ ਉਹ ਇੱਛਾ ਰਹਿੰਦੀਆਂ ਹੀ ਨਹੀਂ, ਪਰ ਸਾਨੂੰ ਉਸ ਪਾਸੇ ਉਹ ਦੱਸਿਆ ਹੀ ਨਹੀਂ ਗਿਆ, ਸਾਨੂੰ ਇਹ ਦੱਸਿਆ ਇਹ ਮੰਗ ਇਹ ਮੰਗ ਇਹ ਮੰਗ, ਔਰ ਇਸ ਦੇ ਨਾਂ ਤੇ ਅੱਜ ਕੱਲ ਇਸ ਇਹਨਾਂ ਮੰਗਾਂ ਦੇ ਨਾਂ ਤੇ ਹੀ ਕੋਈ ਚੁਪਹਿਰੇ ਵੀ ਸ਼ੁਰੂ ਹੋ ਗਏ, ਦੁਪਹਿਰੇ ਵੀ ਸ਼ੁਰੂ ਹੋ ਗਏ, ਹੋਰ ਕਈ ਤਰ੍ਹਾਂ ਦੇ, ਯਾਨੀ ਕਿ ਜਿਹੜੇ, ਪਰ ਜਿਹੜਾ ਬਾਣੀ ਦਾ ਅਸਲ ਮਨੋਰਥ ਸੀ ਉਹ ਸਾਨੂੰ ਦੱਸਿਆ ਹੀ ਨਹੀਂ ਗਿਆ। ਹੋਰ ਫਿਰ ਹੁੰਦਾ ਕੀ ਹੈ ਕਿ ਗਿਆਨ ਨੇ ਸਾਨੂੰ ਜੀਵਨ ਮਾਰਗ ਵੀ ਦੇਣਾ ਸੀ, ਉਸ ਜੀਵਨ ਦੇ ਵਿੱਚ ਅਸੀਂ ਇਸੇ ਜੀਵਨ ਦੇ ਵਿੱਚ ਜੀਵਨ ਮੁਕਤ ਹੋਣਾ ਸੀ, ਜੀਵਨ ਮੁਕਤ ਗੁਰੂ ਦੇ ਕੋਲੋਂ ਅਸੀਂ ਉਹ ਗਿਆਨ ਪ੍ਰਾਪਤ ਕਰਕੇ, ਜਦੋਂ ਗਿਆਨ ਹੋਏਗਾ ਹਰ ਮੁਸ਼ਕਲ ਦਾ ਹੱਲ ਜਿਹੜਾ ਹੈ ਉਸ ਗਿਆਨ ਨੇ ਸਾਨੂੰ ਦੇਣਾ, ਜਿਹੜਾ ਗੁਰੂ ਨੇ ਸਾਨੂੰ ਯੁਕਤੀਆਂ ਦਿੱਤੀਆਂ ਹੋਈਆਂ। ਪਰ ਸਾਨੂੰ ਕੋਈ ਇਹ ਨਹੀਂ ਸਿਖਾ ਰਿਹਾ, ਸਿਰਫ ਸਾਨੂੰ ਇਹ ਸਿਖਾ ਰਿਹਾ ਕਿ ਅਸੀਂ ਗਰੋਸਰੀ ਲਿਸਟ ਲੈ ਕੇ ਗੁਰੂ ਦੇ ਅੱਗੇ ਜਦੋਂ ਅਰਦਾਸ ਕਰਨ ਜਾਂਦੇ ਹਾਂ, ਸਿੱਖੀ ਦਾਨ ਨਹੀਂ ਮੰਗਦੇ, ਭਰੋਸਾ ਦਾਨ ਨਹੀਂ ਮੰਗਦੇ, ਅਸੀਂ ਹੋਰ ਪੂਰੀ ਲਿਸਟ ਲੈ ਕੇ ਮੈਨੂੰ ਇਹ ਮੇਰੀ ਇੱਛਾ ਪੂਰੀ ਕਰੋ, ਇਹ ਮੇਰੀ ਪੁੱਛਾ, ਇਹ ਕਰੋ ਇਹ ਕਰੋ, ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਸਿੱਖੀ ਨੂੰ ਵੀ ਬਾਕੀ ਵਿਚਾਰਧਾਰਾਵਾਂ ਨਾਲ ਵਾਂਗ, ਜਿਹੜੇ ਵੇਦ ਨੇ ਉਹ ਕੀ ਨੇ, ਉਹ ਇਹਨਾਂ ਮੰਗਾਂ ਦੇ ਜੰਤਰ ਮੰਤਰ ਨੇ, ਪਰ ਸਾਡੇ ਗੁਰੂ ਨੇ ਸਾਨੂੰ ਵਰਜਿਆ ਸੀ ਉਸ ਤੋਂ। ਹੁਣ ਤਾਂ ਇਹੀ ਕਿ ਅਸੀਂ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਪਰ ਅਸੀਂ ਨਾਮ ਪਦਾਰਥ ਤਾਂ ਮੰਗਦੇ ਹੀ ਨਹੀਂ, ਨਾ ਤੇਰਾ ਕੀ ਆ ਮਿੱਠਾ ਰੰਗ। ਅਸੀਂ ਤਾਂ ਇਹ ਕਹਿੰਦੇ ਹਾਂ ਗੁਰੂ ਸਾਹਿਬ ਮੇਰੀ ਇਹ ਚੀਜ਼ ਪੂਰੀ ਨਹੀਂ ਹੋਈ, ਇਹ ਮੇਰੀ ਪੂਰੀ ਕਰ ਦੇ, ਤੇ ਫਿਰ ਨਾਲ ਸਾਡੀ ਇੱਕ ਲਿਸਟ ਹੁੰਦੀ ਆ, ਫਿਰ ਮੈਂ ਇਹ ਕਰਾਂਗਾ। ਜੇ ਪਾਠ ਵੀ ਕਰਨੇ ਆ ਤਾਂ ਗੁਰੂ ਨਾਲ ਸ਼ਰਤਾਂ ਲਾ ਕੇ, ਯਾਨੀ ਕਿ ਜਿਸਨੂੰ ਆਪਾਂ ਕਹਿੰਦੇ ਹਾਂ ਬੱਚਿਆਂ ਦੇ ਨਾਲ ਤਾਰਾ
0: ਕੇਸਰੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ
2: ਨਾਲ ਡੀਲ ਕਰਕੇ
0: ਕਿਸੇ ਵੀ ਤਰ੍ਹਾਂ ਦੀ ਮੋਟਰ।
2: ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਿੱਧੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼

परम सम्मान जो जुगो जुग अटल चवर शत्र तख्त दे मालक समुची मानुखता नूं सांझा ते सुखैन उपदेश बख्शिश करन वाले दीन दयाल भगत वशल करुणामय सतगुरु धन धन श्री गुरु ग्रंथ साहिब सच्चे पातशाह जीओ दी पावन पवित्र हजूरी विच गुरद्वारा दीवान खाल मंजी साहिब विखे अमृत वेले दे दीवान दी हाजरी भर रहे सतसंगी जनों आप जी वडभागे हो। पातशाह जी ने कनेरी नदर किरपा रहमत कीती है ये जीवन सफला हो जावे। सतगुरु ने सतसंगत करन दा सुभाग आपां सारिआं नूं बख्शिआ है। ਸੋਡੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਹੋ। ਪਾਤਸ਼ਾਹ ਜੀ ਰਹਿਮਤ ਕਰਨ ਕਿਰਪਾ ਕਰਨ ਸਾਡਾ ਗੁਰੂ ਦੇ ਕੋਲੇ ਆਇਆ ਸਫਲਾ ਹੋਵੇ ਉਹਦੀ ਸਫਲਤਾ ਦੇ ਲਈ ਇੱਕੋ ਇੱਕ ਖੇਡ ਹੈ। ਇਹ ਘਰ ਦੇ ਵਿੱਚ ਐਂਟਰੀ ਇੱਕੋ ਢੰਗ ਨਾਲ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਰਜ਼ਾ ਵਿੱਚ ਚੱਲਦਾ ਹੈ, ਉਹਨੂੰ ਗੁਰੂ ਦੀ ਗੋਦ ਮਿਲਦੀ ਹੈ। ਅਤੇ ਗੁਰੂ ਦਾ ਹੁਕਮ, ਗੁਰੂ ਦੇ ਬਚਨ ਰੋਜ਼ ਸਾਨੂੰ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸਿੱਖਿਆ ਰੂਪ ਬਖਸ਼ਿਸ਼ ਕਰਦੇ ਨੇ। ਦਾਸ ਇੱਕ ਬੇਨਤੀ ਕਰਦਾ ਹੁੰਦਾ ਹੈ, ਬੱਚਾ ਤੁਹਾਡਾ ਸਕੂਲੇ ਪੜ੍ਹੇ, ਜਦੋਂ ਜਾਂਦਾ ਤਾਂ ਟੀਚਰ ਉਹਨੂੰ ਹੋਮਵਰਕ ਦਿੰਦੀ ਹੈ ਕੁਝ ਘਰ ਕਰਨ ਲਈ। ਜਿਹੜਾ ਬੱਚਾ ਅਗਲੇ ਦਿਨ ਚੰਗੀ ਤਰ੍ਹਾਂ ਉਹ ਹੋਮਵਰਕ ਕਰਕੇ ਜਾਂਦਾ ਹੈ, ਟੀਚਰ ਉਹਦੀ ਕਾਪੀ ਵੇਖ ਕੇ ਨਾਲੇ ਤੇ ਉਹਨੂੰ ਸਟਾਰ ਦਿੰਦੀ ਹੈ, ਵੈਰੀ ਗੁੱਡ ਕਹਿੰਦੀ ਹੈ, ਮੱਥਾ ਚੁੰਮਦੀ ਹੈ, ਅਸੀਸ ਦਿੰਦੀ ਹੈ। ਉਹ ਦੁਨੀਆਵੀ ਬਚਨ ਨੇ ਉਹਨਾਂ ਨੂੰ ਲਿਖ ਕੇ ਪੜ੍ਹ ਕੇ ਬੱਚਾ ਦੁਨੀਆਵੀ ਕਾਮਯਾਬੀ ਹਾਸਲ ਕਰਦਾ ਹੈ। ਇਹ ਗੁਰੂ ਦੇ ਬਚਨ ਨੇ, ਤੁਸੀਂ ਬਚਨ ਸੁਣ ਕੇ ਆਪਣੇ ਜੀਵਨ ਅੰਦਰ ਕਮਾਓਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਜਦੋਂ ਗੁਰ ਸ਼ਬਦ ਦੀ ਕਮਾਈ ਹੋਵੇਗੀ ਤੇ ਗੁਰੂ ਬਖਸ਼ਿਸ਼ ਦੇ ਪਾਤਰ ਬਣਾਂਗੇ। ਇਹ ਆਪਾਂ ਸਮਝਣਾ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਸ਼ਬਦ ਦੀ ਕਮਾਈ ਕਰਨ ਲਈ ਆਉਣਾ ਹੈ, ਤੇ ਜਿਨ੍ਹਾਂ ਨੇ ਇਹ ਕਮਾਈ ਕੀਤੀ ਹੈ, ਜਿਨ੍ਹਾਂ ਨੇ ਗੁਰ ਸ਼ਬਦ ਨੂੰ ਕਮਾਇਆ ਹੈ, ਪਾਤਸ਼ਾਹ ਜੀ ਬਾਣੀ ਅੰਦਰ ਕਹਿ ਰਹੇ ਨੇ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ। ਸਤਿਗੁਰੂ ਕਿਰਪਾ ਕਰਨ ਅੰਮ੍ਰਿਤ ਵੇਲੇ ਜੋ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਹਨ, ਰੋਜ਼ਾਨਾ ਦੀ ਤਰ੍ਹਾਂ ਇਸ ਪਾਵਨ ਅਸਥਾਨ ਤੋਂ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਵੱਖ ਵੱਖ ਗੁਰੂ ਕੇ ਪ੍ਰਚਾਰਕ ਕੀਰਤਨੀਏ ਵਿਦਵਾਨ ਆਪ ਜੀ ਨੂੰ ਸਰਵਣ ਕਰਾਉਂਦੇ ਨੇ, ਜੋ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਇਹ ਵੀ ਇੱਕ ਬੇਨਤੀ

ਤ੍ਰਿਤੀਯ ਧਿਆਨ ਦੇਣਾ। ਤੁਹਾਡੇ ਘਰ ਵਿੱਚ ਕੀਰਤਨ ਹੋਵੇ, ਕਿੱਥੇ ਗੁਰੂ ਘਰ ਗੁਰੂ ਕੇ ਕੀਰਤਨੀਏ ਕੀਰਤਨ ਕਰਨ ਜਾਣ, ਤੁਸੀਂ ਕਦੇ ਨਹੀਂ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਇਹ ਮੁੱਖ ਵਾਕ ਦਾ ਕੀਰਤਨ ਸੁਣਾਓ। ਤੁਸੀਂ ਆਖਦੇ ਹੋ ਭਾਈ ਸਾਹਿਬ ਇਹ ਸ਼ਬਦ ਦਾ ਕੀਰਤਨ ਸੁਣਾਓ। ਮੁੱਖ ਵਾਕ ਇੱਕੋ ਹੈ ਜਿਹੜਾ ਪਾਤਸ਼ਾਹ ਜੀ ਨੇ ਸਵੇਰੇ ਬਖਸ਼ਿਸ਼ ਕੀਤਾ ਹੈ। ਅਤੇ ਇਹਦੇ ਬਾਰੇ ਮੈਂ ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਅਸਥਾਨ ਤੋਂ ਬੇਨਤੀ ਕੀਤੀ ਸੀ। ਅੱਜ ਸਾਡੇ ਕੋਲ ਚਲਾਕੀ ਆ ਜਾਂਦੀ ਹੈ, ਚਿਹਰਾ ਵੇਖ ਕੇ ਮੂੰਹ ਵੇਖ ਕੇ ਗੁਰ ਸ਼ਬਦ ਦੀ ਵਿਚਾਰ ਕਦੇ ਨਹੀਂ ਜੇ ਕਰਨੀ। ਆਪਣੀ ਮਰਜ਼ੀ ਦਾ ਮੁਖਵਾਕ ਨਹੀਂ ਹੈ, ਮੁਖਵਾਕ ਹੁਕਮ ਗੁਰੂ ਦੀ ਮਰਜ਼ੀ ਦਾ ਹੈ, ਅਤੇ ਜਿਹੜਾ ਗੁਰੂ ਨੇ ਹੁਕਮ ਕੀਤਾ ਉਹ ਸਾਡੇ ਜੀਵਨ ਨੂੰ ਸਵਾਰ ਦਿੰਦਾ ਹੈ। ਇਹ ਧਿਆਨ ਰੱਖਣਾ। ਇਹ ਨਹੀਂ ਕਿ ਜੀ ਹੁਣ ਖੁਸ਼ੀ ਵਾਲਾ ਵੇਲਾ ਕਹਿ ਤੇ ਇਹ ਵਾਲਾ ਮੁਖਵਾਕ, ਅਤੇ ਜੇ ਦੂਜਾ ਪਾਸਾ ਕਹਿ ਤੇ ਇਹ ਵਾਲਾ ਮੁਖਵਾਕ। ਨਹੀਂ, ਇੱਥੇ ਤਾਂ ਉਹ ਵੀ ਬੈਠੇ ਨੇ ਜਿਹੜੇ ਕਹਿੰਦੇ ਨੇ ਕਰੜਾ ਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਮਿਠਾਸ ਹੀ ਦੇਣੀ ਹੈ, ਵੱਡੀ ਗੱਲ ਹੈ ਕਿ ਅਸੀਂ ਨਹੀਂ ਸਮਝੇ। ਇਸ ਲਈ ਇਹ ਪਾਵਨ ਮੁਖਵਾਕ ਸਾਡਾ ਜੀਵਨ ਪਲਟ ਸਕਦੇ ਨੇ, ਪਰ ਜੇ ਅਸੀਂ ਕਮਾਈ ਕਰਾਂਗੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ, ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਉਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਰੰਭਤਾ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਇੱਥੇ ਪਾਵਨ ਸਥਾਨ 'ਤੇ ਜੁੜੇ ਹੋ, ਦੇਸਾਂ ਵਿਦੇਸਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਵਾਓ ਹਾਜ਼ਰੀ, ਰਸਨਾ ਪਵਿੱਤਰ ਕਰੋ ਜੀ ਅਤੇ ਜਪਣਾ ਕਰੋ ਜੀ ਸਤਨਾਮ।

0: ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਖਿਤ ਭਾਣੇ ਦੀ ਮੂਰਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 740 ਤੇ ਦਰਜ ਹਨ ਜੀ।
1: ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
0: ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਨ ਧਰਨਾ ਹੈ। ਬੜਾ ਗਹਿਰਾ ਸਤਿਗੁਰੂ ਪਾਤਸ਼ਾਹ ਜੀ ਨੇ ਨੁਕਤਾ ਸਮਝਾਇਆ। ਧਰਮ ਦੀ ਦੁਨੀਆਂ ਵਿੱਚ ਵੀ ਤੇ ਸੰਸਾਰ ਦੇ ਵਿੱਚ ਵੀ ਧਿਆਨ ਦੀ ਬੜੀ ਵੱਡੀ ਖੇਡ ਹੈ। ਤੁਹਾਡਾ ਬੱਚਾ ਪੜ੍ਹਦਾ ਹੋਵੇ, ਬਾਰ ਬਾਰ ਕਿਹਾ ਜਾਂਦਾ ਪੁੱਤ ਮਨ ਲਾ ਕੇ ਪੜ੍ਹੀ। ਹੇਮਕੁੰਡ ਸਾਹਿਬ ਦੀ ਯਾਤਰਾ ਵੱਲ ਤੁਸੀਂ ਜਾਓਗੇ ਉੱਤਰਾਖੰਡ ਵਾਲਾ ਪਾਸਾ, ਤੁਹਾਨੂੰ ਥਾਂ ਥਾਂ ਇੱਕ ਗੱਲ ਲਿਖੀ ਹੋਈ ਮਿਲੇਗੀ ਕਿ ਜੇ ਤੁਹਾਡੀ ਸਾਵਧਾਨੀ ਘਟਦੀ ਹੈ ਤੇ ਦੁਰਘਟਨਾ ਘਟਦੀ ਹੈ, ਭਾਵ ਤੁਹਾਡਾ ਧਿਆਨ ਡਾਈਵਰਟ ਹੋਵੇਗਾ ਤੇ ਤੁਸੀਂ ਮੁਸੀਬਤ ਦੇ ਸ਼ਿਕਾਰ ਹੋ ਸਕਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਜ ਵੀ ਧਿਆਨ ਦੀ ਗੱਲ ਕਰਦੇ ਨੇ। ਸੁਣਨਾ ਤੇ ਧਿਆਨ ਧਰਨਾ ਬੜੀ ਵੱਡੀ ਗੱਲ ਹੈ। ਮੈਂ ਫੇਰ ਆਖਾਂਗਾ ਜੀ, ਸੁਣਨਾ ਤੇ ਧਿਆਨ ਧਰਨਾ ਪੜ੍ਹਦੇ ਬਹੁਤ ਨੇ, ਇੰਨੇ ਕੁ ਪੜ੍ਹਦੇ ਨੇ ਕਿ ਇਹਦੀ ਕੋਈ ਕਮੀ ਨਹੀਂ ਹੈ। ਗੁਰੂ ਕੇ ਕੀਰਤਨੀ ਕੀਰਤਨ ਕਰਦੇ ਨੇ, ਆਪਾਂ ਨਾਲ ਬੋਲਦੇ ਹਾਂ, ਪਰ ਪਾਤਸ਼ਾਹ ਜੀ ਕਹਿੰਦੇ ਧਿਆਨ ਦੇ ਵਿੱਚ, ਸੁਰਤ ਦੇ ਵਿੱਚ। ਜਿਸ ਦਿਨ ਧਿਆਨ ਦੇ ਵਿੱਚ ਗੁਰ ਸ਼ਬਦ ਜਾਂਦਾ, ਉਸ ਦਿਨ ਪਤਾ ਕਿਹੜੀ ਖੇਡ ਬਣਦੀ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿਸ ਦਿਨ ਸਾਡੀ ਸੁਰਤ ਸ਼ਬਦ ਦਾ ਚੇਲਾ ਬਣ ਜਾਏਗੀ ਤੇ ਸਮਝ ਲੈਣਾ ਸਾਡਾ ਪਾਰ ਉਤਾਰਾ ਹੋ ਗਿਆ। ਗੁਰ ਕੇ ਬਚਨ ਹਿਰਦੈ ਧਿਆਨ ਧਾਰੀ, ਬੜੀ ਵੱਡੀ ਤਾਕਤ ਹੈ ਬਚਨਾਂ ਵਿੱਚ। ਮੈਂ ਇੱਕ ਨਿੱਕੀ ਜਿਹੀ ਘਟਨਾ ਸਾਂਝੀ ਕਰਾਂ। ਕਿਸੇ ਸ਼ਾਹੂਕਾਰ ਨੇ ਨਾ ਇੱਕ ਨੌਕਰ ਰੱਖ ਲਿਆ। ਨੌਕਰ ਉਹਨੇ ਸਧਾਰਨ ਜਿਹਾ ਰੱਖਿਆ, ਅਨਪੜ੍ਹ, ਤੇ ਉਹ ਕੀ ਕਰਦਾ ਹੈ ਜੀ, ਉਹ ਜਿੱਥੋਂ ਜਿੱਥੋਂ ਪੈਸਾ ਚੁੱਕਣਾ ਹੁੰਦਾ ਸੀ, ਕੋਈ ਕੰਮ ਕਰਨਾ ਹੁੰਦਾ ਸੀ, ਉਹਨੇ ਉਹਨੂੰ ਸਾਰੀਆਂ ਥਾਵਾਂ ਦਿਖਾ ਦਿੱਤੀਆਂ। ਇੱਕ ਵਾਰੀ ਘੁਮਾਇਆ ਤੇ ਅੱਗੇ ਤੋਂ ਕੀ ਕਰਨਾ, ਉਹਨੇ ਪਰਚੀ ਲਿਖ ਕੇ ਦੇਣੀ ਤੇ ਨੌਕਰ ਨੇ ਚਲੇ ਜਾਣਾ, ਪਰਚੀ ਦੇਣੀ, ਕਿੱਥੋਂ ਪੇਮੈਂਟ ਮਿਲ ਜਾਣੀ, ਕਿੱਥੋਂ ਸਮਾਨ ਮਿਲ ਜਾਣਾ। ਖਾਸਾ ਸਮਾਂ ਇੱਦਾਂ ਹੀ ਲੰਘ ਗਿਆ। ਇੱਕ ਦਿਨ ਨੌਕਰ ਦੇ ਮਨ ਵਿੱਚ ਆਇਆ, ਉਹ ਮਨਾ ਇਹ ਕਾਗਜ਼ 'ਤੇ ਲਿਖ ਕੇ ਦਿੰਦਾ, ਮੈਂ ਕਿਉਂ ਨਾ ਕਾਗਜ਼ 'ਤੇ ਲਿਖ ਕੇ। ਅਤੇ ਚਲਾਕੀ ਮਨ ਵਿੱਚ ਆਈ, ਬੇਈਮਾਨੀ, ਕਿ ਮੈਂ ਵੀ ਕੁਝ ਖੱਟ ਲਵਾਂ। ਬਹੁਤ ਬੈਠੇ ਨੇ ਤੁਹਾਡੇ ਆਲ ਦੁਆਲੇ ਇਹੋ ਜਿਹੀਆਂ ਬੇਈਮਾਨੀਆਂ ਕਰਨ ਵਾਲੇ, ਸਾਨੂੰ ਨਹੀਂ ਭਟਕਣਾ ਚਾਹੀਦਾ। ਅੱਗੇ ਵੀ ਇਸ ਸਥਾਨ ਤੋਂ ਇੱਕ ਵਾਰੀ ਦਾਸ ਨੇ ਕਿਹਾ ਸੀ, ਜਿਸ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਗੱਲ ਆਖੀ ਸੀ ਨਾ, ਕੋਠੇ 'ਤੇ ਚੜ੍ਹ ਕੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸਤ ਸੰਗਤ, ਉਹਦੇ ਤੋਂ ਬਾਅਦ 'ਤੇ ਸਾਡਾ ਰੌਲਾ ਮੁੱਕ ਜਾਣਾ ਚਾਹੀਦਾ ਸੀ। ਮੈਂ ਤੁਹਾਨੂੰ ਅੱਜ ਵੀ ਕਹਾਂਗਾ, ਜੇ ਤੁਹਾਨੂੰ ਕੋਈ ਆਖੇ ਆਓ ਮੈਂ ਤੁਹਾਨੂੰ ਉਹ ਬਾਬੇ ਦੇ ਕੋਲੇ ਲੈ ਕੇ ਚੱਲਾਂ, ਉਹ ਗੁਰੂ ਦੇ ਕੋਲੇ ਲੈ ਕੇ ਚੱਲਾਂ, ਤੁਸੀਂ ਇੱਕੋ ਇੱਕ ਗੱਲ ਕਹਿਣੀ ਹੈ, ਗੁਰੂ ਲਾਧੋ ਰੇ। ਮੈਂ ਕਿਤੇ ਨਹੀਂ ਜਾਣਾ, ਮੈਨੂੰ ਤੇ ਮੇਰਾ ਗੁਰੂ ਮਿਲਿਆ ਹੋਇਆ, ਤੇ ਮੇਰਾ ਗੁਰੂ ਉਹ ਹੈ ਜਿਹੜਾ ਜੀਵਨ ਪਲਟ ਕੇ ਰੱਖ ਦਿੰਦਾ। ਖੈਰ, ਇਹਨੇ ਕੀ ਕੀਤਾ ਜੀ, ਇੱਕ ਕਾਗਜ਼ ਉੱਤੇ ਕੁਝ ਲਕੀਰਾਂ ਖਿੱਚੀਆਂ ਤੇ ਲੈ ਕੇ ਤੁਰ ਪਿਆ। ਕਦੇ ਕਿਸੇ ਦੁਕਾਨ ਤੇ ਜਾਵੇ, ਉਹ ਵੇਖਣ ਕਾਗਜ਼ ਤੇ ਵਾਪਸ ਕਰ ਦੇਣ, ਦੇਖਣ ਤੇ ਵਾਪਸ ਕਰ ਦੇਣ। ਮਨ ਵਿੱਚ ਆਇਆ, ਮਨਾ ਕਾਗਜ਼ ਉਹੀ ਹੈ, ਮੈਂ ਵੀ ਪੈੱਨ ਨਾਲ ਕੁਝ ਲਿਖਿਆ ਹੈ, ਪਰ ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਮੈਨੂੰ ਸ਼ੱਕ ਦੀ ਨਜ਼ਰ ਤੋਂ ਵੇਖਦੇ ਨੇ, ਪਤਾ ਨਹੀਂ ਕੀ ਗੱਲ ਹੈ। ਅਖੀਰ ਸਾਧ ਸੰਗਤ ਨੇ ਪਤਾ ਕੀ ਕੀਤਾ, ਕਿਸੇ ਵਿਦਵਾਨ ਦੇ ਕੋਲੋਂ ਕੋਈ ਜਾ ਰਿਹਾ ਸੀ, ਸਿਆਣੇ ਕੋਲੋਂ ਪੁੱਛਿਆ, ਕਹਿੰਦੇ ਇਹ ਕਾਗਜ਼ ਹੈ। ਉਹਨੇ ਪੜ੍ਹਿਆ ਤੇ ਕਹਿੰਦੇ ਮੈਂ ਦੁਕਾਨ ਵਾਲਿਆਂ ਦੇ ਕੋਲੇ ਜਾਂਦਾ, ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ। ਅੱਗੋਂ ਸਿਆਣਾ ਪਤਾ ਕੀ ਕਹਿੰਦਾ, ਕਹਿੰਦੇ ਲਿਖਿਆ ਤੇ ਤੂੰ ਲਕੀਰਾਂ ਤੇ ਮਾਰੀ ਹੈ, ਪਰ ਕਹਿੰਦੇ ਜਿਹੜਾ ਕਾਗਜ਼ ਤੇਰੇ ਦੂਜਾ ਤੇਰੇ ਕੋਲੇ ਹੈ ਨਾ, ਉਹਨੇ ਸ਼ਬਦ ਕਮਾਏ ਨੇ, ਉਹਨਾਂ ਨੇ ਸ਼ਬਦਾਂ ਨੂੰ ਪੜ੍ਹਿਆ, ਉਹਦੇ ਸ਼ਬਦ ਘੜੇ ਹੋਏ ਨੇ, ਜਿਹੜੇ ਘੜੇ ਹੋਏ ਸ਼ਬਦ ਨਾਲ ਜੁੜੇਗਾ ਉਹਨੂੰ ਕੁਝ ਨਾ ਕੁਝ ਮਿਲੇਗਾ, ਜਿਹੜਾ ਕਹਿੰਦੇ ਆਪਣੀ ਮਰਜ਼ੀ ਦੇ ਕਰੂਗਾ ਨਾ, ਉਹਨੂੰ ਫਿਰ ਸ਼ੱਕ ਦੀ ਨਿਗਾਹ ਨਾਲ ਹੀ ਵੇਖਿਆ ਜਾਵੇਗਾ। ਜਿਹੜਾ ਸ਼ਬਦ ਤੁਹਾਨੂੰ ਮਿਲਿਆ ਹੈ ਨਾ, ਇਹਦੇ ਬਾਰੇ ਪੜ੍ਹਨਾ। ਕੀ ਕਹਿੰਦੇ ਪਾਤਸ਼ਾਹ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ हुक्माओ जियो। इस शब्द दे बारे भगत कबीर साहब जी कहंदे लोग जाने यह गीत है, यह तो ब्रह्म विचार। दुनिया नू थले मैं साध संगत एको जा कुछ सिद्धा दे कोले सी के सारी दुनिया उन्हां दे अगे झुकदी सी, पर वो केड़ी बख्शिश सी, वो केड़ी रहमत सी कि सिद्धा नू गुरु नानक दे अगे झुकना पिया। भाई साहब भाई गुरदास साहब जी दे बचन पढ़ के वेखना, अज साडे हारण दा इको एक कारण है, असी पता कितों टुट गए, शब्द तो टुट गए, असी शब्द तो टुट गए। एक अनाउंसमेंट कर दो ना जी गुरु घर दे विच, गुरु की प्यारी साध संगत जी लंगर तैयार है, लाजमी सारे ने छक के जाना। मैं कहना प्रबंधक भी सुनते हो गए घर बह के, जे तुसी भी हो एक अनाउंसमेंट होर करया करो। भाई जेड़ा शब्द भाई साहब कीर्तन वाले पढ़नगे, कीर्तन सुन के जाना भी सारे दे लई लाजमी है। असी तो सिर्फ उत्थे तक ही रह गए, सानू ये याद है कि पिछले साल दाल थले लाती सी ते सब्जी, शब्द नहीं याद है। भाई साहब भाई सुथरे साहब जी ने यही किया, बेनती कर रहे सी, अखर उन्हें भी लिखे पर उदे अखर घड़े हुए नहीं सन, ते जेड़े मालक लिखता सी वह अखर घड़े हुए सन, वह जीवन बदलन वाले। दो चीजा ने बनस्पति दे विच, दो चीजा ने ध्यान देना, एक वेल है ते एक दरख्त है। वेल नू सहारा चाहिए है ते दरख्त सहारा देंदा है। मैं फिर दोबारा दोहरावा, बनस्पतियां ही ने ना दोवें, एक वेल है, वेल नू सहारा चाहिए ते एक दरख्त है, दरख्त सहारा देंदा है। गुर शब्द जेड़ा है वह दरख्त है, बाकी लोगों के बचन सिर्फ वेलां ने, उन्हां नू सहारा चाहिए। तो असी बेसहारियां दे कोले क्यों जाइए, असी अपने गुरु कोले आईए। तुसी वेखो ना किन्नी मेहनत करी दी है, कादे लई नीहां पाईयां, कंधां खड़ियां कीतियां, क्यों कि सिर्फ लेंटर टिक जावे। सतगुरु ने तो सानू पहला समझाया, ज्यों मंदर को थम है थमन, त्यों गुर का शब्द मन है अस्थमन। ते अज असी गुर शब्द तो दूर चले हैं। अज जिन्नी भी कला भावें सत संगत गुर इतिहास है शहादत ने, एवें ना समझना है इंज ही हो गया, नहीं। साईं मियां मीर जी ने धन गुरु अर्जन देव पातशाह जी ने पूछा सी, कहिंदे जी ये सिर्फ कविता ते नहीं है, तन मन काट काट सब अर्पी विच अग्नि आप जलाई। सतगुरु ने प्रतख करके विखाया। भाई मती दास जी नहीं डोले, पता क्यों? सत संगत उन्होंने कहा सीगा, मैं जप जी साहब का पाठ करना, तो उधरों एक गल कह लग पे, कहिंदे उदों तक मेरी जबान ना कटी जदों तक मैं जप जी साहब ना पूरा कर लवां। धन गुरु तेग बहादुर साहब पातशाह जी ने पिंजरे चो बोलिया सीगा, कहिंदे मती दास चल जाण दे आरा, शब्द की वह ताकत है तेरे शरीर के दोवें टोटिया के विचों भी जप जी साहब की आवाज आएगी। पढ़ के वेखो, अर्ध उर्द चीरियो सो डारा, गिरियो पृथ्वी पर हुए दोवे फारा, दोवें तन ते जप जी रह सब देख के सब को अचरज बढ़े। दोवें फाड़ा दे विचों आवाज आ रही है। भाई सती दास दे कोले शब्द सी, भाई मती दास दे कोले शब्द सी, भाई दयाले दे कोले शब्द सी। अज असी टुट गए हैं। मेरी बेनती है, सिख नहीं मरे, एक एक दिन दे विच खत्म नहीं होए सिख, पंजी पंजी हजार सिख शहीद होए, चाली चाली हजार शहीद होए। सिख मरदा ही उस दिन है जिस दिन अपने गुरु तो शब्द तो टुटदा है। अपन समझिए इस खेड़ नूं। अज पातशाह जी कह रहे ने, गुर के बचन हृदय ध्यान धारी। गुरु दे बचना दा ध्यान धरना है, आकार दा नहीं। मैनू माफ करना, गुरमूरत गुर शब्द है, गुरु का आकार गुरु का शब्द है, कि ध्यान धरना है। कलगीधर पातशाह जी कहते ने ध्यान ना गुर शब्द विच जोड़ना, शब्द गुरु सुरत धुन चेला। सिद्ध हथ खड़े करके पुछिए जी, भाई साहब भाई गुरदास साहब जी केड़ी ताकत सी गुरु नानक साहब जी दे कोल? भाई साहब कहते, गुर संगत बाणी बिना दूजी ओट नहीं है राई। मेरे कोले ते कहंदे गुर शब्द दा ओटा सरा है, शब्द जीती सिद्ध मंडली की तो सपना पंथ निराला। ਅੱਜ ਸਾਧ ਸੰਗਤ ਅਸੀਂ ਸ਼ਬਦ ਤੋਂ ਮਾਫ ਕਰਨਾ ਦੂਰ ਹੋਈ ਜਾ ਰਹੇ ਹਾਂ। ਨਹੀਂ, ਯਤਨ ਕਰੀਏ ਗੁਰਬਾਣੀ। ਪਹਿਲੀ ਗੱਲ ਤੇ ਜੇ ਰੋਜ਼ ਦੇ ਚਾਰ ਅੰਗ ਵੀ ਤੁਸੀਂ ਕਰਦੇ ਹੋ ਨਾ, ਸਹਿਜ ਪਾਠ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ, ਇਹ ਗੱਲ ਧਿਆਨ ਵਿੱਚ ਰੱਖਣਾ। ਸਾਲ ਬਾਅਦ ਭੋਗ ਪੈ ਜਾਂਦਾ ਤੇ ਬਾਣੀ ਤੁਹਾਡੀ ਸੁਰਤ ਵਿੱਚ ਵਸਣੀ ਸ਼ੁਰੂ ਹੋ ਜਾਏਗੀ। 11 ਸਾਲ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਤਾਰੇ ਕੀਤੇ। ਉਹਨਾਂ ਦੇ ਰੋਮ ਰੋਮ ਵਿੱਚ ਬਾਣੀ ਵਸੀ ਸੀ। ਉਹ ਬਾਣੀ ਦਾ ਹੀ ਪ੍ਰਤਾਪ ਸੀਗਾ ਕਿ ਸੀਸ ਧੜ ਦੇ ਨਾਲ ਉਹ ਅਲੱਗ ਹੋ ਗਿਆ, ਪਰ ਸਤਿ ਸੰਗਤ ਦੁਨੀਆਂ ਦੇ ਵਿੱਚ ਤੇ ਉਹ ਤਲਵਾਰ, ਉਹ ਹਥਿਆਰ ਹੀ ਨਹੀਂ ਬਣਿਆ ਜਿਹੜਾ ਗੁਰ ਸ਼ਬਦ ਨੂੰ ਕੱਟ ਦੇਵੇ। ਅੱਜ ਅਸੀਂ ਸ਼ਬਦ ਤੋਂ ਟੁੱਟ ਚੱਲੇ ਹਾਂ। ਕਮਾਈ ਆਪਾਂ ਸ਼ਬਦ ਦੀ ਕਰਨੀ ਹੈ। ਸਤਿਗੁਰੂ ਕਹਿ ਰਹੇ ਨੇ ਗੁਰ ਕੇ ਬਚਨ ਹਿਰਦੈ ਧਿਆਨ ਧਾਰੀ। ਗੁਰੂ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ, ਆਪਣੇ ਧਿਆਨ ਵਿੱਚ ਰੱਖਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਖੇ, ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਭੇਜਿਆ, ਕਹਿੰਦੇ ਪੁੱਤਰ ਜੀ ਸਾਡਾ ਹੁਕਮ ਹੈ, ਜਦੋਂ ਤੱਕ ਅਸੀਂ ਨਾ ਕਹੀਏ ਵਾਪਸ ਨਹੀਂ ਆਉਣਾ। ਨਾਲ ਬਾਬਾ ਪ੍ਰਿਥੀ ਚੰਦ ਵੀ ਜੀ ਨੇ, ਪਰ ਨਹੀਂ, ਸਾਧ ਸੰਗਤ ਗੁਰੂ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਜੇ ਅੱਜ ਵੀ ਗੁਰੂ ਦੀ ਕਿਰਪਾ ਚਾਹੀਦੀ ਹੈ ਤੇ ਸਿੱਧਾ ਜਿਹਾ ਰਾਹ ਇੱਕੋ ਇੱਕ ਹੈ। ਮੈਂ ਵਾਰ ਵਾਰ ਤਾਂ ਬੇਨਤੀ ਕਰ ਰਿਹਾ ਕਿ ਗੁਰ ਸ਼ਬਦ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਹੁਣ ਤੇ ਸੌਖਾ ਹੈ ਨਾ ਜੀ, ਪੜ੍ਹ ਨਹੀਂ ਸਕਦੇ ਤੇ ਆਪਾਂ ਵਿਚਾਰ ਤੇ ਸੁਣੀਏ ਨਾ। ਪਰ ਦਾਤਾ ਜੀ ਕਹਿੰਦੇ ਹਿਰਦੈ ਧਿਆਨ ਧਾਰੀ, ਆਪਣੇ ਹਿਰਦੇ ਦੇ ਵਿੱਚ ਗੁਰ ਸ਼ਬਦ ਦਾ ਧਿਆਨ ਧਰਨਾ, ਭਾਉ ਕੇ ਆਪਣੇ ਜੀਵਨ ਵਿੱਚ ਗੁਰ ਸ਼ਬਦ ਦੀ ਕਮਾਈ ਕਰਨੀ ਹੈ ਜੀ।
1: ਰਸਨਾ ਜਾਪ ਜਪੋ ਬਨਵਾਰੀ,
0: ਰਸਨਾ ਜਾਪ ਜਪੋ ਬਨਵਾਰੀ। ਸੁਭਾਵਕ ਹੈ ਗੁਰ ਸ਼ਬਦ ਵਿੱਚੋਂ, ਗੁਰਬਾਣੀ ਦੇ ਵਿੱਚੋਂ ਫਿਰ ਇੱਕ ਸਿੱਖਿਆ ਮਿਲੇਗੀ। ਰਸਨਾ ਜਾਪ ਜਪੋ ਬਨਵਾਰੀ, ਸੁਰਤ ਵਿੱਚ ਧਿਆਨ ਵਿੱਚ ਗੁਰ ਸ਼ਬਦ ਹੋਵੇਗਾ, ਰਸਨਾ ਨੇ ਤੇ ਆਪਣੇ ਆਪ ਜਪਣਾ। ਕਿਉਂ? ਸ਼ਬਦ ਨੇ ਵਾਰ ਵਾਰ ਇੱਕ ਪ੍ਰੇਰਣਾ ਦੇਣੀ, ਉਹ ਪਤਾ ਕਿਹੜੀ ਹੈ? ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ। ਧਿਆਨ ਵਿੱਚ ਸ਼ਬਦ ਹੈ, ਰਸਨਾ ਆਪਣੇ ਆਪ ਜਪੇਗੀ। ਜੇ ਧਿਆਨ ਵਿੱਚ ਨਹੀਂ ਹੈ ਤੇ ਫਿਰ ਰਸਨਾ ਕਿੱਦਾਂ ਜਪ ਲਊਗੀ? ਇਸ ਲਈ ਧਿਆਨ ਸਾਧਨਾ ਜਿਹੜੀ ਹੈ ਉਹ ਸ਼ਬਦ ਦੀ ਹੈ। ਇਹ ਨਹੀਂ ਕਿ ਜੀ ਪੁੱਠੇ ਲਮਕ ਕੇ ਧਿਆਨ ਸਾਧਨਾ ਹੋ ਜਾਣੀ ਹੈ, ਬੜੀ ਵੱਡੀ ਤਾਕਤ ਹੈ। ਦਾਤਾ ਜੀ ਕਹਿੰਦੇ ਰਸਨਾ ਜਾਪ ਜਪੋ ਬਨਵਾਰੀ, ਸੁਰਤ ਵਿੱਚ ਧਿਆਨ ਵਿੱਚ ਸ਼ਬਦ ਹੋਵੇਗਾ, ਰਸਨਾ ਨੂੰ ਆਪਣੇ ਆਪ ਜਪਣਾ ਪੈਣਾ। ਕਿਉਂ? ਅੰਦਰੋਂ ਇੱਕ ਇੰਡੀਕੇਸ਼ਨ ਆ ਰਹੀ ਹੈ, ਇਹ ਸੁਰਤ ਵਿੱਚ ਹੋਵੇਗਾ ਨਾ। ਗੁਰਬਾਣੀ ਨੇ ਕਿਹਾ ਹੈ, ਜੇ ਆਪਾਂ ਕਹੀਏ ਨਾ ਕਿ ਜੇ ਅਸੀਂ ਨਹੀਂ ਪੜ੍ਹ ਸਕਦੇ ਗੁਰਬਾਣੀ, ਸਾਨੂੰ ਆਉਂਦੀ ਨਹੀਂ, ਇਹ ਵੀ ਤੇ ਸਿੱਖਿਆ ਗੁਰਬਾਣੀ ਨੇ ਹੀ ਦਿੱਤੀ ਹੈ ਨਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਇਹ ਵੀ ਤੇ ਗੁਰ ਸ਼ਬਦ ਵਿੱਚੋਂ ਮਿਲਿਆ ਨਾ। ਜਿਸ ਦਿਨ ਇਹ ਚੀਜ਼ ਜਾਂ ਇਹ ਗਿਆਨ ਸਾਡੇ ਸ਼ਬਦ ਸੁਰਤ ਵਿੱਚ ਚੱਲ ਜਾਏਗਾ, ਦਾਤਾ ਜੀ ਕਹਿੰਦੇ ਉਸ ਦਿਨ ਰਸਨਾ ਜਪੇਗੀ। ਤੇ ਰਸਨਾ ਬੜੀ ਵੱਡੀ ਦਾਤ ਹੈ ਦਾਤੇ ਦੀ, ਜੇ ਜਪੋਗੇ ਤੇ। ਦਾਤਾ ਜੀ ਬਾਣੀ ਵਿੱਚ ਸਮਝਾਉਂਦੇ ਨੇ, ਕੀ ਆਖਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭਲਾਇਣ। ਬੜੀ ਵੱਡੀ ਦਾਤ ਹੈ ਕਰਤੇ ਦੀ ਇਹ, ਜੇ ਇਹਦੀ ਵਰਤੋਂ ਸਹੀ ਹੋਵੇਗੀ, ਦਾਤਾ ਜੀ ਕਹਿੰਦੇ ਇਹ ਜੀਵਨ ਵਿੱਚ ਰਸ ਭਰ ਸਕਦੀ ਹੈ। ਗੁਰ ਸ਼ਬਦ ਦਾ ਧਿਆਨ ਆਪਣੀ ਸੁਰਤ ਵਿੱਚ ਰੱਖਣਾ ਤੇ ਰਸਨਾ ਦੇ ਨਾਲ ਦਾਤਾ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਹੈ ਜੀ।
1: ਸਫਲ ਮੂਰਤ ਦਰਸ਼ਨ ਬਲਿਹਾਰੀ,
0: ਸਫਲ ਮੂਰਤ ਗੁਰੂ ਦੇ ਦਰਸ਼ਨ ਜਿਹੜੇ ਨੇ ਨਾ, ਉਹ ਕਹਿੰਦੇ ਤੁਹਾਡੇ ਜੀਵਨ ਨੂੰ ਸਫਲ ਬਣਾ ਦੇਣਗੇ। ਹੁਣ ਗੁਰੂ ਦੇ ਦਰਸ਼ਨ ਕੀ ਨੇ ਜੀ? ਆਏ ਮੱਥਾ ਟੇਕਿਆ ਤੇ ਚਲੇ ਗਏ? ਨਹੀਂ, ਆ ਵੱਡੀ ਵੱਡੀ ਪਰੇਸ਼ਾਨੀ ਬਣ ਚੁੱਕੀ ਅੱਜ ਸਾਡੇ ਸਮਾਜ ਦੀ, ਮੈਨੂੰ ਮਾਫ ਕਰਨਾ। ਜਦ ਤੁਸੀਂ ਧਿਆਨ ਨਾਲ ਪੜ੍ਹੋਗੇ ਨਾ, ਗੁਰੂ ਘਰ ਆਉਣ ਦੀ ਇੱਕ ਮਰਿਆਦਾ ਹੈ। ਮੈਂ ਅੱਗੇ ਵੀ ਸ਼ਾਇਦ ਇਸ ਅਸਥਾਨ ਤੋਂ ਕਿਹਾ ਹੋਵੇ, ਕਈ ਵਾਰੀ ਬਰੀਕੀ ਵਾਲੀਆਂ ਗੱਲਾਂ ਨਹੀਂ ਪਤਾ ਚੱਲਦੀਆਂ। ਉਹ ਪਤਾ ਕਿਹੜੀ ਹੈ ਜੀ? ਜਦੋਂ ਵੀ ਆਪਾਂ ਗੁਰੂ ਘਰ ਆਉਣਾ ਨਾ, ਇੱਕ ਮਰਿਆਦਾ ਹੈ। ਗੁਰਬਾਣੀ ਦਾ ਸ਼ਬਦ ਚੱਲਦਾ ਹੋਵੇ, ਕਥਾ ਕੀਰਤਨ ਚੱਲਦਾ ਹੋਵੇ ਨਾ ਜੀ, 5-10 ਮਿੰਟ ਬਹਿ ਕੇ। ਪਹਿਲੀ ਗੱਲ ਤੇ ਮਰਿਆਦਾ ਹੈ ਕਿ ਸ਼ਬਦ ਇੱਕ ਕੰਪਲੀਟ ਹੋ ਜਾਵੇ ਪੂਰਾ, ਗੁਰੂ ਕੇ ਕੀਰਤਨੀਏ ਪੜ੍ਹ ਜਾਣ, ਉਹਦੇ ਤੋਂ ਬਾਅਦ ਆਪਾਂ ਉੱਠ ਕੇ ਜਾਣਾ ਹੈ। ਤੇ ਮੈਂ ਤੇ ਹੈਰਾਨ ਹੁੰਦਾ ਵਾਂ, ਇੱਕ ਆਮ ਬੌਸ ਬੋਲਦਾ ਹੋਵੇ ਨਾ, ਜਦੋਂ ਤੱਕ ਉਹ ਆਪਣੀ ਗੱਲ ਪੂਰੀ ਨਹੀਂ ਨਾ ਕਰਦਾ, ਆਪਾਂ ਹੁਜ਼ਤ ਨਹੀਂ ਕਰਦੇ। ਇੱਧਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਹੁੰਦਾ, ਅਸੀਂ ਵਿੱਚ ਆਪ ਦੀ ਗੱਲ ਚਲਾਉਂਦੇ ਹਾਂ। ਨਹੀਂ, ਸਫਲ ਮੂਰਤ ਦਰਸ਼ਨ ਬਲਿਹਾਰੀ, ਗੁਰੂ ਦੇ ਦਰਸ਼ਨ ਕੀ ਨੇ? ਪਹਿਲੀ ਗੱਲ ਤਾਂ ਇਹ ਸਮਝੀਏ। ਹੁਣੇ ਅਰਦਾਸ ਹੋਣੀ ਹੈ ਭਾਈ ਸਾਹਿਬ ਨੇ, ਉਹ ਬੰਦ ਪੜ੍ਹਨਾ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੁਣ ਇਹ ਗੱਲ ਧਿਆਨ ਰੱਖਣਾ, ਪਾਠ ਦੀ ਗੱਲ ਪਹਿਲਾਂ ਕੀਤੀ ਤੇ ਸਤਿਗੁਰੂ ਨੇ ਦੀਦਾਰ ਦੀ ਗੱਲ ਪਹਿਲਾਂ ਬਾਅਦ ਵਿੱਚ ਕੀਤੀ ਹੈ। ਇਹਦਾ ਮਤਲਬ ਪਾਠ ਕਰਨਾ ਹੀ ਦੀਦਾਰ ਹੈ, ਐਂ ਰੁਮਾਲਾ ਚੁੱਕ ਕੇ ਵੇਖਣਾ ਦੀਦਾਰ ਨਹੀਂ ਹੈਗਾ। ਉਹ ਤੇ ਫਿਰ ਸਾਧ ਸੰਗਤ ਵੇਖੀ ਜਾਓ, ਬਥੇਰੇ ਬੈਠੇ ਨੇ ਜਿਨ੍ਹਾਂ ਦੇ ਚਰਨਾਂ ਦੀਆਂ ਵੀ ਫੋਟੋਆਂ ਪਈਆਂ ਹੋਈਆਂ ਨੇ, ਦਰਸ਼ਨ ਕਰ ਲਓ ਜੀ, ਉਧਾਰ ਹੋ ਜਾਏਗਾ। ਨਹੀਂ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਪਹਿਲਾਂ ਸੁਣਨ ਦੀ ਗੱਲ ਕੀਤੀ, ਵੇਖਣ ਦੀ ਗੱਲ ਤੇ ਬਾਅਦ ਵਿੱਚ ਹੈ। ਅਸੀਂ ਸੁਣਨਾ ਬੰਦ ਕਰਤਾ, ਸੁਣਾਉਣ ਨੂੰ ਅਸੀਂ ਬੜੇ ਤਕੜੇ ਹੈਗੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਸੁਣ ਗੁਰ ਸ਼ਬਦ ਦੇ ਨਾਲ। ਇੱਕ ਬੇਨਤੀ ਕਰਦਾ ਜੀ, ਇੱਥੇ ਬੜੀ ਵੱਡੀ ਵੱਡੀ ਕੰਪਨੀਆਂ ਨੇ, ਤੁਸੀਂ ਵੀ ਵੇਖਿਆ ਹੋਣਾ, ਸ਼ਹਿਰਾਂ ਦੇ ਵਿੱਚ ਤੇ ਆਮ ਹੈਗਾ, ਜਦੋਂ ਵੀ ਦੋ ਕੰਪਨੀਆਂ ਆਪਸ ਦੇ ਵਿੱਚ ਕੋਈ ਕੰਮ ਕਰਦੀਆਂ ਨੇ ਨਾ ਜੀ, ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਕੋਈ ਜ਼ਮੀਨ ਦਾ ਸੌਦਾ ਹੁੰਦਾ ਹੈ। ਉਦਾਹਰਣ ਥੋੜ੍ਹੀ ਜੀ, ਸਾਧ ਸੰਗਤ ਸੰਸਾਰਿਕ ਹੈ ਪਰ ਗੱਲ ਸਮਝ ਆ ਜੂਗੀ। ਉਹ ਕੀ ਕਰਦੇ ਨੇ, ਕਿਸੇ ਵੀ ਹੋਟਲ ਦੇ ਵਿੱਚ ਨਾ ਡਿਨਰ ਜਾਂ ਲੰਚ ਰੱਖ ਲੈਂਦੇ ਨੇ। ਦੋ ਜਿਹੜੇ ਨੇ ਨਾ ਬਿਜ਼ਨਸਮੈਨ ਇਕੱਠੇ ਹੁੰਦੇ ਨੇ, ਇਕੱਠੇ ਬਹਿ ਕੇ ਉਹ ਪਹਿਲਾਂ ਲੰਚ ਜਾਂ ਡਿਨਰ ਕਰਦੇ ਨੇ, ਉਹਦੇ ਤੋਂ ਬਾਅਦ ਜਿਹੜੀ ਡੀਲ ਹੁੰਦੀ ਹੈ ਨਾ ਜੀ, ਉਹਨਾਂ ਵਿੱਚ ਆਪਸ ਵਿੱਚ ਹੋ ਜਾਂਦੀ ਹੈ, ਸਹਿਣ ਹੋ ਜਾਂਦੇ ਨੇ ਜੀ, ਹੁਣ ਮੈਂ ਤੁਹਾਡੇ ਕੋਲੋਂ ਮਾਲ ਖਰੀਦਾਂਗਾ ਜਾਂ ਤੁਹਾਡੇ ਇੱਦਾਂ। ਅਸਲ ਦੇ ਵਿੱਚ ਸਾਧ ਸੰਗਤ ਇਹ ਨਹੀਂ ਕਿ ਤਲਵੰਡੀ ਦੇ ਵਿੱਚ ਲੰਗਰ ਨਹੀਂ ਲੱਗ ਸਕਦਾ ਸੀਗਾ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਵੀ ਲੋੜ ਸੀਗੀ, ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਵੀ ਲਾ ਸਕਦੇ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਲੰਗਰ ਕਿਉਂ ਲਾਇਆ, ਇਹਦਾ ਕਾਰਨ ਸਾਨੂੰ ਸਮਝਣਾ ਪੈਣਾ ਹੈ। ਗੁਰੂ ਘਰ ਦੇ ਵਿੱਚ ਇਕੱਲਾ ਲੰਗਰ ਨਹੀਂ ਹੈ, ਉਦਾਹਰਣ ਦਾ ਇੱਕ ਪੱਖ ਹੁੰਦਾ ਹੈ, ਕਿੱਥੇ ਗਲਤ ਪਾਸੇ ਕਿਉਂ ਸੋਸ਼ਲ ਮੀਡੀਆ ਹੈ, ਕਈ ਵਾਰੀ ਉਨਾ ਕੁ ਚੱਕ ਕੇ ਉਨਾ ਕੁ ਪਾ ਜਾਂਦੇ ਨੇ। ਇਹ ਥੋੜ੍ਹਾ ਜਿਹਾ ਧਿਆਨ ਦੇਣਾ, ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ। ਬਿਜ਼ਨਸਮੈਨ ਮਿਲਦੇ ਨੇ, ਡਿਨਰ ਰੱਖਿਆ ਜਾਂਦਾ, ਲੰਚ ਰੱਖਿਆ ਜਾਂਦਾ, ਆਪਸ ਵਿੱਚ ਮਿਲਦੇ ਨੇ, ਡੀਲ ਹੋ ਜਾਂਦੀ ਹੈ। ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਗੁਰੂ ਦੇ ਕੋਲੇ ਆਉਂਦੇ ਹਾਂ, ਲੰਗਰ ਵੀ ਛਕਿਆ ਅਤੇ ਵਾਪਸ ਚਲੇ ਗਏ। ਇੱਥੇ ਲੰਗਰ ਛਕਣ ਆਏ ਅਤੇ ਇੱਕ ਡੀਲ ਸਤਿਗੁਰੂ ਦੇ ਨਾਲ ਅੱਜ ਕਰਕੇ ਜਾਣਾ, ਪਾਤਸ਼ਾਹ ਜੀ ਅੱਜ ਤੋਂ ਪਹਿਲਾਂ ਮੈਂ ਕੇਸਾਂ ਦੀ ਬੇਅਦਬੀ ਕਰਦਾ ਸੀ, ਅੱਜ ਤੋਂ ਬਾਅਦ ਮੈਂ ਨਹੀਂ ਕਰਾਂਗਾ। ਉਹ ਡੀਲ ਕਿਵੇਂ, ਉੱਥੇ ਇੱਕ ਕੰਪਨੀ ਦੂਜੀ ਕੰਪਨੀ ਦੇ ਨਾਲ ਕਰਦੀ ਹੈ, ਇੱਥੇ ਡੀਲ ਆਪਾਂ ਕੀ ਕਰਨੀ ਹੈ, ਇਹ ਧਿਆਨ ਦੇਈਏ। ਇੱਥੇ ਡੀਲ ਇਹ ਹੈ ਜੀ, ਮੇਰੇ ਕੋਲੇ ਜੀਵਨ ਰੂਪੀ ਹੀਰਾ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ। ਡੀਲ ਕੀ ਕਰਨੀ ਹੈ ਜੀ, ਮੈਂ ਇੱਕ ਵਾਰੀ ਫੇਰ ਦੁਹਰਾਵਾਂ, ਉੱਥੇ ਬਿਜ਼ਨਸਮੈਨ ਬਿਜ਼ਨਸ ਦੀ ਡੀਲ ਕਰਦੇ ਨੇ, ਇੱਥੇ ਆਪਾਂ ਕਿ ਗੁਰੂ ਦੇ ਕੋਲੇ ਕਿਹੜੀ ਡੀਲ ਕਰਨੀ ਹੈ। ਮੇਰੇ ਕੋਲੇ ਹੀਰੇ ਵਰਗਾ ਜਨਮ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ, ਮੈਂ ਤੁਹਾਡੇ ਨਾਲ ਅੱਜ ਇੱਕ ਡੀਲ ਕਰਨ ਲੱਗਾ, ਮੇਰਾ ਜੀਵਨ ਰੂਪੀ ਹੀਰਾ ਤੁਸੀਂ ਲੈ ਲਓ ਅਤੇ ਨਾਮ ਰੂਪੀ ਹੀਰਾ ਮੈਨੂੰ ਦੇ ਦਿਓ। ਇਹ ਡੀਲ ਕਰਕੇ ਤਾਂ ਜਾਈਏ ਨਾ ਆਪਾਂ, ਫਿਰ ਤਾਂ ਜੀਵਨ ਦੇ ਵਿੱਚ ਸਾਧ ਸੰਗਤ ਕੁਝ ਬਣੇ। ਪਰ ਇਹ ਤੁਹਾਨੂੰ ਵੀ ਪਤਾ, ਜਿਹੜੇ ਦੋ ਬਿਜ਼ਨਸਮੈਨ ਇਕੱਠੇ ਹੋਣ, ਡੀਲ ਆਪਸ ਦੇ ਵਿੱਚ ਨਾ ਨਾ ਹੋਵੇ, ਉਹ ਕਹਿੰਦੇ ਕੋਈ ਫਾਇਦਾ ਨਹੀਂ ਹੋਇਆ, ਇੰਨਾ ਕੁਝ ਕਰਕੇ ਇੰਨਾ ਪੈਸਾ ਵੀ ਖਰਚਿਆ, ਫਾਇਦਾ ਕੋਈ ਨਹੀਂ ਹੋਇਆ। ਇਹ ਪਤਾ ਕੀ ਹੋਵੇਗਾ ਜੀ, ਆਇਆ ਗਿਆ ਮੋਇਆ ਨਾਓ ਪਿੱਛੇ ਪੱਤਲ ਸੱਦਿਓ ਕਾਓ, ਆਏ ਸੀ ਸਾਧ ਸੰਗਤ ਖਾਧਾ ਪੀਤਾ ਮਰ ਗਏ, ਸਾਡੇ ਮਰੇ ਪਿੱਛੋਂ ਭੋਗ ਪਾ ਦਿੱਤਾ, ਲੋਕਾਂ ਨੇ ਆ ਕੇ ਜਲੇਬੀਆਂ ਗੁਲਾਬ ਜਾਮਣਾਂ ਖਾਧੀਆਂ ਅਤੇ ਘਰ ਨੂੰ ਚਲੇ ਗਏ। ਇੱਥੇ ਆਏ ਹਾਂ ਗੁਰੂ ਨਾਲ, ਇਹ ਡੀਲ ਕਰੀਏ, ਹੱਥ ਜੋੜ ਕੇ ਹੋਰ ਬਥੇਰੀਆਂ ਡੀਲਾਂ ਕਰਦੇ ਹਾਂ ਜੀ, ਮੈਨੂੰ ਇਹ ਚਾਹੀਦਾ ਹੈ, ਮੈਨੂੰ ਇਹ ਚਾਹੀਦਾ, ਨਾ। ਸਤਿਗੁਰੂ ਨੂੰ ਕਹੀਏ ਪਾਤਸ਼ਾਹ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਸਤਿਗੁਰੂ ਨੂੰ ਕਹੀਏ ਪਾਤਸ਼ਾਹ, ਤੁਹਾਡੇ ਕੋਲੇ ਆਇਆ ਹਾਂ, ਮੇਰਾ ਤਨ ਵੀ ਤੁਹਾਡਾ, ਮੇਰਾ ਮਨ ਵੀ ਤੁਹਾਡਾ, ਮੈਂ ਆਪਣਾ ਆਪ ਸਮਰਪਿਤ ਕੀਤਾ, ਤੁਸੀਂ ਮੇਰੀ ਝੋਲੀ ਦਾਤ ਪਾ ਦਿਓ। ਇਹ ਕੋਈ ਫਾਇਦਾ ਨਹੀਂ ਹੋਇਆ ਸਾਧ ਸੰਗਤ। ਆਹ ਵੇਖੋ ਮੀਰੀ ਪੀਰੀ ਮਾਰਚ ਚੱਲ ਰਿਹਾ, 24 ਤਰੀਕ ਨੂੰ ਆਰੰਭ ਹੋਇਆ ਸੀ, ਅੱਜ ਦਮਦਮਾ ਸਾਹਿਬ ਦੀ ਧਰਤੀ 'ਤੇ ਸੰਪੂਰਨਤਾ ਹੋਣੀ ਹੈ। ਮੈਂ ਤਾਂ ਇੱਕੋ ਇੱਕ ਗੱਲ ਆਖਾਂਗਾ, ਮੀਰੀ ਅਤੇ ਪੀਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋ ਪਾਈਆਂ ਸੀ ਨਾ ਜੀ, ਆਪਾਂ ਮੀਰੀ ਪੀਰੀ ਮਾਰਚ ਤੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਪ੍ਰੇਰਣਾ ਲੈ ਕੇ ਜਾਣੀ ਹੈ। ਸਤਿਗੁਰੂ ਨੇ ਦੋ ਪਾਈ ਸੀ, ਆਪਾਂ ਘੱਟੋ ਘੱਟ ਇੱਕ ਪਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਤੇ ਸਫਲਾ ਬਣਾਈਏ। ਇੱਕ ਅਨਰਸ ਨਹੀਂ ਹੈ, ਇਸ ਸੱਚ ਨੂੰ ਸਮਝੀਏ ਆਪਾਂ। ਉਹ ਡੀਲ ਗੁਰੂ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਖਾਰੀ, ਮੱਥਾ ਟੇਕਿਆ ਤੇ ਚਲੇ ਗਏ ਜੀ, ਉੱਥੇ ਗਏ ਸੀ ਫੋਟੋ ਖਿੱਚ ਲਈ ਨਾ। ਦਰਸ਼ਨ ਕਰਨ ਦਾ ਮਤਲਬ ਹੀ ਇਹ ਹੈ ਜਿਹਦੇ ਦਰਸ਼ਨ ਕੀਤੇ ਨੇ ਉਹਦੀ ਗੱਲ ਵੀ ਮੰਨੀਏ, ਉਹਦੀ ਗੱਲ ਉੱਤੇ ਪਹਿਰਾ ਵੀ ਦੇਈਏ, ਫਿਰ ਦਰਸ਼ਨ ਕੀਤੇ ਸਫਲੇ ਹੋਣਗੇ। ਨਹੀਂ ਤੇ ਸਾਧ ਸੰਗਤ ਚਿਹਰੇ ਤੇ ਬੜੀ ਦੁਨੀਆ ਵੇਖਦੀ ਹੈ, ਚਿਹਰੇ ਦੇਖਣ ਦੀ ਗੱਲ ਨਹੀਂ ਹੈ। ਗੁਰੂ ਦੇ ਦਰਸ਼ਨ ਇਹ ਨੇ ਜੀ, ਤੁਸੀਂ ਪੜ੍ਹਦੇ ਹੋ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਸਫਲ ਮੂਰਤ ਦਰਸ਼ਨ ਬਲਿਖਾਰੀ, ਤੇ ਬਲਿਖਾਰੀ ਦਾ ਅਰਥ ਵੀ ਬੜਾ ਵੱਡਾ ਹੈ। ਬਲਿਖਾਰੀ ਦਾ ਅਰਥ ਹੈ ਗੁਰੂ ਦੇ ਦਰਸ਼ਨ ਤਾਂ ਹੀ ਹੋ ਸਕਦੇ ਨੇ ਜਦੋਂ ਆਪਾਂ ਆਪਣਾ ਬਲ ਹਾਰ ਜਾਈਏ, ਆਪਣਾ ਬਲ ਹਾਰ ਕੇ ਫਿਰ ਗੁਰੂ ਦੀ ਕਿਰਪਾ ਮਿਲਦੀ ਹੈ ਜੀ।
1: ਚਰਨ ਕਮਲ ਮਨ ਪ੍ਰਾਣ ਆਧਾਰੀ,
0: ਚਰਨ ਕਮਲ ਮਨ ਪ੍ਰਾਣ ਆਧਾਰੀ ਰਹੋ। ਹੁਣ ਚਰਨ ਕਮਲ, ਜਦੋਂ ਵੀ ਚਰਨਾਂ ਦੀ ਗੱਲ ਆਉਂਦੀ ਹੈ ਧਿਆਨ ਨਾਲ ਸੁਭਾਵਿਕ ਚਰਨਾਂ ਵੱਲ ਚਲਿਆ ਜਾਂਦਾ ਹੈ। ਸਤਿਗੁਰੂ ਨੇ ਹਰ ਇੱਕ ਗੱਲ ਨੂੰ ਬਹੁਤ ਸਪਸ਼ਟ ਕੀਤਾ ਹੈ। ਚਰਨ ਦਾ ਅਰਥ ਸਾਧ ਸੰਗਤ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ। ਅਸਲ ਦੇ ਵਿੱਚ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਹੋਰ ਕਿੱਥੇ ਚਰਨਾਂ ਦੇ ਚੱਕਰ ਵਿੱਚ ਨਾ ਪੈ ਜਾਇਓ। ਕਦ ਤੱਕ ਕਿਸੇ ਦੇ ਚਰਨ ਫੜੋਗੇ ਜੀ? ਅਖੀਰਕਾਰ ਤੇ ਇੱਕ ਦਿਨ ਉਹ ਚਰਨ 7 ਕੁਇੰਟਲ ਲੱਕੜਾਂ ਵਿੱਚ ਸੜ ਜਾਣਗੇ। ਪਰ ਜਦੋਂ ਗੁਰ ਸ਼ਬਦ ਦੀ ਗੱਲ ਚੱਲੇਗੀ ਤੇ ਪਾਤਸ਼ਾਹ ਜੀ ਕੀ ਕਹਿੰਦੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ। ਇਹ ਗੁਰ ਸ਼ਬਦ ਹੈ, ਇਹ ਗੁਰੂ ਦੇ ਚਰਨ ਨੇ, ਗੁਰ ਸ਼ਬਦ ਨੇ ਨਾਲ ਚੱਲਣਾ। ਗੁਰਬਾਣੀ ਦੀ ਤਾਕਤ, ਗੁਰ ਸ਼ਬਦ ਦੀ ਵਡਿਆਈ ਇੰਨੀ ਵੱਡੀ ਹੈ, ਇੱਥੇ ਵੀ ਨਾਲ ਤੇ ਦਾਤਾ ਜੀ ਕਹਿੰਦੇ ਗੁਰ ਸ਼ਬਦ ਤੇਰੇ ਨਾਲ ਚੱਲੇਗਾ। ਕਿਉਂ? ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ, ਨਾ ਹਵਾ ਉਡਾ ਸਕਦੀ ਹੈ। ਚਰਨ ਕਮਲ ਮਨ ਪ੍ਰਾਣ ਆਧਾਰੀ, ਤੇਰਾ ਜੀਵਨ ਜਿਹੜਾ ਹੈ ਨਾ ਉਹ ਗੁਰ ਸ਼ਬਦ ਦੇ ਆਧਾਰ ਤੇ ਹੋਵੇ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਜੀਵਨ ਗੁਰ ਸ਼ਬਦ ਦੇ ਆਸੇ ਮੁਤਾਬਕ

ਪਾਤਸ਼ਾਹ ਜੀ ਕਹਿੰਦੇ ਸੰਗਤ ਦੀ ਵੱਡੀ ਬਖਸ਼ਿਸ਼ ਹੈ, ਵੱਡੀ ਕਿਰਪਾ, ਸਾਧ ਸੰਗ ਜਨਮ ਮਰਨ ਨਿਵਾਰੀ। ਸਾਧ ਦਾ ਅਰਥ ਗੁਰੂ, ਸੰਗ ਦਾ ਅਰਥ ਗੁਰੂ ਦੀ ਸੰਗਤ। ਹੁਣ ਸੰਗ ਦੀ ਵੀ ਬੜੀ ਵੱਡੀ ਖੇਡ ਹੈ, ਇਹ ਨਹੀਂ ਕਿ ਸਾਧ ਸੰਗਤ ਨਾਲ ਚੱਲੇ ਅਤੇ ਸੰਗ ਹੋ ਗਿਆ, ਨਾ। ਸੰਗ ਤੇ ਬਾਬਾ ਪ੍ਰਿਥੀ ਚੰਦ ਜੀ ਨੇ ਵੀ ਕੀਤਾ ਸੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਖੇਡ ਨਹੀਂ ਜੇ ਬਣੀ। ਇੱਕ ਨਾ ਧਾਤ ਹੈ ਪਾਰਸ, ਉਹਨੂੰ ਜੇ ਕਾਗਜ਼ ਦੇ ਵਿੱਚ ਲਪੇਟ ਕੇ ਵੀ ਲੋਹੇ ਨਾਲ ਰੱਖ ਦਈਏ ਤਾਂ ਵੀ ਨਹੀਂ ਖੇਡ ਬਣਦੀ। ਹੈ ਤੇ ਹੈ ਨਾ ਵਿੱਚ ਪਰਤ, ਹਉਮੈ ਜਿਹੜੀ ਹੈ, ਜਿੰਨਾ ਮਰਜ਼ੀ ਚਿਰ ਗੁਰੂ ਦੇ ਕੋਲੇ ਬੈਠੇ ਰਹੀਏ, ਜਦੋਂ ਤੱਕ ਅਸੀਂ ਆਪਣੀ ਮੈਂ ਨਹੀਂ ਛੱਡਾਂਗੇ ਉਦੋਂ ਤੱਕ ਜਨਮ ਮਰਨ ਦਾ ਗੇੜ ਨਹੀਂ ਕੱਟਿਆ ਜਾਂਦਾ। ਭੁਲੇਖਾ ਨਾ ਪੈ ਜਾਵੇ। ਉਹ ਹੁਣ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਕਹਿੰਦੇ ਜੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹ ਸਵਰਗ ਨੂੰ ਜਾਵੇਗਾ, ਅਤੇ ਜਿਹੜਾ ਮਘਰ ਮਰੂਗਾ। ਭਗਤ ਕਬੀਰ ਸਾਹਿਬ ਨੇ ਪਹਿਲਾਂ ਕਹਿਤਾ, ਕਾਸੀ ਮਘਰ ਸਮ ਵਿਚਾਰੀ, ਹੋਛੀ ਭਗਤ ਕੈਸੇ ਉਤਰਸ ਪਾਰੀ। ਮੇਰੇ ਲਈ ਤਾਂ ਕਹਿੰਦੇ ਕਾਂਸ਼ੀ ਅਤੇ ਮਘਰ ਦੋਵੇਂ ਬਰਾਬਰ ਨੇ, ਹੋਛੀ ਭਗਤੀ ਦੇ ਨਾਲ ਨਹੀਂ ਪਾਰ ਉਤਰਿਆ ਜਾ ਸਕਦਾ। ਹੁਣ ਗੁਰੂ ਦੀ ਸੰਗਤ, ਗੁਰੂ ਦੇ ਕੋਲ ਬੈਠਣਾ ਨਹੀਂ ਹੈ ਇਕੱਲਾ, ਇਹ ਧਿਆਨ ਰੱਖਣਾ। ਤੁਸੀਂ ਤਾਂ ਫਿਰ ਦੂਰ ਬੈਠੋ, ਮੈਂ ਤਾਂ ਭਾਈ ਸਾਹਿਬ ਬਹੁਤ ਨੇੜੇ ਬੈਠੇ ਨੇ, ਇੱਦਾਂ ਥੋੜ੍ਹੀ ਗੁਰੂ ਦੀ ਸੰਗਤ ਹੈ। ਗੁਰੂ ਦੀ ਸੰਗਤ ਦਾ ਅਰਥ ਹੈ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਉਣਾ। ਹੁਣ ਜਿਹਦੀ ਸੰਗਤ ਕਰੀਏ ਉਹਦੀ ਰੰਗਤ ਸਾਡੇ ਜੀਵਨ ਵਿੱਚ ਤਾਂ ਆਉਣੀ ਚਾਹੀਦੀ ਹੈ ਨਾ। ਸੰਗਤ ਕਿਤੇ ਦਾ ਤਾਂ ਫਾਇਦਾ ਤਾਂ ਹੈ ਨਾ। ਸੰਗਤ ਗੁਰੂ ਦੀ ਕਰੀ ਜਾਈਏ ਅਤੇ ਨਾ ਸਾਧ ਸੰਗਤ ਚੁਗਲੀ ਛੱਡੀਏ, ਨਾ ਨਿੰਦਿਆ ਛੱਡੀਏ, ਨਾ ਲੋਕਾਂ ਦੇ ਹੱਕ ਮਾਰਨੇ ਛੱਡੀਏ, ਸੰਗਤ ਨਹੀਂ ਹੈ। ਕਈ ਵਾਰੀ ਫਿਰ ਲੋਕ ਉਂਗਲ ਵੀ ਚੁੱਕਦੇ ਨੇ, ਭਾਈ ਰੋਜ਼ ਗੁਰੂ ਘਰ ਜਾਂਦਾ ਅਤੇ ਇਹ ਕੰਮ ਕਰਦਾ। ਸੰਗਤ ਵਾਲੇ ਦਾ ਤਾਂ ਜੀਵਨ ਦੱਸਦਾ, ਸੰਗਤ ਵਾਲਾ ਅਤੇ ਸਾਹਮਣੇ ਵਾਲੇ ਦਾ ਜੀਵਨ ਪਲਟ ਕੇ ਰੱਖ ਦਿੰਦਾ। ਸੰਗਤ ਦੀ ਪਤਾ ਕਿੰਨੀ ਵੱਡੀ ਵਡਿਆਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਮਾੜੀ ਜੀ ਭਾਰੀ ਚੀਜ਼ ਪਾਣੀ ਵਿੱਚ ਸੁੱਟੀਏ ਅਤੇ ਡੁੱਬ ਜਾਂਦੀ ਹੈ। ਕਹਿੰਦੇ ਪਤਾ ਨਹੀਂ ਕਿਹੜੀ ਗੱਲ ਹੈ, ਲੱਕੜ ਇੰਨੀ ਭਾਰੀ ਹੁੰਦੀ ਹੈ ਪਾਣੀ ਵਿੱਚ ਸੁੱਟੀਏ ਅਤੇ ਡੁੱਬਦੀ ਹੋਈ ਨਹੀਂ, ਕੀ ਕਾਰਨ ਹੈ? ਭਾਈ ਸਾਹਿਬ ਕਹਿੰਦੇ ਕੋਈ ਬਹੁਤਾ ਵੱਡੀ ਗੱਲ ਨਹੀਂ, ਕਹਿੰਦੇ ਦੱਸੋ। ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੇ, ਕਹਿੰਦੇ ਪਾਣੀ ਕਦੇ ਵੀ ਲੱਕੜ ਨੂੰ ਨਹੀਂ ਡੋਬਦਾ। ਕਿਉਂ? ਉਹ ਕਹਿੰਦਾ ਮੈਂ ਉਹਨੂੰ ਪਾਲਿਆ, ਪਾਲਣ ਵਾਲਾ ਕਦੇ ਨਹੀਂ ਜੇ ਡੋਬਦਾ। ਤੁਹਾਨੂੰ ਵੀ ਬੇਨਤੀ ਕਰਾਂਗਾ, ਸੱਚੀ ਉਹ ਪਾਲਣ ਵਾਲਾ ਨਹੀਂ ਡੋਬਦਾ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ। ਸਾਡੇ ਕੰਮ ਡੁੱਬਣ ਵਾਲੇ, ਤਾਂ ਇਹਦੇ ਵਿੱਚ ਗੁਰੂ ਦੀ ਕਮੀ ਥੋੜ੍ਹੀ ਹੈ ਕੋਈ। ਇੱਕ ਬੱਚਾ ਨਾ ਬਹੁਤ ਸ਼ਰਾਰਤੀ ਸੀ, ਮੈਂ ਕਹਿ ਦਵਾਂ, ਰੋਜ਼ ਘਰ ਦੇ ਵਿੱਚ ਲੜਾਈ ਪੈਣੀ ਕਈ ਵਾਰੀ। ਇੱਕ ਦਿਨ ਤੇ ਕੀ ਹੋਇਆ, ਸਾਧ ਸੰਗਤ ਪਿੰਡ ਦੇ ਵਿੱਚ ਇੱਕ ਬੱਚੇ ਦੇ ਸਿਰ ਦੇ ਵਿੱਚ ਉਹਨੇ ਵੱਟਾ ਮਾਰਤਾ, ਖੂਨ ਨਿਕਲ ਆਇਆ, ਬੜਾ ਰੌਲਾ ਪਿਆ ਹੱਦ ਤੋਂ ਵੱਧ। ਪੁਲਿਸ ਤੱਕ ਗੱਲ ਚਲੀ ਗਈ, ਚਲੋ ਪਿੰਡ ਦੀ ਗੱਲ ਸੀ, ਸੰਭਲ ਗਈ। ਬਾਪੂ ਘਰ ਆਇਆ, ਕੰਮ 'ਤੇ ਸੀਗਾ, ਬੜੇ ਗੁੱਸੇ ਵਿੱਚ, ਕ੍ਰੋਧ ਵਿੱਚ, ਪੁਰਾਣੇ ਸਮੇਂ ਦੀ ਗੱਲ। ਘਰ ਦੇ ਵਿੱਚ ਰੱਸਾ ਪਿਆ ਸੀ ਆਪ ਦੇ ਬੇਟੇ ਦੇ ਨਾ ਇੱਥੇ ਲੱਕ ਦੇ ਵਿੱਚ ਪਾ ਕੇ, ਅਤੇ ਘਰ ਦੇ ਬਾਹਰ ਖੂਹ ਸੀਗਾ, ਅੱਜ ਛੱਡਦਾ ਨਹੀਂ ਮੈਂ ਮਾਰ ਦੇਣਾ ਡੋਬ ਕੇ। ਖੂਹ ਦੇ ਵਿੱਚ ਥੱਲੇ ਕਰ ਲਿਆ, ਲਮਕਾ ਲਿਆ, ਉਹਦੇ ਜਦ ਪੈਰ ਲੱਗੇ ਨਾ ਪਾਣੀ ਵਿੱਚ ਜਾ ਕੇ, ਅਤੇ ਬਾਪੂ ਉੱਥੋਂ ਕਹਿੰਦਾ ਹੁਣ ਵੀ ਕਰੇਗਾ? ਕਹਿੰਦਾ ਪਾਪਾ ਤੁਹਾਨੂੰ ਨਹੀਂ ਪਤਾ, ਤੁਹਾਨੂੰ ਗਾਲ ਕੱਢੀ ਸੀ ਅਤੇ ਮੈਂ ਤਾਂ ਤਾਂ ਕਹਿੰਦੇ ਪੱਥਰ ਮਾਰਿਆ। ਉਹ ਕਹਿੰਦੇ ਤੂੰ ਛੱਡ, ਕਰੇਗਾ ਹੁਣ ਵੀ? ਉਹ ਕਹਿੰਦੇ ਤੁਸੀਂ ਮੈਨੂੰ ਨਾ ਕਹੋ, ਉਹਨੂੰ ਪੁੱਛੋ। ਹੋਰ ਹੇਠਾਂ ਕੀਤਾ ਗੋਡਿਆਂ ਤੱਕ ਪਾਣੀ, ਹੁਣ ਵੀ ਕਰੇਗਾ? ਬਾਪੂ ਜੀ ਸਮਝਦੇ ਨਹੀਂ ਤੁਸੀਂ, ਹੋਰ ਹੇਠਾਂ ਕੀਤਾ ਲੱਕ ਤੱਕ ਪਾਣੀ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ। ਉੱਧਰੋਂ ਜਿਨ੍ਹਾਂ ਦਾ ਬੱਚੇ ਨਾਲ ਹੋਇਆ ਸੀ ਉਹ ਕਹਿੰਦੇ ਛੱਡੋ ਭਾਈ ਸਾਹਿਬ। ਉਹ ਕਹਿੰਦੇ ਨਹੀਂ ਜੀ, ਤੁਸੀਂ ਪਿਛਾਂ ਹਟ ਦਿਓ। ਮਾਂ ਵੀ ਆਈ, ਛਾਤੀ ਤੱਕ ਪਾਣੀ ਆ ਗਿਆ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ, ਤੁਸੀਂ ਮਾਂ ਨੂੰ ਵੀ ਕਿਹਾ ਸੀ ਮੈਂ ਤੇ ਤਾਂ ਮਾਰੀ ਹੈ। ਹੋਰ ਹੇਠਾਂ ਕੀਤਾ ਗਲ ਤੱਕ ਪਾਣੀ, ਮਾਂ ਕਹਿੰਦੀ ਪੁੱਤ ਇੱਕ ਵਾਰੀ ਕਹਿ ਦੇ ਪਾਪਾ ਸੌਰੀ, ਮਾਫ ਕਰ ਦਿਓ, ਗਲਤੀ ਹੋ ਗਈ। ਕਹਿੰਦੇ ਮੰਮੀ ਤੁਹਾਨੂੰ ਵੀ ਮਾੜਾ ਕਿਹਾ ਸੀਗਾ। ਦੁਖੀ ਹੋ ਕੇ ਸਾਧ ਸੰਗਤ ਬਾਹਰ ਖਿੱਚਿਆ ਪੁੱਤਰ ਤੇ ਰੱਸਾ ਬਾਹਰ ਸੁੱਟ ਕੇ ਨਾ, ਪਿਓ ਮੱਥਾ ਫੜ ਕੇ ਬੈਠਿਆ, ਤੇ ਉਹ ਬੱਚਾ ਨਾ ਆਪਣੇ ਦੋਸਤਾਂ ਨਾਲ ਹੱਸਣ ਲੱਗ ਪਿਆ ਮੰਜੇ ਤੇ ਬੈਠਿਆ। ਸਾਰੇ ਇਕੱਠੇ ਹੋ ਕੇ ਕਹਿੰਦੇ ਓਏ ਕਮਲਿਆ, ਕਹਿੰਦੇ ਕੀ ਹੋਇਆ, ਤੈਨੂੰ ਡਰ ਨਹੀਂ ਲੱਗਿਆ? ਕਹਿੰਦੇ ਤੇਰੇ ਪਿਓ ਨੇ ਤੈਨੂੰ ਖੂਹ ਵਿੱਚ ਲਮਕਾਤਾ ਸੀ, ਪੈਰਾਂ ਗਿੱਟਿਆਂ ਤੇ ਪਾਣੀ, ਗੋਡਿਆਂ ਤੱਕ, ਲੱਕ ਤੱਕ, ਗਲ ਤੱਕ ਪਾਣੀ ਆਇਆ, ਤੂੰ ਫੇਰ ਵੀ ਨਾ ਮੰਨਿਆ, ਤੈਨੂੰ ਡਰ ਨਹੀਂ ਲੱਗਿਆ ਕਿ ਤੂੰ ਡੁੱਬ ਜਾਏਗਾ? ਉਹ ਕਹਿੰਦੇ ਤੁਸੀਂ ਕਮਲੇ ਹੋ, ਪਾਗਲ ਹੋ ਤੁਸੀਂ। ਕਹਿੰਦੇ ਕਿਉਂ? ਕਹਿੰਦੇ ਤੁਹਾਨੂੰ ਨਹੀਂ ਪਤਾ? ਕਹਿੰਦੇ ਕੀ? ਕਹਿੰਦੇ ਰੱਸੀ ਮੇਰੇ ਪਿਓ ਦੇ ਖੱਤ ਵਿੱਚ ਸੀਗੀ, ਤੁਹਾਡੇ ਖੱਤ ਵਿੱਚ ਹੁੰਦੀ ਤੇ ਤੁਸੀਂ ਡੋਬ ਦੇਣਾ ਸੀ,
ਰੱਸੀ ਮੇਰੇ ਪਿਓ ਦੇ ਹੱਥ ਵਿੱਚ ਸੀ ਤੇ ਪਿਓ ਕਦੇ ਪੁੱਤ ਨੂੰ ਡੋਬਦਾ ਨਹੀਂ। ਅੱਜ ਵੱਡੀ ਪਰੇਸ਼ਾਨੀ ਇਹ ਹੈ ਸਾਨੂੰ ਪਿਓ ਤੇ ਵਿਸ਼ਵਾਸ ਹੀ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਡੋਬਦੇ, ਤਾਰਨਗੇ। ਤੇ ਜਿਹਨਾਂ ਦੇ ਖੱਤੀ ਅੱਜ ਅਸੀਂ ਪੈਣ ਲੱਗੇ ਹਾਂ, ਜਿਹਨਾਂ ਦੇ ਭਰੋਸੇ ਅਸੀਂ ਚੱਲੇ ਹਾਂ, ਦਾਤਾ ਜੀ ਕਹਿੰਦੇ ਆਪ ਡੁੱਬੇ ਚੌਹ ਬੇਦ ਮੈਂ ਚੇਲੇ ਦੀਏ ਬਹਾਏ। ਆਪ ਡੁੱਬਣਗੇ ਤੁਹਾਨੂੰ ਵੀ ਰੋੜਨਗੇ, ਕਿਉਂ ਕਲਗੀਧਰ ਪਾਤਸ਼ਾਹ ਨੇ ਇੰਨਾ ਵੱਡਾ ਮਹਾਨ ਪਰਉਪਕਾਰ ਕੀਤਾ, ਸਭ ਕੁਝ ਆਪ ਦਾ ਸਰਬੰਸ ਵਾਰ ਕੇ। ਤੁਹਾਨੂੰ ਪਤਾ ਹੋਵੇ ਜਿਸ ਦਿਨ ਨੰਦੇੜ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਜਾਂ ਗੁਰਤਾ ਗੱਦੀ ਦਿੱਤੀ, ਮੱਥਾ ਟੇਕਿਆ, ਤੁਹਾਨੂੰ ਪਤਾ ਹੋਵੇਗਾ ਅੱਗੇ ਜਦੋਂ ਵੀ ਗੁਰਤਾ ਗੱਦੀ ਦਿੱਤੀ ਜਾਂਦੀ ਸੀ ਗੁਰੂ ਸਾਹਿਬ ਹੁੰਦੇ ਸੀ ਜਾਂ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਹੁੰਦੇ ਸੀ, ਤਿਲਕ ਦਿੱਤਾ ਜਾਂਦਾ ਸੀ। ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ। ਸਿਰਫ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਨ, ਤੀਜਾ ਕੋਈ ਨਹੀਂ ਸੀਗਾ। ਇੱਕ ਗੱਲ ਮੁਕਾ ਦਿੱਤੀ ਸੀ, ਅੱਜ ਤੋਂ ਬਾਅਦ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਸਿਵਾ ਅੱਜ ਤੋਂ ਬਾਅਦ ਮੇਰਾ ਸਿੱਖ ਕਿਸੇ ਦੇ ਅੱਗੇ ਨਹੀਂ ਝੁਕੇਗਾ। ਜੇ ਅਸੀਂ ਫੇਰ ਵੀ ਨਾ ਸਮਝੇ, ਮੈਂ ਹੈਰਾਨ ਹੁੰਦਾ ਵਾਂ, ਤਿੰਨ ਤਿੰਨ ਵਾਰੀ ਅਰਦਾਸ ਵਿੱਚ ਇਹ ਪੜ੍ਹਨ ਵਾਲੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਤੇ ਫੇਰ ਵੀ ਭਟਕ ਜਾਂਦੇ ਜੀ, ਉਹ ਸਾਡਾ ਪਾਰ ਉਤਾਰਾ ਕਰਦੂ, ਉਹ ਸਾਡਾ ਨਹੀਂ। ਸਾਨੂੰ ਬਚਾਉਣ ਵਾਲੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਇਹ ਸਮਝੀਏ ਆਪਾਂ। ਉਹ ਬੱਚਾ ਕਹਿੰਦਾ, ਕਹਿੰਦੇ ਪਿਓ ਕਦੇ ਪੁੱਤ ਨੂੰ ਡੋਬਦਾ ਹੀ ਨਹੀਂ, ਬਸ਼ਰਤੇ ਅਸੀਂ ਡੁੱਬਣ ਵਾਲੇ ਕੰਮ ਨਾ ਕਰੀਏ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸੁਣਾ ਰਿਹਾ ਸੀਗਾ ਜੀ, ਕੀ ਤਾਕਤ ਹੈ ਸੰਗ ਦੀ, ਗੁਰੂ ਦੀ ਸੰਗਤ ਕਿਵੇਂ ਹੋਵੇ। ਉਹ ਕਹਿੰਦੇ ਜੀ ਲੱਕੜ ਨੂੰ ਪਾਣੀ ਨੇ ਪਾਲਿਆ ਤਾਂ ਨਹੀਂ ਡੋਬਦਾ। ਨਾਲੇ ਫਿਰ ਬੋਲ ਪਿਆ, ਕਹਿੰਦੇ ਜੇ ਲੱਕੜ ਉੱਤੇ ਕਿੱਲ ਲਾ ਦਈਏ ਤੇ ਫਿਰ ਕਹਿੰਦੇ ਉਹ ਵੀ ਨਹੀਂ ਡੁੱਬਦੀ। ਭਾਈ ਸਾਹਿਬ ਨਾਲ ਹੀ ਬੋਲ ਪਏ, ਕਹਿੰਦਾ ਜਿਹੜਾ ਪਾਲੇ ਹੋਏ ਦੇ ਨਾਲ ਜੁੜੂਗਾ ਨਾ ਡੁੱਬੂਗਾ ਉਹ ਵੀ ਨਹੀਂ। ਇਹ ਗਰੰਟੀ ਹੈ, ਜਿਹੜਾ ਗੁਰੂ ਦੇ ਨਾਲ ਜੁੜੂਗਾ ਦੁਨੀਆਂ ਦੀ ਕੋਈ ਤਾਕਤ ਨਹੀਂ ਉਹਨੂੰ ਡੋਬ ਸਕਦੀ। ਬਚਣਾ ਹੈ ਤੇ ਸ਼ਬਦ ਵੱਲ ਤੁਰ ਪਈਏ। ਸਤਿਗੁਰੂ ਦੇ ਬਚਨ ਸੀ, ਆਪਾਂ ਵਿਚਾਰ ਰਹੇ ਸੀ ਕਿ ਸਤਿਗੁਰੂ ਪਾਤਸ਼ਾਹ ਆਖਦੇ ਨੇ ਸਾਧ ਸੰਗ ਜਨਮ ਮਰਨ ਨਿਵਾਰੀ, ਗੁਰੂ ਦੀ ਸੰਗਤ ਜਨਮ ਮਰਨ ਦਾ ਗੇੜ ਕੱਟ

0: ਕਥਾ ਸੁਣ ਕਰਨ ਆਧਾਰੀ। ਆਪਣੇ ਕੰਨਾਂ ਨਾਲ ਸੁਣ ਕੇ ਤੈਨੂੰ ਕੀ ਬਣਾਉਣਾ, ਜੀਵਨ ਦਾ ਆਧਾਰ ਬਣਾਉਣਾ ਹੈ, ਅਤ ਲਾਜ਼ਮੀ ਹੈ। ਅੰਮ੍ਰਿਤ ਕਥਾ ਸੁਣ ਕੇ ਜੀਵਨ ਦਾ ਆਧਾਰ ਬਣਾਉਣਾ ਹੈ। ਦਾਸ ਨਾ ਆ ਦੋਖਰਮਾਨ ਸਾਹਿਬ ਰਿਹਾ ਲੁਧਿਆਣਾ ਕੁਝ ਸਮਾਂ ਨਾ, ਭਾਈ ਸਾਹਿਬ ਨੇ ਇੱਕ ਨੇ ਆਉਣਾ ਤੇ ਜਿਵੇਂ ਹੀ ਕਥਾ ਸੁਣੀ, ਸੁਣਨ ਸ਼ੁਰੂ ਹੋਣੀ ਨਾ ਜੀ, ਆਪਦੀ ਘਰਵਾਲੀ ਨੂੰ ਐਂ ਕਰਨਾ, ਉਹਨੇ ਚਾਬੀ ਫੜਾਨੀ ਤੇ ਚਲੇ ਜਾਣਾ। ਭੈਣ ਜੀ ਮੈਨੂੰ ਜਾਣਦੇ ਸੀਗੇ, ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਜੀ ਕੀ ਗੱਲ, ਭਾਈ ਸਾਹਿਬ ਨੇ ਜਾਣਾ ਹੁੰਦਾ ਕਿੱਥੇ? ਉਹ ਕਹਿੰਦੇ ਨਹੀਂ ਭਾਈ ਸਾਹਿਬ, ਉਹ ਸਿਰਫ ਕੀਰਤਨ ਹੀ ਸੁਣਦੇ ਨੇ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਜਦੋਂ ਕਥਾ ਦੀ ਗੱਲ ਚੱਲਦੀ ਤੇ ਕਹਿੰਦੇ ਬਾਬੇ ਬਹੁਤ ਬੋਲਦੇ ਨੇ, ਕਹਿੰਦੇ ਕੀ ਸ਼ਰਾਬ ਨਹੀਂ ਪੀਣੀ, ਐਂ ਨਹੀਂ ਕਰਨਾ, ਉਹ ਨਹੀਂ ਕਰਨਾ, ਝੂਠ ਨਹੀਂ ਬੋਲਣਾ। ਉਹ ਮੈਂ ਕਿਹਾ ਭਾਈ ਸਾਹਿਬ ਨੂੰ ਕਹੋ ਬਾਬੇ ਉਹੀ ਬੋਲਦੇ ਨੇ ਜੋ ਕੁਝ ਗੁਰੂ ਕੇ ਕੀਰਤਨੀ ਪੜ੍ਹਦੇ ਨੇ। ਅਸੀਂ ਆਪਣੇ ਮੁਤਾਬਕ ਸੁਣਨ ਲੱਗ ਪਏ, ਨਹੀਂ ਜਿੱਤ ਪਿੱਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ। ਹੁਣ ਸਤਿਗੁਰੂ ਦੇ ਬਚਨ ਅਸੀਂ ਸੁਣਾਏ, ਇਹ ਕੰਨ ਰਸ ਨਹੀਂ ਹੈਗਾ, ਇਹ ਕੰਨ ਰਸ ਨਹੀਂ ਹੈ। ਦਾਤਾ ਜੀ ਕਹਿੰਦੇ ਨੇ ਇਹਨੂੰ ਕੰਨਾਂ ਨਾਲ ਸੁਣ ਕੇ ਜੀਵਨ ਦਾ ਆਧਾਰ ਵੀ ਬਣਾਉਣਾ ਹੈ। ਜਿਹੜੇ ਕੰਨ ਨਾਲ ਸੁਣ ਕੇ ਜੀਵਨ ਦਾ ਆਧਾਰ ਬਣਾ ਲੈਣਗੇ, ਖੇਡ ਬੜੀ ਵੱਡੀ ਹੈ। ਇਹ ਤੁਸੀਂ ਧਿਆਨ ਰੱਖਣਾ, ਕੰਨ ਕਟੋਰੇ ਨੇ, ਜੀਭ ਕੜਛੀ ਹੈ। ਜੋ ਕੁਝ ਤੁਹਾਡੇ ਕੰਨ ਸੁਣਨਗੇ ਤੁਹਾਡੀ ਜੀਭ ਨੇ ਉਹੀ ਬੋਲਣਾ ਹੈ। ਅਤੇ ਅੱਜ ਹੋ ਕੀ ਰਿਹਾ? ਮੈਂ ਇੱਕ ਵਾਰੀ ਸ਼ਾਇਦ ਕਿਹਾ ਸੀ ਇੱਥੇ, ਇੱਕ ਭੈਣ ਜੀ ਅਸੀਂ ਬੈਠੇ ਹਾਂ, ਕਹਿੰਦੇ ਭਾਈ ਸਾਹਿਬ ਤੁਸੀਂ ਆਏ ਹੋ, ਅਰਦਾਸ ਹੀ ਕਰ ਜੋ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਮੇਰੀ ਬੇਟੀ ਨਾ ਰਾਤ ਨੂੰ ਉੱਠ ਕੇ ਚੀਕਾਂ ਮਾਰਦੀ ਹੈ ਬੜੀ ਉੱਚੀ ਉੱਚੀ। ਮੈਂ ਕਿਹਾ ਜੀ ਚਲੋ, ਆਪਾਂ ਤਾਂ ਗੁਰੂ ਅੱਗੇ ਬੇਨਤੀ ਕਰਨੀ ਹੈ, ਕਰ ਦਿੱਤੀ। ਅਤੇ ਉਹਨਾਂ ਦੀ ਗੁਆਂਢਣ ਵੀ ਕੋਲ ਬੈਠੀ ਸੀ ਜਦੋਂ ਅਸੀਂ ਤੁਰੇ, ਉਹ ਵੀ ਖੜ੍ਹ ਕੇ ਗੱਡੀ ਦੇ ਕੋਲ। ਹੋਰ ਭਾਈ ਸਾਹਿਬ, ਮੈਂ ਕਿਹਾ ਜੀ ਆ ਜਾਓ ਸਾਡੇ ਘਰੇ ਵੀ ਚਾਹ। ਮੈਂ ਕਿਹਾ ਜੀ ਬਸ। ਕਹਿੰਦੇ ਭਾਈ ਸਾਹਿਬ ਅਰਦਾਸ ਤਾਂ ਤੁਸੀਂ ਕਰ ਦਿੱਤੀ, ਪਰ ਮੈਂ ਕੀ ਆਖਾਂ? ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਨੇ ਚੀਕਾਂ ਫੇਰ ਮਾਰਨੀਆਂ। ਮੈਂ ਕਿਹਾ ਕਿਉਂ? ਕਹਿੰਦੇ ਸਾਰੇ ਦਿਨ ਗਾਣੀ ਚੀਕਾਂ ਵਾਲੇ ਸੁਣਦੀ ਹੈ ਅਤੇ ਰਾਤ ਨੂੰ ਇੰਨੇ ਚੀਕਾਂ ਹੀ ਮਾਰਨੀਆਂ ਨੇ। ਡਿਪੈਂਡ ਇਹ ਕਰਦਾ ਅਸੀਂ ਸੁਣਦੇ ਕੀ ਪਏ ਹਾਂ। ਸਾਡੀ ਅਰਦਾਸ ਨੇ ਵੀ ਤੇ ਤਾਂ ਕੰਮ ਕਰਨਾ ਨਾ ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ। ਹੁਣ ਇੱਥੇ ਸਤਿਗੁਰੂ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੈ, ਉਨ ਕਤਾਇਨ ਦਾ ਪਹਿੰਦਾ ਲੋੜੈ। ਪੱਟ ਹੁਣ ਮੈਂ ਜਾਂ ਤੁਹਾਡੇ ਵਿੱਚੋਂ ਕੋਈ ਆਪਣੇ ਖੇਤਾਂ ਵਿੱਚ ਕਿੱਕਰ ਬੀਜ ਕੇ ਆਵੇ, ਇੱਥੇ ਭਾਈ ਸਾਹਿਬ ਨੂੰ ਆ ਕੇ ਆਖੇ ਜੀ ਚਲੋ ਜੀ ਭਾਈ ਸਾਹਿਬ ਹੁਣ ਤੁਸੀਂ ਕੀ ਕਰੋ ਜੀ, ਅਰਦਾਸ ਕਰ ਦਿਓ, ਬਦਾਮ ਲੱਗਣਗੇ? ਨਹੀਂ ਲੱਗਣਗੇ। ਸਾਡਾ ਕਰਮ ਸਾਨੂੰ ਲੈ ਕੇ ਚੱਲੇਗਾ। ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ। ਇਸ ਲਈ ਜੋ ਕੁਝ ਸੁਣਦੇ ਆ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ। ਕਹਿ ਜੀ
1: ਕਾਮ ਕ੍ਰੋਧ ਲੋਭ ਮੋਹ ਤਜਾਰੀ।
0: ਆਧਾਰ ਬਣਾਉਣਾ ਕੀ ਹੈ ਜੀ? ਕਾਮ ਕ੍ਰੋਧ ਲੋਭ ਮੋਹ ਤਜਾਰੀ। ਵਾਸ਼ਨਾ ਛੱਡਣੀ ਪੈਣੀ ਹੈ, ਤਜਣਾ ਪੈਣਾ, ਕ੍ਰੋਧ ਛੱਡਣਾ ਪੈਣਾ, ਲੋਭ ਛੱਡਣਾ ਪੈਣਾ ਹੈ। ਬਹੁਤ ਘਾਤਕ ਨੇ ਸਤ ਸੰਗਤ। ਜ਼ਹਿਰ ਖਾਈਏ ਨਾ ਤਾਂ ਅਸਰ ਕਰਦਾ। ਕਦੇ ਵੀ ਜ਼ਹਿਰ ਨੂੰ ਵੇਖਣ ਨਾਲ ਜਾਂ ਜ਼ਹਿਰ ਦੇ ਬਾਰੇ ਸੋਚਣ ਨਾਲ ਤੁਹਾਨੂੰ ਕੋਈ ਤੰਗੀ ਨਹੀਂ ਹੋਵੇਗੀ। ਸੋਚੀ ਜਾਓ ਜ਼ਹਿਰ ਨੇ ਕੁਝ ਨਹੀਂ, ਪਰ ਲੋਭ ਵਾਸ਼ਨਾ ਮਾੜਾ ਜਿਹਾ ਵੀ ਸੋਚੋਗੇ ਸਿਰਫ ਸੋਚਣ ਨਾਲ ਤੁਹਾਡੀ ਸੁਰਤ ਨੂੰ ਹਿਲਾ ਕੇ ਰੱਖ ਦੇਣਾ, ਇੰਨੇ ਖਤਰਨਾਕ ਨੇ। ਐਵੇਂ ਨਹੀਂ ਕਿਹਾ ਪਾਤਸ਼ਾਹ ਜੀ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਐਵੇਂ ਨਹੀਂ ਕਿਹਾ, ਹਰ ਕੇ ਲੋਕਾ ਮੋਕੋ ਨੀਤ ਡਸੈਂ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ਲਿਆ ਉਬਾਰੀ। ਇਹਨਾਂ ਦੀ ਸੋਚ ਹੀ ਸੁਰਤ ਨੂੰ ਡੁਲਾ ਕੇ ਰੱਖ ਦਿੰਦੀ ਹੈ। ਜ਼ਹਿਰ ਤੇ ਖਾਏ ਤੋਂ ਬਾਅਦ ਅਸਰ ਕਰੂਗਾ, ਜਿੰਨਾ ਮਰਜ਼ੀ ਜ਼ਹਿਰ ਜ਼ਹਿਰ ਕਰੀ ਜਾਓ ਕਦੇ ਤੰਗੀ ਨਹੀਂ, ਪਰ ਵਾਸ਼ਨਾ ਮਾੜੀ ਜੀ ਸੁਰਤ ਵਿੱਚ ਆਈ ਨਹੀਂ ਤੇ ਗਈ। ਦਾਤਾ ਜੀ ਕਹਿੰਦੇ ਜੋ ਸੁਣ ਰਿਹਾ ਨਾ, ਜੇ ਤੂੰ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਗਾ। ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਇਹ ਕਿਰਪਾ ਹੈ, ਤੂੰ ਇਹਨਾਂ ਤੋਂ ਬਚ ਜਾਵੇਂਗਾ।
1: ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ।
0: ਹੁਣ ਕਰਨਾ ਕੀ ਹੈ ਜੀ? ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਆਪਣੇ ਜੀਵਨ ਦੇ ਵਿੱਚ ਇੱਕ ਤੇ ਦ੍ਰਿੜ ਕਰਨਾ, ਮੈਂ ਕਦੇ ਪਰਮਾਤਮਾ ਦੀ ਯਾਦ ਜਿਹੜੀ ਹੈ ਨਾ ਉਹ ਨਹੀਂ ਜੇ ਛੱਡਣੀ। ਇੱਕ ਨੇਮ ਬਣਾ ਲਓ ਜੀ, ਤੁਹਾਨੂੰ ਲੱਗੇਗਾ ਭਾਈ ਸਾਹਿਬ ਕੀ ਕਹਿਣ ਲੱਗੇ ਨੇ। ਸਤ ਸੰਗਤ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ ਨਾ, ਘੱਟੋ ਘੱਟ 4-5 ਵਾਰੀ, ਚਲੋ ਫਿਰ ਗਿਣਤੀ ਵਾਲੀ ਜਦੋਂ ਤੱਕ ਹੋਵੇ, ਉੱਠਦੇ ਹੀ ਸਾਰ ਇਹ ਜ਼ਰੂਰ ਕਹਿਣਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ। ਸਾਰੇ ਬੋਲੋ ਜੀ, ਧੰਨ ਸ੍ਰੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ, ਗਰੰਟੀ ਦੇਣਾ ਤੁਹਾਡੇ ਘਰ ਦੇ ਵਿੱਚੋਂ ਬਰਕਤਾਂ ਨਹੀਂ ਮੁੱਕਣਗੀਆਂ। ਆਧਾਰ ਹੈ ਸਤਿਗੁਰੂ ਕਹਿੰਦੇ ਨਾਮ ਦ੍ਰਿੜ ਕਰਨਾ, ਦਾਨ ਲੋਕਾਂ ਦਾ ਭਲਾ ਕਰਨਾ, ਇਸ਼ਨਾਨ ਸੁਚਾਰੀ, ਆਪਣੇ ਜੀਵਨ ਦੇ ਵਿੱਚ ਇਹ ਸੁਚੱਜੀ ਜੁਗਤ ਅਪਣਾਉਣੀ ਹੈ, ਇਹ ਪੱਕਾ ਕਰਨਾ ਹੈ ਕਿ ਮੈਂ ਨਾਮ ਵੀ ਜਪਣਾ ਹੈ, ਮੈਂ ਲੋਕ ਭਲਾਈ ਵੀ ਕਰਨੀ ਹੈ। ਪਰ ਸਾਧ ਸੰਗਤ ਗੱਲ ਇੱਥੇ ਤੱਕ ਨਾ ਸੀਮਿਤ ਰਹਿ ਜਾਵੇ, ਸਭ ਤੋਂ ਪਹਿਲੀ ਗੱਲ ਹੈ ਗੁਰੂ ਦਾ ਬਚਨ ਮੰਨਣਾ, ਫਿਰ ਜੀਵਨ ਵਿੱਚ ਆਪਣੇ ਆਪ ਵਰਤ ਜਾਂਦੇ ਨੇ। ਦਾਨ ਕਰਨਾ, ਦਸਵੰਧ ਦੀ ਗੱਲ ਜਦੋਂ ਚੱਲੇਗੀ ਉਦੋਂ ਵੀ ਇੱਕ ਗੱਲ ਚੱਲ ਪੈਂਦੀ, ਮੈਂ ਉਹ ਵੀ ਬੇਨਤੀ ਕਰ ਦਿੰਦਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਕਈ ਵਾਰੀ ਸਾਡੇ ਘਰ ਦੇ ਵਿੱਚ ਇਹੋ ਜਿਹੀਆਂ ਪਰੇਸ਼ਾਨੀਆਂ ਮੁਸੀਬਤਾਂ ਵੀ ਆ ਜਾਂਦੀਆਂ ਨੇ ਜਦੋਂ ਸਾਧ ਸੰਗਤ ਅਸੀਂ ਦਸਵੰਧ ਨਹੀਂ ਕੱਢ ਪਾਉਂਦੇ। ਸਤਿਗੁਰੂ ਨੇ ਕਿਹਾ ਕਾਲ ਖਾਏ ਕਿਛ ਹੱਥੋਂ ਦੇ, ਜ਼ਿਆਦਾ ਨਹੀਂ ਤੇ ਕੁਝ ਨਾ ਕੁਝ ਜ਼ਰੂਰ ਦਵੀਂ, ਬਹੁਤਾ ਨਹੀਂ ਦੇ ਸਕਦਾ ਪਰ ਦੇਵੀ ਜ਼ਰੂਰ। ਸਾਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਇਹ ਨਹੀਂ ਕਿ ਜੀ ਇੰਨੇ ਹੀ ਚਾਹੀਦੇ ਨੇ, ਦੇਣੇ ਆ ਉੱਦਾਂ ਤੇ ਹੋ ਸਕੇ ਪੂਰਾ, ਜੇ ਔਖਿਆਈ ਆਈ ਤੇ ਉਨਾ ਕੁ ਜ਼ਰੂਰ। ਸੁਚਾਰੀ ਕਹਿੰਦੇ ਇਹ ਆਪਣੇ ਜੀਵਨ ਵਿੱਚ ਨਾਮ ਦਾਨ ਆਦਿਕ ਤੂੰ ਅਪਣਾਉਣੇ ਹਨ।
1: ਆਹੋ ਨਾਨਕ ਇਹੋ ਤਤ ਵਿਚਾਰੀ,
0: ਸਤਿਗੁਰੂ ਕਹਿੰਦੇ ਇਹ ਜੀਵਨ ਦਾ ਤਤ ਹੈ, ਇਹਨੂੰ ਆਪਣੇ ਜੀਵਨ ਵਿੱਚ ਵਿਚਾਰ ਕੇ ਤੁਸੀਂ ਅਪਣਾਉਣਾ ਕਰੋ ਜੀ।
1: ਰਾਮ ਨਾਮ ਜਪ ਪਾਰ ਉਤਾਰੀ,
0: ਅਗਲੀ ਗਰੰਟੀ ਦਿੰਦੇ ਰਾਮ ਨਾਮ ਜਪ ਪਾਰ ਉਤਾਰੀ, ਕਹਿੰਦੇ ਮੇਰੀ ਗਰੰਟੀ ਹੈ ਪਰਮਾਤਮਾ ਦਾ ਨਾਮ ਜਪ ਕੇ ਤੁਹਾਡਾ ਪਾਰ ਉਤਾਰਾ ਹੋਣਾ ਹੀ ਹੋਣਾ ਹੈ। ਅੱਜ ਮੰਨ ਲੈਣਾ, ਕੱਲ ਮੰਨ ਲੈਣਾ, ਦੋ ਦਿਨ, ਦੋ ਸਾਲ ਬਾਅਦ, ਦਾਤਾ ਜੀ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗ ਹੈ ਸੱਚ ਖਰੇ, ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਪਾਤਸ਼ਾਹ ਜੀ ਕਹਿੰਦੇ ਜਪ ਰਾਮ ਨਾਮ, ਪਰਮਾਤਮਾ ਦਾ ਨਾਮ ਪਾਰ ਉਤਾਰੀ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰੂ ਰਹਿਮਤ ਕਰਨ, ਅਸੀਂ ਨਾ ਪਾਵਨ ਬਚਨਾਂ ਦੇ ਵਿੱਚੋਂ ਇੱਕ ਸਿੱਖਿਆ ਲੈਣੀ ਹੈ, ਗੁਰ ਸ਼ਬਦ ਦਾ ਓਟ ਆਸਰਾ, ਗੁਰਬਾਣੀ ਦਾ ਓਟ ਆਸਰਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਦਾਤਾ ਜੀ ਕਹਿੰਦੇ ਤੇਰੇ ਜੀਵਨ ਦਾ ਆਧਾਰ ਗੁਰ ਸ਼ਬਦ ਬਣੇ। ਆਓ ਸਤਿਗੁਰੂ ਕਿਰਪਾ ਕਰਨ, ਲੜੀਵਾਰ ਜੋ ਗੁਰ ਸ਼ਬਦ ਵਿਚਾਰ ਪਾਵਨ ਸਥਾਨ ਤੇ ਆਰੰਭਕ ਹੈ, ਤੁਖਾਰੀ ਰਾਗ ਦੇ ਵਿੱਚੋਂ ਬਾਰਾਂ ਮਹਾਂ ਸਤਿਗੁਰੂ ਪਾਤਸ਼ਾਹ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਉਹਦੇ ਵਿੱਚੋਂ ਅੱਜ ਮੰਗਰ ਮਹੀਨੇ ਦੀ ਆਰੰਭਤਾ ਹੈ। ਆਓ ਪਿਆਰ ਨਾਲ ਸਰਵਣ ਕਰੋ ਜੀ।
1: ਮਗਰ ਮਾਹੂ ਪਲਾ ਹਰ ਗੁਣ ਅੰਕ ਸਮਾਵੇ,
0: ਸਤਿਗੁਰੂ ਆਖਦੇ ਨੇ ਮਗਰ ਮਾਹੂ ਪਲਾ, ਕਹਿੰਦੇ ਇਹ ਮਗਰ ਦਾ ਮਹੀਨਾ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਜਾਵੇਗਾ। ਪਰ ਕਿਹਨਾਂ ਦੇ ਲਈ? ਸਤਿਗੁਰੂ ਕਹਿੰਦੇ ਹਰ ਗੁਣ ਅੰਕ ਸਮਾਵੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਵਿੱਚ ਕਮਾਏ ਨੇ। ਜਿਹਦੇ ਕੋਲ ਗੁਣ ਨਹੀਂ ਹੈ ਨਾ, ਦਾਤਾ ਜੀ ਦੀ ਬਾਣੀ ਕਹਿੰਦੀ ਉਹ ਦੁਖੀ ਹੋਵੇਗਾ, ਉਹ ਪਰੇਸ਼ਾਨ ਹੋਵੇਗਾ। ਜਦੋਂ ਤੁਸੀਂ ਬਾਰਾਂ ਮਾਹ ਦੇ ਵਿੱਚ ਪੜੋਗੇ, ਦਾਤਾ ਜੀ ਕਹਿੰਦੇ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਉੱਦਾਂ ਤੇ ਸਿੱਖ ਇਤਿਹਾਸ ਦੇ ਅੰਦਰ ਜਾਂ ਗੁਰਮਤ ਦੇ ਅੰਦਰ ਕਿਸੇ ਵੀ ਦਿਨ ਦੇ ਲਈ ਇਹ ਨਹੀਂ ਕਿ ਦਿਨ ਮਾੜਾ ਹੈ ਇਹ ਚੰਗਾ ਹੈ। ਪਤਾ ਨਹੀਂ ਕਿੱਥੋਂ ਸਾਡੇ ਵਿੱਚ ਆਇਆ ਬੁੱਧ ਕੰਮ ਸ਼ੁੱਧ। ਤੇ ਮੈਂ ਇੱਕ ਵਾਰੀ ਇੱਥੋਂ ਹੀ ਕਿਹਾ ਸੀ, ਬੁੱਧਵਾਰ ਨੂੰ ਕਿਸੇ ਨੂੰ ਮਾੜਾ ਬੋਲ ਕੇ ਵੇਖਣਾ, ਉੱਤੋਂ ਜਦੋਂ ਸਾਧ ਸੰਗਤ ਪੈਣਗੀਆਂ ਫਿਰ ਆਪੇ ਪਤਾ ਚੱਲ ਜੂਗਾ ਸ਼ੁੱਧ ਹੈ ਕਿ ਅਸ਼ੁੱਧ ਹੈਗਾ। ਸਾਡਾ ਕਰਮ ਡਿਪੈਂਡ ਕਰਦਾ। ਪਰ ਦਾਤਾ ਜੀ ਕਹਿੰਦੇ ਜੇ ਸੁੱਖ ਚਾਹੁੰਦੇ ਹੋ ਨਾ, ਉਹਦੇ ਲਈ ਕੀ ਕਰਨਾ? ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਇਹ ਮੰਗਰ ਦਾ ਮਹੀਨਾ ਕਹਿੰਦੇ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਬਤੀਤ ਹੋਵੇਗਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਉਹ ਆਪਣੇ ਜੀਵਨ ਵਿੱਚ ਧਾਰ

ਗੁਣਵੰਤੀ ਗੁਣ ਰਵੇ ਸਿਰ, ਕਹਿੰਦੇ ਉਹ ਗੁਣਾਂ ਵਾਲੇ ਕੋਲ ਜਾਂਦੇ ਨੇ, ਸੁਭਾਵਕ ਹੈ ਜਿਹੜੀ ਹੁਣ ਅਸੀਂ ਕਥਾ ਕਰਦੇ, ਸਾਨੂੰ ਕਥਾਕਾਰ ਕਹੀ ਤੇ ਜਿਹਦੇ ਕੋਲੇ ਗੁਣ ਹੋਣਗੇ ਉਹਨੂੰ ਗੁਣਵਾਨ ਕਿਹਾ ਜਾਵੇਗਾ। ਗੁਣਵੰਤੀ ਗੁਣ ਰਵੇ ਮੈਂ ਫਿਰ ਨਹੀਂ ਚੱਲ ਭਾਵੇ, ਫਿਰ ਉਹ ਨਹੀਂ ਚੱਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਕਿਹੜੇ ਜੀ? ਜਿਹੜੇ ਪਰਮਾਤਮਾ ਦੇ ਗੁਣ ਧਾਰਨ ਕਰਦੇ ਨੇ। ਇੱਕ ਪਿਓ ਨੂੰ ਉਹੀ ਪੁੱਤ ਚੰਗਾ ਲੱਗਦਾ ਜਿਹੜਾ ਸਾਧ ਸੰਗਤ ਪਿਓ ਦੀ ਗੱਲ ਮੰਨੇ ਤੇ ਪਿਓ ਦੇ ਰਾਹ ਉੱਤੇ ਚੱਲੇ। ਸਾਡਾ ਅੱਜ ਜ਼ੋਰ ਲੱਗਿਆ ਹੋਇਆ ਅਸੀਂ ਦੁਨੀਆ ਨੂੰ ਕਿਵੇਂ ਚੰਗੇ ਲੱਗੀਏ, ਇਹਦੇ ਲਈ ਤੇ ਸਾਧ ਸੰਗਤ ਅਸੀਂ ਗੁਰੂ ਸਿਧਾਂਤ ਵੀ ਪਾਸੇ ਕਰ ਛੱਡੇ, ਸਭ ਕੁਝ ਪਾਸੇ ਕਰ ਛੱਡਿਆ, ਜਦਕਿ ਗੁਣ ਚਾਹੀਦੇ ਸੀ ਜੋ ਗੁਰੂ ਨੇ ਕਿਹਾ। ਉਹ ਕਿਹੜੇ ਕਿਹੜੇ ਨੇ ਜੀ? ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਗੁਣ ਤੇ ਧਾਰਨ ਕਰੀਏ ਨਾ, ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਉਹ ਗੁਣ ਸਾਡੇ ਅੰਦਰ ਆਉਣੇ ਚਾਹੀਦੇ ਸੀ, ਬਹੁਤ ਜ਼ਰੂਰੀ ਨੇ। ਮੈਨੂੰ ਮਾਫ ਕਰਨਾ, ਇਕੱਲੀ ਪੱਗ ਬੰਨਣ ਨਾਲ ਨਹੀਂ ਅਸੀਂ ਸਿੱਖ ਅਖਾ ਸਕਦੇ, ਤੇ ਫਿਰ ਤੇ ਉਹ ਵੀ ਨੇ ਜਿਨ੍ਹਾਂ ਨੇ ਪੱਗ ਵੀ ਬੰਨੀ ਹੁੰਦੀ ਤੇ ਹੱਥ ਦੇ ਵਿੱਚ ਗਲਾਸ ਵੀ ਫੜਿਆ ਹੁੰਦਾ, ਇਹ ਗੁਣ ਥੋੜ੍ਹੀ ਹੋ ਗਏ। ਗੁਣ ਅਸਲ ਦੇ ਵਿੱਚ ਉਹ ਨੇ, ਦਾਤਾ ਜੀ ਕਹਿੰਦੇ ਨੇ, ਜਿਹੜਾ ਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੇ। ਤੇ ਗੁਣ ਦੀ ਬੜੀ ਵੱਡੀ ਵਡਿਆਈ ਹੈ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋਮੈ ਬਿਕ ਫੈਲ। ਜਿਸ ਦਿਨ ਗੁਰੂ ਦੇ ਗੁਣ ਗਾਵੇਗਾ, ਗੁਰੂ ਦੇ ਗੁਣ ਤੇਰੇ ਅੰਦਰ ਸਮਾ ਜਾਣਗੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਵਾਲੇ ਗੁਣ ਆਏ ਤੇ ਫਿਰ ਭਾਈ ਲੈਣਾ ਨਹੀਂ ਰਹੇ, ਗੁਰੂ ਅੰਗਦ ਹੋ ਗਏ। ਜਿਹਦੇ ਕੋਲੇ ਬੈਠੇ ਆ ਉਹਦੇ ਗੁਣ ਤੇ ਆਣੇ ਚਾਹੀਦੇ ਨਾ, ਨਹੀਂ ਤੇ ਉਂਗਲ ਚੁੱਕੀ ਜਾਵੇਗੀ। ਸਤਿਗੁਰੂ ਕਹਿੰਦੇ ਗੁਣਵੰਤੀ ਗੁਣ ਰਵੇ ਮੈਂ ਫਿਰ ਨਹੀਂ ਚੱਲ ਭਾਵੇ। ਫਿਰ ਜਦੋਂ ਅਸੀਂ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਾਂਗੇ ਤੇ ਸੱਚੇ ਪਰਮਾਤਮਾ ਨੂੰ ਅਸੀਂ ਚੰਗੇ

ਚਤੁਰ ਸੁਜਾਨ ਵਿਧਾਤਾ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਸਨੇ ਹਮੇਸ਼ਾ ਰਹਿਣਾ ਹੈ। ਚਤੁਰ ਉਹਦੇ ਵਰਗਾ ਸਿਆਣਾ ਕੋਈ ਨਹੀਂ, ਉਹਦੇ ਵਰਗਾ ਸਾਧ ਸੰਗਤ ਸੁਚੱਜਾ ਕੋਈ ਨਹੀਂ ਹੈ। ਨਾਲ ਕਹਿੰਦੇ ਨੇ ਚੰਚਲ ਜਗਤ ਸਬਾਇਆ, ਇਹ ਸੰਸਾਰ ਜਿਹੜਾ ਚਲਾਏਮਾਨ ਹੈ, ਕਹਿੰਦੇ ਇੱਕ ਦਿਨ ਮਿਟ ਜੂਗਾ, ਖਤਮ ਹੋ ਜੂਗਾ। ਰਹਿਣਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ। ਸਾਡਾ ਭਰਮ ਰਹਿ ਜਾਂਦਾ ਮੈਂ ਇਹ ਬੰਦੇ ਦੇ ਮਗਰ ਲੱਗਿਆ ਰਵਾਂ, ਇਹਦੇ ਕੋਲ ਬਹੁਤ ਕੁਝ ਹੈ, ਇਹਦੇ ਕੋਲ ਆਹ ਹੈ। ਦਾਤਾ ਜੀ ਨੇ ਕਿਹਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹ ਸਾਨੂੰ ਵੀ ਸਮਝ ਲੈਣਾ ਚਾਹੀਦਾ। ਉਹਦੇ ਨਾਲ ਜੁੜੀਏ ਜਿਹਨੇ ਹਮੇਸ਼ਾ ਰਹਿਣਾ, ਜਦ ਉਹਦੇ ਨਾਲ ਜੁੜਾਂਗੇ, ਜਿਹੜੇ ਕਮਾਈ ਵਾਲੇ ਜੁੜੇ ਨਾ ਉਹਦੇ ਨਾਲ, ਉਹਨਾਂ ਦੇ ਲਈ ਫਿਰ ਪਤਾ ਕੀ ਕਿਹਾ ਸਤਿਗੁਰੂ ਨੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਕਾਰਾ, ਜਿਹੜੇ ਉਸ ਸੱਚੇ ਨਾਲ ਜੁੜੇ। ਦਾਤਾ ਜੀ ਕਹਿੰਦੇ ਉਹਨਾਂ ਦਾ ਵੀ ਜੀਵਨ ਸੱਚਾ ਹੋ

ਗਿਆਨ ਧਿਆਨ ਗੁਣ ਅੰਕ ਸਮਾਣੇ। ਗੁਰੂ ਦਾ ਗਿਆਨ ਪਹਿਲਾਂ ਹਾਸਲ ਕੀਤਾ, ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਧਿਆਨ ਵਿੱਚ ਲਿਆਂਦਾ, ਫਿਰ ਕੀ ਹੋਇਆ ਜੀ, ਗੁਣ ਅੰਕ ਸਮਾਣੇ। ਜਦੋਂ ਧਿਆਨ ਵਿੱਚ ਆਇਆ ਤੇ ਉਹ ਗੁਣ ਫਿਰ ਸਾਡੇ ਹਿਰਦੇ ਵਿੱਚ ਸਮਾ ਗਏ। ਪ੍ਰਭ ਭਾਣੇ ਤਾਂ ਪਾਇਆ। ਫਿਰ ਕਹਿੰਦੇ ਜਿਹੜਾ ਰੱਬ ਨੂੰ ਚੰਗਾ ਲੱਗਿਆ ਉਹਨੂੰ ਕਿਸੇ ਨੂੰ ਚੰਗਾ ਲੱਗਣ ਦੀ ਲੋੜ ਨਹੀਂ ਹੈ। ਇਹ ਬਚਨ ਤੁਸੀਂ ਪੜ੍ਹਦੇ ਹੋ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਗੁਰੂ ਦੇ ਪਿਆਰੇ ਬਣ ਜਾਈਏ। ਗੁਰੂ ਦੇ ਪਿਆਰੇ ਤੁਹਾਨੂੰ ਪਤਾ ਹੈ ਕਿਵੇਂ ਬਣਨਾ ਹੈ, ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨਾ, ਇਹੀ ਗੁਰੂ ਨੂੰ ਪਿਆਰੇ ਲੱਗਣਾ ਹੈ ਜੀ, ਹੋਰ ਕੋਈ ਢੰਗ ਨਹੀਂ ਹੈ। ਜੇ ਸਾਨੂੰ ਕੋਈ ਧਰਤੀ ਬਚਾ ਸਕਦੀ ਹੈ ਨਾ ਜੀ, ਜਿੱਥੋਂ ਕਲਗੀਆਂ ਵਾਲੇ ਬਾਪੂ ਨੇ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਦਿੱਤੀ ਸੀ ਨਾ, ਉਹੀ ਬਚਾ ਸਕਦੀ। ਹੋਰ ਤੁਹਾਡੇ ਕੋਲ ਕੋਈ ਢੰਗ ਨਹੀਂ ਕਿ ਜੀ ਇੱਦਾਂ ਬਚ ਜਾਂਗੇ ਉੱਦਾਂ। ਵਾਰ ਵਾਰ ਤੁਹਾਡੇ ਸਨਮੁਖ ਆਵੇਗਾ, ਸਤਿਗੁਰ ਬਾਜੋਂ ਗੁਰੂ ਨਾ ਕੋਈ ਨਿਗਰੋ ਇਕਾ ਹੈ ਨਾ ਉਹ ਬੁਰਾ। ਸੁਚੇਤ ਹੋਈਏ, ਬੜੀ ਵੱਡੀ ਦਾਤ ਹੈ ਸਾਡੇ ਵੱਲ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਦਿੱਤੀ ਹੈ। ਕਹਿੰਦੇ ਪਹਿਲਾਂ ਗੁਰੂ ਦਾ ਗਿਆਨ, ਫਿਰ ਉਹ ਗਿਆਨ ਧਿਆਨ ਦੇ ਰੂਪ ਵਿੱਚ ਬਣਿਆ, ਫਿਰ ਉਹ ਧਿਆਨ ਗੁਣਾਂ ਦੇ ਰੂਪ ਵਿੱਚ ਜਦੋਂ ਹਿਰਦੇ ਵਿੱਚ ਸਮਾ ਗਿਆ, ਦਾਤਾ ਜੀ ਕਹਿੰਦੇ ਪ੍ਰਭ ਭਾਣੇ ਪਾਇਆ, ਫਿਰ ਉਹ ਮਾਲਕ ਪਰਮਾਤਮਾ

ਗੀਤ ਨਾਦ, ਇੱਥੇ ਗੀਤ ਦੂਜੇ ਗੀਤ ਦੀ ਗੱਲ ਨਹੀਂ ਕੀਤੀ, ਨਾਦ ਆਵਾਜ਼, ਗੁਰਬਾਣੀ ਗੁਰ ਸ਼ਬਦ ਕਵੇ, ਗੁਰੂ ਦੇ ਬਚਨ ਜਿਹੜੇ ਨੇ, ਜਦੋਂ ਕਹਿੰਦੇ ਇਹ ਕੋਈ ਸੁਣ ਕੇ ਰਾਮ ਨਾਮ ਦੁੱਖ ਭਾਗੈ, ਪਰਮਾਤਮਾ ਦੇ ਨਾਮ ਦੇ ਨਾਲ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਭੱਜ ਜਾਣਗੇ। ਉਹਦੇ ਲਈ ਕੰਮ ਕਰਨਾ ਪੈਣਾ ਜੀ। ਉਹ ਧਿਆਨ ਨਾਲ ਸੁਣਨ ਵਾਲੀ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਸੁਖਮਨੀ ਸਾਹਿਬ ਦੀ, ਕਮਾ ਕੇ ਵੇਖਣਾ ਅੱਜ ਤੋਂ ਹੀ, ਪਰ ਉਹਦੇ ਲਈ ਇੱਕ ਕੰਮ ਕਰਨਾ ਪੈਣਾ, ਉਹ ਅਸੀਂ ਛੱਡਦੇ ਨਹੀਂ ਪਏ। ਤਜੋ ਸਿਆਣਪ ਸੁਰਜਨੋ, ਦਾਤਾ ਜੀ ਕਹਿੰਦੇ ਹੋ ਸਿਆਣੇ ਬੰਦੇ ਹੋ, ਸਿਆਣਪ ਛੱਡ ਦਿਓ। ਸਵੇਰੇ ਤੁਸੀਂ ਇੱਥੇ ਹੁੰਦੇ ਹੋ, ਸ਼ਾਮੇ ਤੁਸੀਂ ਕਿਤੇ ਹੋਰ ਹੁੰਦੇ ਹੋ, ਦੁਪਹਿਰੇ ਤੁਸੀਂ ਕਿਤੇ ਹੋਰ ਹੁੰਦੇ ਹੋ, ਸਿਆਣਪ ਛੱਡ ਦੇ, ਸਮਰਪਿਤ ਹੋ ਜਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਇੱਕ ਦਾ ਸਿਮਰਨ ਕਰੀ, ਹੋਰ ਕੀ ਕਰਨਾ। ਏਕ ਆਸ ਹਰ ਮਨ ਰੱਖੋ, ਇੱਕ ਦੀ ਆਸ ਰੱਖੀ, ਨਾਨਕ ਦੁੱਖ ਭਰਮ ਪਾਓ ਜਾਏ। ਦਾਤਾ ਜੀ ਕਹਿੰਦੇ ਮੈਂ ਗਰੰਟੀ ਦੇਣਾ ਤੇਰੇ ਜੀਵਨ ਦੇ ਵਿੱਚੋਂ ਦੁੱਖ ਭਰਮ ਸਾਰੇ ਦੇ ਸਾਰੇ ਚਲੇ ਜਾਣਗੇ, ਪਰ ਸਿਆਣਪ ਛੱਡਣੀ ਪੈਣੀ ਹੈ, ਸਿਆਣਪ ਛੱਡਣੀ ਪੈਣੀ ਹੈ। ਉਹ ਸਿਆਣਪ ਕੀ ਹੈ ਜੀ? ਜ਼ਬਾਨ ਕੁਝ ਹੋਰ ਕਹਿ ਰਹੀ ਹੈ, ਮੈਂ ਕੁਝ ਹੋਰ ਕਰਦਾ ਪਿਆ, ਇਹ ਅਸੀਂ ਨਹੀਂ ਛੱਡਦੇ ਪਏ। ਇਹ ਬੜਾ ਵੱਡਾ ਦੁਖਾਂਤ ਬਣ ਗਿਆ, ਤੇ ਤੁਹਾਨੂੰ ਵੀ ਪਤਾ ਅੱਗੇ ਸਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਇਹ ਨਹੀਂ ਕਿ ਜੀ ਸਾਧ ਸੰਗਤ ਦਾ ਬਾਣਾ ਪਾ ਲਿਆ ਤੇ ਸਾਧ ਸੰਗਤ ਸਿਆਣਪ ਅੰਦਰੋਂ ਨਹੀਂ ਗਈ। ਮੈਂ ਪਿਛਲੀ ਹਾਜ਼ਰੀ ਵਿੱਚ ਇੱਕ ਬੇਨਤੀ ਕੀਤੀ ਸੀ, ਕੋਈ ਪੁਲਿਸ ਵਾਲਾ ਨਾ ਹੋਵੇ ਤੇ ਉਹ ਪੁਲਿਸ ਦੀ ਵਰਦੀ ਪਾ ਲਵੇ ਨਾ ਜੀ। ਜਿਸ ਦਿਨ ਫੜਿਆ ਜਾਂਦਾ ਉਹਨੂੰ ਕੀ ਮਿਲਦੀ ਜੀ? ਸਜ਼ਾ ਮਿਲਦੀ ਹੈ। ਕੋਈ ਅਫਸਰ ਨਾ ਹੋਵੇ ਤੇ ਅਫਸਰ ਦਾ ਢੋਂਗ ਕਰਕੇ ਅਫਸਰ ਦੀ ਸਟੈਂਪ ਲਾ ਦੇਵੇ, ਜਿਸ ਦਿਨ ਫੜਿਆ ਜਾਂਦਾ ਉਹਨੂੰ ਵੀ ਕੀ ਮਿਲਦੀ ਹੈ ਜੀ? ਸਜ਼ਾ। ਮੇਰੀ ਬੇਨਤੀ ਹੈ, ਧਰਮ ਦਾ ਬਾਣਾ ਪਾਇਆ ਧਰਮੀ ਬਣਨ ਦੀ, ਮੇਰੇ ਲਈ ਵੀ ਅਰਦਾਸ ਕਰਨਾ, ਆਪਣੇ ਲਈ ਵੀ। ਜਿਸ ਦਿਨ ਗੁਰੂ ਦੇ ਹੁਕਮ ਵਿੱਚ ਫੜੇ ਜਾਵਾਂਗੇ, ਸਜ਼ਾ ਦੇ ਸਭ ਤੋਂ ਵੱਡੇ ਭਾਗੀਦਾਰ ਅਸੀਂ ਹੋਵਾਂਗੇ। ਹੁਣ ਇਹ ਨਾ ਕਰਨਾ ਕਿ ਜੀ ਅਸੀਂ ਤੇ ਧਰਮੀ ਹੋ ਹੀ ਨਹੀਂ ਸਕਦੇ, ਆਪਾਂ ਧਰਮ ਵਾਲਾ ਪਾਸਾ ਹੀ ਛੱਡ ਦਈਏ ਨਾ। ਸਤਿਗੁਰੂ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਪ੍ਰਭ ਜੀਓ ਖਸਮਾਨ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਸਤਿਗੁਰੂ ਨੂੰ ਕਹੀਓ ਪਾਤਸ਼ਾਹ ਤੁਹਾਡੇ ਬੱਚੇ ਆ, ਤੁਸੀਂ ਸਾਂਭਣਾ, ਪਰ ਮੈਂ ਬੇਨਤੀ ਕਰਾਂ ਬਾਣਾ ਧਰਮ ਦਾ ਪਾਇਆ, ਜੇ ਉੱਥੇ ਸਜ਼ਾ ਹੈ ਨਾ, ਪੁਲਿਸ ਵਾਲਾ ਨਹੀਂ, ਪੁਲਿਸ ਵਾਲੇ ਦੀ ਵਰਦੀ ਪਾਈ, ਇੱਧਰ ਦਾ ਵੀ ਆਪਾਂ ਹਿਸਾਬ ਕਿਤਾਬ ਲਾ ਕੇ ਚੱਲੀਏ। ਚਲੋ ਦੁਨੀਆ ਵੀ ਪ੍ਰਭਾਵਿਤ ਹੋ ਜਾਂਦੇ ਨੇ। ਦਾਤਾ ਜੀ ਤੇ ਬਾਣੀ ਅੰਦਰ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਪੂਜ ਲੱਗੇ ਪੀਰ ਆਖੀਏ, ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲੇਖੇ ਨਾ ਪਵੇ ਸਭਾ ਪੂਜ ਖੁਆਰ। ਇਹ ਤੇ ਗੁਰੂ ਦੀ ਦਸਤਾਰ ਹੈ ਨਾ, ਇਹ ਗੁਰੂ ਦਾ ਬਾਣਾ ਹੈ, ਇਹਨੂੰ ਤੇ ਸਾਧ ਸੰਗਤ ਦੁਨੀਆ ਨੇ ਸਤਿਕਾਰ ਦੇਣਾ ਹੀ ਹੈ। ਗੁਰੂ ਨੇ ਸਤਿਕਾਰ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਭੈੜੇ ਤੋਂ ਭੈੜਾ ਬੰਦਾ ਵੀ ਪਾ ਲਵੇ ਨਾ, ਉਹਨੂੰ ਵੀ ਸਤਿਕਾਰ ਮਿਲਦਾ, ਪਰ ਸਤਿਗੁਰੂ ਤੇ ਜਾਣਦੇ ਨੇ ਨਾ। ਪਾਤਸ਼ਾਹ ਜੀ ਬਚਨ ਸਮਝਾ ਰਹੇ ਨੇ, ਕਹਿੰਦੇ ਭਾਈ ਗੁਰੂ ਦੀ ਬਾਣੀ ਨੂੰ ਸੁਣੇਗਾ, ਆਪਣੇ ਜੀਵਨ ਵਿੱਚ ਕਮਾਵੇਗਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪੋ ਜਾਏ। ਮੇਰੀ ਗਰੰਟੀ ਹੈ ਤੇਰੇ ਜੀਵਨ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਉਹ ਸਾਰੀਆਂ

ਨਾਨਕ ਸਾ ਧਨ ਨਾਹ ਪਿਆਰੀ ਆਖਦੇ ਨੇ ਉਹ ਜੀਵ ਇਸਤਰੀ ਨਾ ਫਿਰ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਕਿਹੜੀ ਜੀ? ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਅਬ ਭਗਤੀ ਪਿਰ ਆਗੇ, ਜਿਸਨੇ ਮਾਲਕ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਕਰਤੇ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਇਆ, ਉਹ ਸਾਧ ਸੰਗਤ ਫਿਰ ਮਾਲਕ ਨੂੰ ਉਹ ਇਹ ਨਾ ਕਿ ਜੀ ਸਿਰਫ ਇਸਤਰੀ ਦੀ ਗੱਲ ਕੀਤੀ ਹੈ, ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ। ਆਪਾਂ ਸਾਰੇ ਉਸ ਮਾਲਕ ਦੀ ਜੀਵ ਇਸਤਰੀਆਂ ਹੈ। ਫਿਰ ਸਾਨੂੰ ਇੱਕ ਗੱਲ ਚਾਹੀਦੀ ਹੈ, ਜਿਨ੍ਹਾਂ ਨਾਂ ਸੁਹਾਗਣੀ ਤਿੰਨਾਂ ਝਾਖ ਨਾ ਹੋਰ, ਜਿਹਦਾ ਨਾਂ ਸੁਹਾਗਣ ਹੈ ਨਾ ਉਹ ਕਿਸੇ ਹੋਰ ਵੱਲ ਝਾਖ ਨਾ ਰੱਖੇ, ਉਹ ਹੱਥ ਜੋੜ ਕੇ ਇਹੀ ਆਖੇ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਇੱਕ ਦਾ ਓਟ ਆਸਰਾ ਲਖੀਏ, ਇੱਕ ਦੇ ਨਾਲ ਜੁੜਾਂਗੇ। ਇਹ ਜਿੰਨੇ ਰੋਲੇ ਪਏ ਹੋਏ ਨੇ ਨਾ ਖਤਮ, ਰੋਲਾ ਪਤਾ ਕਦ ਪੈਂਦਾ ਜੀ? ਜਦੋਂ ਦੋ ਹੁੰਦੇ ਨੇ, ਇੱਕ ਦਾ ਤਾਂ ਰੋਲਾ ਹੀ ਕੋਈ ਨਹੀਂ ਨਾ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਡਾ ਇਹ ਰੋਲਾ ਮੁਕਾਇਆ ਸੀ। ਮੈਂ ਫਿਰ ਸ਼ਬਦ ਵੱਲ ਆਵਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਰਹਿਮਤ ਕਰਨ ਅਸੀਂ ਇਸ ਸੱਚ ਨੂੰ ਸਮਝ ਸਕੀਏ। ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਸੰਪੂਰਨਤਾ ਦਮਦਮਾ ਸਾਹਿਬ ਦੀ ਮਹਾਨ ਪਵਿੱਤਰ ਧਰਤੀ 'ਤੇ ਹੋ ਰਹੀ ਹੈ। ਬੇਅੰਤ ਸੰਗਤਾਂ ਨੇ ਇਸ ਮਾਰਚ ਦੌਰਾਨ ਗੁਰੂ ਵਾਲੇ ਬਣਨ ਦਾ, ਗੁਰੂ ਦੇ ਲੜ ਲੱਗਣ ਦਾ ਪ੍ਰਣ ਕੀਤਾ। ਸਤਿਗੁਰੂ ਰਹਿਮਤ ਕਰਨ ਅਸੀਂ ਵੀ ਇਸ ਮਾਰਚ ਤੋਂ ਇੱਕ ਪ੍ਰੇਰਣਾ ਲਈਏ, ਗੁਰੂ ਵਾਲੇ ਬਣ ਕੇ ਸਮੁੱਚਾ ਪੰਥ ਸਮੁੱਚੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ। ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਸ ਮਹਾਨ ਤਖਤ ਅੱਗੇ ਝੁੱਕ ਕੇ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਛੱਡੀਏ। ਗੁਰੂ ਅੱਗੇ ਝੁਕਣ ਵਾਲਾ ਦੁਨੀਆਂ ਦੇ ਵਿੱਚ ਮਾਣ ਪ੍ਰਾਪਤ ਕਰਦਾ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਗੁਰੂ ਕੇ ਪਿਆਰਿਆਂ ਦਾ, ਕੀਆਂ ਦਾ, ਸਿੰਘ ਸਾਹਿਬਾਨਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਦੀਆਂ ਪੰਕਤੀਆਂ ਫੜ ਕੇ ਫੇਰ ਫਤਿਹ ਬਣਾਉਂਦੇ ਹਾਂ ਜੀ।

403-454-0347 रासा प्लैटिनम दा पता है 202 17th एवेन्यू साउथ ईस्ट कैलगरी।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਸਰਬ ਸੁਖ ਹਰਿ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ।

ਨੇੜਕੇ ਦੂਰ ਜਿਨ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੇ ਆਪ ਸਾਜੇ ਆਪਣੇ ਰਚੇ ਨਾਓ ਦੋਈ ਕੁਦਰਤ ਸਾਜੇ ਕਾਰੇ ਅਸਮ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਨੋਈ ਸਭ ਸੇ ਦਿਲ ਐਸੇ ਜਿੰਦ ਕਵਾਓ ਕਾਰੇ ਅਸਮ ਡਿਠੋ ਚਾਓ ਕਾਰੇ ਅਸਮ ਡਿਠੋ ਚਾਓ।

0: ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ।

0: ਵੱਡੀ ਵਡਿਆਈ ਜਪਸ਼ ਨਦਾਤ ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹਲਾ ਦੂਜਾ
1: ਇਹੋ ਜਗ ਚ ਕੀ ਹੈ ਕੋਠੜੀ ਸੱਚ ਕਵਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੀ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਪਣਾ ਜਪਈ ਜੇ ਕਿ ਸਿਆਣੇ ਰਾਸ ਨਾਨਕ ਗੁਰਮੁਖ ਜਾਣੇ।

ਧਰਮ ਬਹਾਲਿਆ, ਉੱਥੇ ਸੱਚੇ ਸੱਚ ਨਿਬੜਿਆ ਚੁਨਵਾਕੜੇ ਸਮਾਲਿਆ। ਹਾਉ ਨਾ ਪਾਣ ਕੂੜਿਆ ਮੋਹ ਕਾਲੇ ਦੂਜੇ ਚਾਲਿਆ, ਤੇਰੇ ਨਾਇਰੇ ਤੇ ਸੇਜਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ

ਹੋਰ ਹਿਕਮਤ ਹੁਕਮ ਕਵਾਰ ਬਵੀ ਰੱਖ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਏ ਜੋ ਬਹੁਤ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ ਸਤਿਗੁਰ ਜੀ ਵਰਦਾਤਾ ਕੋ

ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋਣ ਹੈ? ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗੁਆਇਆ, ਜਿਨ ਸੱਚੋ ਸੱਚ ਬੁਝਾਇਆ।

0: ਆਪ ਕਰ ਸੁਕਰ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਿੱਚ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਗੁਰ ਅਮ

0: ਕਿਆ ਤਗ ਮਹਲਾ ਪਹਿਲਾ।
1: ਲੱਖ ਨਿੱਕੀਆਂ ਚੰਗੀਆਂ ਲੱਖਣਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਲ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲਾ ਗਿਆਨ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕਿਆ ਲਿਖਿਆ ਆਵਣ ਜਾਣ। ਨਾਨਕ ਮਤੀ ਮਿੱਥਿਆ ਕਰਮ ਸਚਾ ਨਿਸਾਨ ਪੌੜੀ।

ਕਾਮ ਦੇ ਦਰ ਸੋਹਣ ਕਿਰਤ ਗਾਮ ਦੇ ਨਾਨਕਰਮਾ ਬਾਹਰ ਦਾ ਢੋਨਾ ਲੈਣੀ ਧਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਹੁੰਦਾ ਆਪ ਗਣਾਇਂਦੇ ਹੋਰ ਤਾਂ ਟੀਕਾ ਨੀ ਜਤ ਹੋਰ ਤੁਮ ਜਾ ਸੁਣਾਇਂਦੇ ਤਿੰਨ ਮੰਗਾਂ ਜਿੱਤ ਜੇ ਧਿਆਇਂਦੇ ਤਿੰਨ ਮੰਗਾਂ ਜਿੱਤ ਜੇ ਧਿਆਇਂਦੇ।

ਕਵਿ ਸ੍ਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕੁੜ ਮਿਠਾ ਕੁੜ ਮਾਖਿਓ ਕੁੜ ਬੇਪੂ, ਨਾਨਕੋ ਖਾਣੇ ਬੇਨਤੀ, ਤੁਦ ਬਾਜ ਕੁੜ ਕੁੜ ਮਹਲਾ।

ਥੋੜੀ ਤਾਣ ਮਹਿੰਡਾ ਤੜੀ ਖਾਕ ਜੀ ਮਿਲੇ ਤਾਂ ਮਸਤਕ ਲਾਈ ਹੈ ਉਹਨਾਂ ਨਾਲ ਛੱਡੀ ਇੱਕ ਨਾਲ ਲੱਕ ਧਿਆਈ ਹੈ ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਜੇ ਹੋ ਗਏ ਪੁਰਬ ਲਿਖਿਆ ਤਾਂ ਦੂਜਨਾ ਦੀ ਪਾਈ ਹੈ ਮਤ ਥੋੜ੍ਹੀ ਸੀ।

ਫੜਿਆ ਹੋਵੇ ਗੁਨੇਗਾਰ ਤਾਂ ਉਮੀ ਸਾਧ ਨਾ ਮਾਰੀਐ ਜਿਹਾ ਕਾਲੇ ਕਾਲਾਂ ਤੇ ਵੇਖ ਲਓ ਵਿਚਾਰੀ ਹੈ ਐਸੀ ਕਲਾ ਨਾ ਕੇਡੀ ਚਿੱਤਰ ਕੇ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵਿੱਚ।

ਤੇ

ਸੱਚੋ ਕੰਚਨ ਪਿਓ, ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ, ਪਾਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ, ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੇ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਨਸ ਜਪੇ ਦਾਸ ਪਟ ਬੇਨਤ ਕਹੇ, ਜੋ ਗੁਰੂ ਨਾਮ ਰਿਦਮੇ ਤਰੇ, ਸੋ ਜਨਮ ਮਰਨ ਦੋਥੇ ਰਹੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ ਅਗਣ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ

ਕਰਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ।

0: ਪਰ ਸਿਮਰਤ ਮੁਖ ਦੇਖ ਤਕ ਜਾਏ ਪਰੇ ਰੇ। ਜੋ ਹਰ ਬੁੱਧ ਸਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ। ਜੋ ਹਰ ਬੁੱਧ ਸਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ।
1: ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਪੁੱਤੀ ਜੋ ਪਿਆਸ ਪਿਉਸ ਪਿਵਨ ਕੀ, ਬੰਚਤ ਸਿੱਧ ਕੋ ਬਿੱਧ ਮਿਲਾਇਓ। ਪੂਰਨ ਭੋ ਮਨ ਠਾਰ ਵਸੋ, ਰਸ ਬਾਸਨ ਸੋ ਜੋ ਦਹਨ ਦਸਤਾਇਓ। ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਿਆਂ ਤੀਰ ਵਿਪਾਸ ਬਨਾਇਓ। ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੜੂ ਸੁਖ ਪਾਇਓ।
2: ਸਮਰੱਥ ਗੁਰੂ ਸਿਰ ਹੱਥ ਤਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਦਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਨ ਦਾ ਸੁਆਸ ਜਗਤ ਗੁਰੂ ਕੇ, ਪਾਰਸ ਪੇਟ ਪ੍ਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਤਰਿਓ।
3: ਅਬਰਾਖੋ ਦਾਸ ਪਾਠ ਕੀ ਲਾਚ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਖਟ ਹਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ।

0: ਆਦਿ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ। ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧਿ ਅਪਿਓ। ਅਪਿਓ ਹਰ ਨਾਮ ਅਖੈ ਨਿਧਿ ਚੋਂ ਜੁਗ, ਗੁਰ ਸੇਵਾ ਕਰ ਫਲ ਲਹੀਅੰ। ਬੰਦੇ ਜੋ ਚਰਣ ਸਰਣ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦਿ ਰੂਪ ਪੋਖਣ ਪਰਣੰ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਣ ਤਰਣੰ।
1: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲ ਛਲਨ ਸਬਲ ਮਲਨ ਭਗਤ ਫਲਨ, ਕਾਨ ਕੁਵਰ ਨਿਹ ਕਲੰਕ ਬਜੀ ਡੰਕ, ਚੜੂ ਦਲ ਰਵਿੰਦ ਜੀਓ। ਰਾਮ ਰਵਣ ਦੁਰਤ ਦਵਣ, ਸਕਲ ਪਵਣ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ, ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮਛ ਕਛ ਹੋ ਬਰਹਾ, ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਨਾਮ ਸਾਰ ਹੀਏ ਤਾਰ, ਤਜ ਵਿਕਾਰ ਮਨ ਗਏ ਅੰਦਰ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਹਮ ਆਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੋਰੇ ਰਾਮਦਾਸ ਰਾਖੂ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੋਰੇ ਰਾਮਦਾਸ ਰਾਖੂ ਸਰਨਾਈ।
2: ਸੁਖੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫ ਤਖ ਸੰਮਦੀ, ਨੂਰ ਅਰ ਸਹ ਗੁਰ ਸਹ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ।

साहेब जी सलोक महला पहला सतगुर पीख्या दे मैं

ਲਭ ਲੋਭ ਪਰ ਜਾਲੀਐ ਨਾਮ ਮਿਲਿਆ ਧਾਰ ਅਹਿਨਿਸ ਨਵਤਨ ਨਿਰਮਲਾ।

ਕਾਂ ਇਹ ਬਿਦ ਛੁੱਟੀ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ।

कंतरतिया पुच्छ बातड़िया महला पहला सब कंतरतिया।

ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨੇ ਕਹੋ ਸਿਫਤ ਜਿਨਾ ਦਾ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੋਹਾਗਣ ਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇ ਮੈਂ, ਤੂੰ ਸਮਰੱਥ ਦਾ ਤਾਰ, ਹਉ ਮੈਂ ਗਰਭ ਨਿਵਾਰੀਐ, ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰ ਜਾਲੀਐ, ਨਾਮ ਮਿਲੈ ਆਧਾਰ, ਰਾਗ ਸੂਹੀ ਕੀ ਵਾਰ। ਪੌੜੀ 15ਵੀਂ ਸਲੋਕਾਂ ਨਾਲ
1: ਦਰਸ਼ਨ ਦੇਖਤ ਦੁਖ ਨਸੇ, ਦਰਸ਼ਨ ਦੇਖਤ ਦੁਖ ਨਸੇ।

0: ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਵਾਹੋ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹ ਸਤਿਯੁਗ ਰ ਸੰਤੋਖ ਕਾ ਧਰਮ ਗਿਰਥ ਵਾਹੋ ਤ੍ਰੇਤ ਰਸ ਤੇ ਕਾ ਜੋਰ ਗਿਰਥ ਵਾਹੋ ਦਵਾਪਰਤ ਪੈ ਕਾ ਸਤ ਗਿਰਥ ਵਾਹੋ ਕਾਲੀ ਗੁਰਥ ਗੰ ਕਾ ਕੂੜ ਗੈ ਵਾਹੂ ਮਹਲਾ ਪਹਿਲਾ
1: ਸਾਮ ਕਹੇ ਸੇ ਤੰਬ ਸਵਾਮੀ ਸੱਚ ਮੈਂ ਆਸ਼ੈ ਸਾਚਰ ਹੈ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦਿਵਾ ਮੈਂ ਸੂ ਨਾਇ ਲੈ ਪ੍ਰਾਸ ਜਾਹੇ ਨਾਨਕ ਤੋਂ ਮੁਖ ਅੰਤਰ ਪਾਰ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਹਿਆ ਪਾਰ ਜਦ ਗੋਪੀ ਲੈ ਆਇਆ ਬਿੰਦਰਵਨ ਮੈਂ ਰੰਗ ਕੀਆ ਕਲ ਮੈਂ ਦੇ ਅਤਰਪਣ ਹੋਆ ਨਾ ਖੁਦਾਈ ਅਲਹ ਪਿਆ ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣ ਚਾਰ ਵਿਚਾਰ ਪਾਉ ਭਗਤ ਕਰ ਨੀਚ ਸਦਾਏ ਕਹੁ ਨਾਨਕ ਮੁਖ ਅੰਤਰ ਪਾਏ ਪੌੜੀ।

ਪ੍ਰੋਟਵਾਰਿਤ ਕੁਲੇਖ ਸੰਸਮਾਲਿਆ ਜਿਨ ਕਰ ਉਪਦੇਸ਼ ਗਿਆਨ ਦੰਦੀਆਂ ਨੀਤੀ ਜਗ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਏ ਥਾਏ ਵੀਰ ਨੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ

0: ਆਵਨਾ, ਛੱਡ ਦੁਨੀਆ ਏ ਅੰਦਰ ਜਾਵਨਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ, ਹੁਕਮ ਕੀ ਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ। ਨੰਗਾ ਤੋਂ ਜੱਚਾ ਲਿਆ ਤਾਂ ਦਿਸੇ ਖੜਾ ਡਰਾਵਨਾ, ਕਰਿਓ ਔਗਣ ਪਛੋਤਾਵਨਾ, ਕਰਿਓ ਔਗਣ ਪਛੋਤਾਵਨਾ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਕੋਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ।

ਵਾਹਿਗੁਰ ਦੇ ਕੇ ਫਤਿਹ ਸਿਰੇ ਭਗਉਤੇ ਦੇ ਸਹਾਇ ਵਾਰ ਸਿਰੇ ਭਗਉਤੇ ਜੇ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੇ ਸਮਰਕੈ ਗੁਰ ਨਾਨਕ ਲਈ ਧਿਆਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨੌ ਨਿਦ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੇ ਵਾਹੇ ਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੇ ਵਾਹੇ ਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਈ।

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ

0: ஒரு சாதாரண தான்தான் சிறுதான நாமதானம் சிறு அமிர்த சாரன் சாஹிப்ஜீதன் தர்ஷன இஷ்னானம் சௌங்கியா சண்டே புங்கே ஜுகோ ஜுக் அட்டல் தரம் காஜயக்காரம் போலோ ஜீவாஹே குரு போலோ ஜே சிக்கா தா மன நீவா மத் உச்சி மத் பத் தா ரக்கை ஆப் வாஹே குரு ஹே அகால் புர்க ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੁੱਖ ਗਏ ਜਬ ਤੇ ਸ਼ਰਨ

0: ਕਰਾਇੰਦਾ ਆਪੇ ਦੇ ਵੜਿਆਂ ਹੀ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸ੍ਰੀ ਸ੍ਰੀ ਕੰਦੇ ਲਾਇੰਦਾ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
1: ਜੀ ਰੇ ਓਲਾ ਨਾਮ ਕਾ ਜੀ ਰੇ ਓਲਾ

ਲੈ ਖੱਟੇ ਕਾਲੇ ਦੇ ਮਹਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੇ ਆਵੇ ਵਾਰੋ ਵਾਰ ਝੂਠੇ ਜੂਠਾ ਮੁਖ ਵਸੈ ਨਿਤ

ਵੱਡਾ ਕਰ ਚਲਾਈਏ, ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾ ਤਿਸ ਭਾੜਾ ਤਾਂ ਮਨ ਮਸਾਈਆਂ, ਕਰ ਹੁਕਮ ਸਤਾਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ, ਸਹਿ ਪਿੱਠੇ ਨੂੰ ਨਿਤ ਪਾਈਆਂ,

ਮੁਖ ਚੁਕਾ ਪਾਏ ਮਹਲਾ ਪਹਿਲਾ ਪੰਡ ਜੰਮੀਐ ਪੰਡ ਮੀਐ ਪੰਡ ਮੰਗਣ ਗਿਆ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਗਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋ ਨਾਨਕ ਪੰਡੈ ਬਾਹਰਾ।

ਆਪੋ ਆਖੇ ਆਪਣਾ ਜਿਸ ਨਾਹੀ ਸੋਚ ਨੂੰ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਐ ਜਾਂ ਰਹਿਣਾ ਨਾਹੀ ਐਤ ਜਗਤ ਕਾਇਤ ਗਰ ਫੰਡੀਐ ਮੰਦਾ ਕਿਸੇ ਨਾਖੀ ਪੜ ਖਰੇ ਹੋ ਬੁੱਝੀਐ ਮੂਰਖੈ ਨਾਲ ਨਾ ਰੁੱਝੀਐ ਮੂਰਖੈ ਨਾਲ ਨਾ ਰੁੱਝੀਐ।

ਨਾਨਕ ਵੀ ਕਹਿ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੋ ਚੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।

ਕੌੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਹੈ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੁ ਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ।

ਨਾਨਕ ਅਸ ਕਾਂਡੀਏ ਸਦੀਰੇ ਸਮਾਹੇ ਚੰਗੇ ਚੰਗਾ ਕਰਮ ਲੈ ਮੰਦੇ ਮੰਦਾ ਹੋਏ ਆ ਸਿੱਖ ਇਹੋ ਨਾ ਆਖੀਏ ਜੇ ਲਿਖੇ।

ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤਿਸ ਚ ਜੰਤੂ ਪਾਏ ਕੈ ਦੇਖੇ ਥਾਪੂ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸ ਮਾਪੇ ਆਪ ਪੌੜੀ ਵੱਡੀ ਕਿਉਂ ਲਿਆਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵਡੇਗੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇਸ ਦੀਆਂ ਰਿਜਕ ਸੰਭਾਏ, ਸਾਈ ਕਾਰ ਕਮਾਵਣੀ ਤੋਂ ਛੋਟੀ ਤਿੰਨੇ ਪਾਏ, ਨਾਨਕੇ।

ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਪੰ ਕਰਤਬਾ ਜੀਆਂ ਇੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਘਰ ਭਲਾ ਤੇਰਾ ਕਰ ਆਨੰਦ ਵਧਾਈ ਤੁਦ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸ ਦਾਸ ਤੁਦ ਅਗੇ ਬਿਨਵਤਾ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ

0: ਗਏ ਸਖਤ ਹਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਸਿਮਰਾ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ

ਪੰਜਾਬ ਪਿਆਰਿਆਂ ਚੌਹਾਨ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗੁਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

0: ਛਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ। ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇ ਗਦਾਨ ਵਸਾਹ ਦਾਨ ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਾਤੀ ਉੱਚੀ, ਮੱਤ ਪੱਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਧੰਨ ਧੰਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤਨ ਹੈਨ ਜਿਹ ਰੂਪ ਰੰਗ, ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਾਹਤ ਪੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤ ਤਾਸ ਚਰਨ ਲੇ ਹਿਰਦੈ ਵਸਾਵਾ ਤਾਉ ਪਰਮ ਗੁਰੂ ਨਾਨਕ ਗੁਣ ਗਾਵਾ ਗਾਵਾ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਆ ਕਵਿ ਕਲ ਸੁਜਸ ਗਾਵਾਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਆ ਹਰਣ ਅੱਖੀ ਕੂ ਸਚ ਵੈਣ ਸੁਣਾਈ ਜੋ ਤਉ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣਹੋ ਸ਼ਬੀਲੀ ਫਿਰ ਤੈਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਹੋਰ ਚਾਇਓ ਦਸ ਵਿਖਾ ਮੈਂ ਕਾਰਣ ਹੋਣੀ ਨਾਹੀ ਝੋਣੀ ਨਾਹੀ ਨਾਹੀ ਕਿਸੈ ਵੇ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੋਣੀ ਨਾਹੋ ਭੁੱਲੀ ਨਾਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣ ਹੈ ਰਲਿਆ ਇੱਕ ਦੇਵ ਰਾਤ ਮੁਰਾਰੀ ਲਿਖੈ ਕਤਹੇ ਨਾ ਛੁਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸੰਮਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਸਾਹਿਬ ਜੀ ਸਲੋਕ ਮਹੱਲਾ ਪਹਿਲਾ।

काम क्रोध अहंकार लब लोभ पर जालिया नाम मिले आधार सत गुरु

ਲਵ ਲੋਭ ਪਰ ਜਾਲੀਐ ਨਾਮ ਮਿਲੈ ਆਧਾਰ ਐਹਨ ਸਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹ ਬਿਦ ਛੁੱਟੀ ਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ।

नानक कंत रतिया पुछ बतड़िया महला पहला।

ਭਾਅ ਵਿੱਚ ਕੋਈ ਸੌਦਾ ਮਹਿੰਗਾ ਨਹੀਂ ਹੈ। ਇਹਦੇ ਮਿੱਠੇ ਬੋਲਾਂ ਨੇ ਮੇਰੇ ਦਾਤੇ ਦਾ ਮਨ ਮੋਹ ਲਿਆ। ਘੋੜੇ ਤੋਂ ਉਤਰ ਕੇ

ਵਿੱਚ ਨਿਮਰਤਾ ਰਸਨਾ ਮਿੱਠੀ ਕਿਉਂ ਨਾ ਮੇਰਾ ਦਾਤਾ ਦਿਆਲ ਹੋਵੇ। ਇਸੇ ਲਈ ਸਾਨੂੰ ਮਹਾਰਾਜ ਕਹਿ ਰਹੇ ਨੇ ਤੂੰ ਮਿੱਠਾ ਬੋਲਿਆ ਨਿਮਾਣਾ ਹੋ ਕੇ ਚੱਲਿਆ ਕਰ, ਜਿੱਥੇ ਮਿੱਠੇ ਬੋਲਣ ਵਾਲੇ ਨੇ ਉੱਥੇ ਕੌੜੇ ਬੋਲਣ ਵਾਲੇ।

ਇਹਨਾਂ ਨੇ ਕੁੱਟ ਕੁੱਟ ਕੇ ਅੱਗ ਦੇ ਵਿੱਚ ਸੁੱਟ ਦਿੱਤਾ। ਇਹ ਅੱਗ ਵਿੱਚ ਜਲ ਗਿਆ। ਆ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਨਾ ਵੀ ਜਲ ਕੇ ਮਰ ਗਿਆ ਏ, ਸਤਿਗੁਰੂ ਕਹਿਣ ਲੱਗੇ ਵੀ

ਅੰਦਰੋਂ ਬਾਹਰੋਂ ਇੱਕ ਰਸਨਾ ਵੀ ਸੱਚੀ ਤੇ ਮਨ ਵੀ ਸੱਚਾ ਹੋ ਜਾਏਗਾ। ਗੁਰਬਾਣੀ ਦੇ ਵਿੱਚ ਇੱਕ ਪ੍ਰਵਾਨ ਮਿਲਦਾ ਹੈ, ਕ੍ਰੋਧੀ ਕੌਣ ਹੁੰਦਾ ਏ, ਕੌੜਾ ਕੌਣ ਬੋਲਦਾ ਏ ਜਿਹੜਾ ਬਾਣੀ ਨਹੀਂ ਪੜਦਾ। ਤੁਮੀ ਤੁਮਾ ਬਿਸ ਆਕਤ ਧੂਰਾ ਨਿੰਮ ਫਲ, ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨਾ ਆਵ। ਜਿਹੜੇ ਤੈਨੂੰ ਚੇਤੇ ਨਹੀਂ ਨਾ ਰੱਖਦੇ ਉਹ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਕੌੜੇ ਹੋ ਜਾਂਦੇ। ਆ ਇੱਕ ਛੋਟੀ ਜਿਹੀ ਉਦਾਹਰਣ ਮਿਲਦੀ ਹੈ। ਕੋਇਲ ਦੀ ਹਰ ਕੋਈ ਸੋਭਾ ਕਰਦਾ ਹੈ ਤੇ ਕਾਂ ਦੀ ਹਰ ਕੋਈ ਨਿੰਦਿਆ ਕਰਦਾ ਹੈ। ਆ ਬਾਣੀ ਵਿੱਚ ਵੀ ਤੁਸੀਂ ਸਰਵਣ ਕੀਤਾ ਹੋਵੇਗਾ, ਕੋਇਲ ਦੀਆਂ ਸਿਫਤਾਂ ਹੁੰਦੀਆਂ ਨੇ। ਕੋਇਲ ਦੀ ਹਰ ਕੋਈ ਸੋਭਾ ਕਰਦਾ ਹੈ, ਕਾਂ ਨੂੰ ਹਰ ਕੋਈ ਨਿੰਦਦਾ ਹੈ ਵੀ ਕਾਂ ਨੇ ਕਿਸੇ ਦਾ ਕੀ ਵਿਗਾੜਿਆ ਤੇ ਕੋਇਲ ਨੇ ਕਿਸੇ ਦਾ

ਪਿੱਠਾ ਬੋਲੇਗਾ ਰੱਬ ਦੀ ਨਜ਼ਰ ਵਿੱਚ ਪਾ ਜਾਏਗਾ। ਮੇਰੇ ਦਾਦਾ ਜੀ ਬਾਣੀ ਵਿੱਚ ਕਹਿੰਦੇ ਨੇ ਮਿੱਠਾ ਬੋਲਣਾ ਨਿਭ ਕੇ ਚੱਲਣਾ ਇਹ ਚੰਗਿਆਈਆਂ ਦਾ ਨਿਚੋੜ ਹੈ।

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ।

ਤੇ ਜਿਸ ਨੌ ਹੁਕਮ ਮਨਾਏ ਸੀ, ਹੁਕਮ ਮੰਨਿਐ ਹੋਵੇ ਪਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਦਾ ਜਾਏ ਸੀ, ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਦਾ ਜਾਏ ਸੀ। ਪਿਛਲੇ ਕਈ ਦਿਨਾਂ ਤੋਂ ਆਸਾ ਕੀ ਵਾਰ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਅਧੀਨ 13, 14 ਔਰ 15ਵੀਂ ਪੌੜੀ ਅੱਜ ਇਹਨਾਂ ਨਾਲ ਦਰਜ ਕੀਤੇ ਹੋਏ ਸ਼ਲੋਕਾਂ ਸਮੇਤ ਆਪਾਂ ਵਿਚਾਰ ਕਰ ਰਹੇ ਹਾਂ। 15ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅਸਲ ਚ ਵਾਰਾਂ ਜਿਹੜੀਆਂ ਨੇ ਇਹ ਜਦੋਂ ਉਚਾਰਨ ਕੀਤੀਆਂ ਗਈਆਂ ਸਿਰਫ ਪੌੜੀਆਂ ਨੇ, ਇਹਨਾਂ ਨਾਲ ਕੋਈ ਸ਼ਲੋਕ ਨਹੀਂ ਉਚਾਰਨ ਕੀਤਾ ਗਿਆ। ਜਦੋਂ ਅਸੀਂ ਪੌੜੀਆਂ ਦੀ ਤਰਤੀਬ ਨਾਲ ਅਰਥ ਕਰਾਂਗੇ ਇੱਕ ਵੱਖਰਾ ਜਿਹਾ ਰਸ ਬਣੇਗਾ। 14ਵੀਂ ਪੌੜੀ ਵਿੱਚ ਹਜ਼ੂਰ ਨੇ ਨੰਗਾ ਦੋਜ਼ਕ ਚਾਲਿਆ ਦਾ ਜ਼ਿਕਰ ਕੀਤਾ ਤੇ 15ਵੀਂ ਪੌੜੀ ਨੂੰ ਸਤਿਗੁਰੂ ਨੇ ਸੰਪੂਰਨਤਾ ਇਸ ਬਚਨ ਤੇ ਕੀਤੀ ਤਾਂ ਦਰਗਾਹ ਪੈਦਾ ਜਾਏ ਸੀ। ਯਾਦ ਰੱਖਿਓ, ਸਮਗਰ ਬਾਣੀ ਚ ਕਿਤੇ ਪੈਂਦਾ ਪਾਠ ਨਹੀਂ ਕਰਨਾ, ਇਹ ਪੈਦਾ ਹੀ ਪਾਠ ਕਰਨ। ਪੈਦਾ ਦਾ ਅਖਰੀ ਅਰਥ ਵੈਸੇ ਹੁੰਦਾ ਸਰਪਾਓ ਪਾਣਾ, ਇੱਜ਼ਤ ਦੇਣੀ, ਸਤਿਕਾਰ ਕਰਨਾ। ਹੁਣ 14ਵੀਂ ਪੌੜੀ ਵੀ ਸੀ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣ। ਮਨੁੱਖੀ ਮਨ ਚ ਫਿਰ ਖਿਆਲ ਉੱਠਦਾ ਹੈ ਕਿ ਸੱਚਮੁੱਚੀ ਹਰ ਬੰਦਾ ਦੋਜ਼ਕ ਦੀ ਅੱਗ ਵਿੱਚ ਉਹਨੂੰ ਨਸ਼ਰ ਕੀਤਾ ਜਾਏਗਾ, ਦੋਜ਼ਕ ਵਿੱਚ ਉਹਦੇ ਗੁਨਾਹਾਂ ਨੂੰ। 15ਵੀਂ ਪੌੜੀ ਵਿੱਚ ਸਤਿਗੁਰੂ ਨੇ ਕਿਹਾ ਜਿਹੜੇ ਇਹਨੂੰ ਸੁਣਿਓ ਇਸ ਲੜੀ ਨੂੰ ਕਿਵੇਂ ਬਣੇਗੀ। 14ਵੀਂ ਪੌੜੀ ਸੀ ਬੰਦਾ ਹੰਕਾਰ ਚ ਇੰਨਾ ਚੂਰ ਹੋ ਗਿਆ, ਉਹਨੇ ਮਨ ਮਰਜ਼ੀ ਦੇ ਆਪਣੇ ਐਲਾਨ ਕੀਤੇ, ਹੁਕਮ ਕੀਤੇ। ਸ਼੍ਰੀਮਾਨ ਭਾਈ ਵੀਰ ਸਿੰਘ ਹੁਣੀ ਤਾਂ ਕਿਸ ਪੌੜੀ ਬਾਰੇ ਕਹਿੰਦੇ ਸਨ ਕਿ ਇਹ ਪੌੜੀ ਜਿਹੜੀ ਕੱਪੜ ਰੂਪ ਸੁਹਾਵਣਾ ਹੈ, ਕਿਸੇ ਹੁਕਮਰਾਨ ਜੋ ਮਨ ਮਰਜ਼ੀ ਕਰਦਾ ਉਸ ਦੇ ਸੰਬੰਧ ਵਿੱਚ ਉਚਾਰਨ ਕੀਤੀ ਹੈ ਕਿ ਜਿਉਂਦੇ ਜੀ ਉਹਨੇ ਮਨ ਮਰਜ਼ੀ ਕੀਤੀ ਤੇ ਮਰਨ ਲੱਗਿਆ ਜਿੰਨੇ ਪਾਪ ਪਰਦੇ ਚ ਕੀਤੇ ਰੱਬ ਦੇ ਦਰਗਾਹ ਵਿੱਚ ਸਾਰੇ ਹੀ ਨਸ਼ਰ ਹੋ ਗਏ। ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਨੰਗਾ ਦੋਸਕ ਚਾਲਿਆ ਦਾ ਅਰਥ ਇਹ ਨਹੀਂ ਕਰਨਾ ਵੀ ਉਹ ਸਰੀਰ ਕਰਕੇ ਨਗਨ ਚੱਲ ਪਿਆ, ਕਿਉਂਕਿ ਸਰੀਰ ਤਾਂ ਇੱਥੇ ਰਹਿ ਗਿਆ। ਹਾਲਾਂਕਿ ਕਈ ਵਾਰੀ ਜਿਹੜੇ ਹੁਕਮ ਕੀਏ ਮਨ ਭਾਵਦੇ ਉਹਨਾਂ ਦੇ ਸਰੀਰਾਂ ਨੂੰ ਤਾਂ ਕੀਮਤੀ ਦੁਸ਼ਾਲਿਆਂ ਵਿੱਚ ਲਪੇਟ ਕੇ ਰੱਖਦੇ ਆ ਮਰੇ ਹੋਏ, ਉਹਨਾਂ ਨੂੰ ਤਾਂ ਸੱਚ ਇਵੇ ਕੀਮਤੀ ਚੰਦਨ ਚ ਫੂਕਦੇ ਆ। ਨੰਗਾ ਦੋਜ਼ਕ ਚਾਲਿਆ ਦਾ ਅਰਥ ਸੀ ਕਿ ਜਿਹੜੇ ਪਾਪ ਬੰਦੇ ਨੇ ਸਾਰੀ ਜ਼ਿੰਦਗੀ ਪਰਦੇ ਚ ਕੀਤੇ, ਸੱਚ ਇਵੇ ਕਿ ਰੱਬ ਦੀ ਦਰਗਾਹ ਵਿੱਚ ਕੋਈ ਪਰਦਾ ਨਹੀਂ ਪਾ ਸਕਿਆ, ਉਹਦਾ ਇੱਕ ਇੱਕ ਗੁਨਾਹ ਜਿਹੜਾ ਉਹਨੂੰ ਨੰਗਾ ਚਿੱਟਾ ਰੱਬ ਨੇ ਕਰ ਦਿੱਤਾ। ਇਹਦਾ ਮਤਲਬ ਜੋ ਗੁਨਾਹ ਕੀਤੇ ਉਹ ਪ੍ਰਗਟ ਹੋਏ। ਨੰਗਾ ਦੋਜ਼ਕ ਚਾਲਿਆ ਦਾ ਅਰਥ ਉਹਦੇ ਤੇ ਪਰਦਾ ਕੋਈ ਨਹੀਂ। ਹੁਣ ਮਨ ਸੀ ਕਿ ਕੀ ਪ੍ਰਭੂ ਦੀ ਦਰਗਾਹ ਵਿੱਚ ਕੋਈ ਸਵੀਕਾਰ ਵੀ ਹੁੰਦਾ। ਫਿਰ ਸਤਿਗੁਰੂ ਨੇ 15ਵੀਂ ਪੌੜੀ ਚ ਬਖਸ਼ਿਸ਼ ਕੀਤੀ,
ਕਿ ਜਿਸ ਉੱਪਰ ਵਾਹਿਗੁਰੂ ਕਿਰਪਾ ਕਰਕੇ ਮਿਹਰ ਕਰ ਦੇਵੇ, ਉਹ ਆਪਣਾ ਹੁਕਮ ਮਨਾ ਕੇ ਸੇਵਕ ਤੋਂ ਆਪ ਹੀ ਸੇਵਾ ਕਰਾ ਲੈਂਦਾ ਜਿਹਦੇ ਤੇ ਉਹਦੀ ਕਿਰਪਾ ਹੋਵੇ, ਜਿਹਦੇ ਤੇ ਉਹ ਤਰਸ ਕਰੇ। ਉਹ ਸੇਵਕ ਫਿਰ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਾ, ਸਵੀਕਾਰ ਕਰਦਾ। ਉਹ ਸੇਵਕ ਸੱਚ ਇਹ ਵੇ ਕਿ ਗੁਰੂ ਦੇ ਹੁਕਮ ਨਾਲ, ਪ੍ਰਭੂ ਦੇ ਹੁਕਮ ਨਾਲ ਜਿਉਂਦੇ ਜੀ ਟਿਕਾਣਾ ਲੱਭ ਲੈਂਦਾ, ਤੇ ਜਦੋਂ ਸੰਸਾਰ ਤੋਂ ਤੁਰਦਾ ਤੇ ਪ੍ਰਭੂ ਦੀ ਦਰਗਾਹ ਵਿੱਚ ਉਹਨੂੰ ਧੱਕੇ ਨਹੀਂ, ਦੋਜ਼ਕ ਨਹੀਂ। ਸੱਚ ਇਹ ਵੇ ਕਿ ਪਰਮਾਤਮਾ ਦੇ ਘਰ ਵਿੱਚ ਉਹ ਇੱਜ਼ਤ ਦਾ ਸਰੋਪਾ ਲੈ ਕੇ ਜਾਂਦਾ ਹੈ। ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ, ਜੋ ਅਸੀਂ ਇਸ ਨਾਲ ਚਾਰ ਸ਼ਲੋਕ ਦਰੇ ਸਨ, ਚਾਰੇ ਦੇ ਤਾਰੇ ਸ਼ਲੋਕ ਜਿਹੜੇ ਨੇ ਉਹ ਸਨਾਤਨ ਮਤ ਦੀ, ਹਿੰਦੂਇਜ਼ਮ ਦੀ, ਜਗੋ ਪਵੀਤ ਦੀ ਰਸਮ ਨਾਲ ਸੰਬੰਧਿਤ ਨੇ। ਤੇ ਮੈਂ ਕੱਲ ਵੀ ਕਿਹਾ ਸੀ, ਉਹਨੂੰ ਜਗੋ ਪਵੀਤ ਵੀ ਕਿਹਾ ਜਾਂਦਾ, ਉਪਨਾਇਨ ਵੀ ਕਿਹਾ ਜਾਂਦਾ, ਉਸ ਨੂੰ ਜੰਯੂ ਵੀ ਕਿਹਾ ਜਾਂਦਾ ਤੇ ਜਨੇਊ ਵੀ ਕਿਹਾ ਜਾਂਦਾ ਹੈ। ਉਂਝ ਵੈਸੇ ਇਹਨਾਂ ਸਾਰਿਆਂ ਦੇ ਆਪੋ ਆਪਣੇ ਅਰਥ ਨੇ। ਸਤਿਗੁਰੂ ਨੇ ਇਹਨਾਂ ਸਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ, ਇੱਕ ਤਾਂ ਦੈਵੀ ਗੁਣਾਂ ਦਾ ਦਿੱਤਾ, ਤੇ ਦੂਜਾ ਕੇਵਲ ਪਿੰਡੇ ਤੇ ਪਾਏ ਹੋਏ ਚਿੰਨ੍ਹ ਦਾ ਨਹੀਂ। ਸਤਿਗੁਰੂ ਨੇ ਸਭ ਤੋਂ ਪਹਿਲਾਂ ਇੱਕ ਗੱਲ ਕਹੀ ਕਿ ਖੇ ਪਾਂਡੇ, ਖੇ ਪੁਰੋਹਿਤ, ਮੈਂ ਜਨੇਊ ਪਾਉਣ ਨੂੰ ਤਿਆਰ ਹਾਂ ਬਰਾਦਰੀ ਵਿੱਚ, ਪਰਿਵਾਰ ਵਿੱਚ, ਪਰ ਮੈਨੂੰ ਜਨੇਊ ਉਹ ਪਾਈ ਜਿਹੜਾ ਜਿੰਦ ਦੇ ਨਾਲ ਨਿਭਦਾ ਹੋ। ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ, ਖੈ ਤਾਂ ਮੈਨੂੰ ਪਾ ਦੇ। ਪਰ ਯਾਦ ਰੱਖਿਓ, ਜੀ ਕਾ ਜਨੇਊ, ਉਹ ਪੰਡਿਤ ਨੂੰ ਪਹਿਲਾਂ ਦੱਸ ਦਿੱਤਾ ਵੀ ਜੀ ਕਾ ਜਨੇਊ ਖੁੰਦਾ ਕੀ, ਇਹ ਬਜ਼ਾਰਤ ਨਹੀਂ ਪਾਈ। ਇਹੋ ਜਨੇਊ, ਇਹ ਵੇਖੋ ਉਹ ਕਿਹੜਾ ਜਨੇਊ। ਉੱਥੇ ਫਿਰ ਮਹਾਰਾਜ ਨੇ ਕਿਹਾ ਉਹਦੀ ਕਪਾਹ ਦਇਆ ਦੀ, ਉਹਦਾ ਧਾਗਾ ਸੰਤੋਖ ਦਾ, ਉਹਦੀਆਂ ਗੰਢਾਂ ਜੱਤ ਦੀਆਂ, ਉਹਦਾ ਵੱਟ ਸੱਤ ਦਾ। ਇਹਦਾ ਮਤਲਬ ਦਇਆ, ਸੰਤੋਖ, ਜੱਤ ਤੇ ਸੱਤ, ਇਹ ਚਾਰ ਦੈਵੀ ਗੁਣ ਨੇ ਸਾਡੇ ਜੀ ਦੇ ਨਾਲ ਨਿਭਣ ਲਏ। ਮੇਰੀ ਬੇਨਤੀ ਸੁਣਿਓ ਫਿਰ, ਇਸ ਭੁਲੇਖੇ ਚ ਮਤ ਰਹੋ ਕਿ ਜੋ ਕੁਝ ਅਸੀਂ ਸੋਚ ਰਹੇ ਹਾਂ, ਜੋ ਕੁਝ ਕਰ ਰਹੇ ਹਾਂ, ਜਿਵੇਂ ਦਿਨ ਖਤਮ ਹੋਇਆ ਤੇ ਸਾਡੇ ਕੀਤੇ ਹੋਏ ਕਰਮ ਵੀ ਨਾਲ ਖਤਮ ਹੋ ਗਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਅਸੀਂ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਕਥਨ ਮੁਤਾਬਕ, ਹਜ਼ੂਰ ਦੇ ਬਚਨ ਮੁਤਾਬਕ, ਚਾਹੇ ਪੁੰਨ ਕਰਮ ਹੈ ਚਾਹੇ ਪਾਪ ਕਰਮ ਹੈ, ਸੱਚ ਏ ਵੇ ਹਰ ਇੱਕ ਜੀਵ ਦੇ ਅੰਦਰ ਉਹ ਪਾਪ ਤੇ ਪੁੰਨ ਲਿਖੇ ਜਾਂਦੇ ਪਏ ਨੇ। ਜਪਜੀ ਸਾਹਿਬ ਜੀ ਅਸੀਂ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾਏ, ਆਖਣ ਨਾਏ ਦਾ ਅਰਥ ਇਹ ਅਖਾਣ ਨਹੀਂ, ਇਹ ਮੁਹਾਵਰੇ ਨਹੀਂ, ਐਵੇਂ ਡਰਾਵੇ ਵਾਲੀਆਂ ਗੱਲਾਂ ਨਹੀਂ। ਤੁਸੀਂ ਕਿਸੇ ਟੀਕਾਕਾਰ ਨੂੰ ਪੜ੍ਹੋ, ਆਖਣ ਨਾਏ ਦਾ ਅਰਥ ਇਹ ਅਖਾਣ ਨਹੀਂ ਬਣੇ ਹੋਏ। ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਲਿਖ ਲੈ ਜਾਓ, ਕਰ ਕਰ ਕਰਨਾ, ਜਿਹੜੇ ਕਰਮ ਕਰਨੇ ਪਏ ਆ ਉਹ ਲਿਖੇ ਜਾਣਗੇ, ਤੇ ਕੱਲੇ ਸੱਚ ਇਵੇਂ ਲਿਖਣ ਤੋਂ ਬਾਅਦ ਨਾਲ ਚੱਲਣਗੇ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਉਹਦੇ ਹੁਕਮ ਦਾ ਇੱਕ ਤਾਣਾ ਹੈ। ਤੈਨੂੰ ਮੈਂ ਬੇਨਤੀ ਕਰਾਂ, ਉੱਥੇ ਚਾਰ ਦੈਵੀ ਗੁਣ ਦਿੱਤੇ ਨੇ। ਇਹ ਸੱਚ ਇਹ ਜੇ ਇਹ ਦੈਵੀ ਗੁਣ ਸਿੱਖਿਆ ਨਹੀਂ ਸਿਖਾਏ ਜਾਂਦੇ, ਇਹ ਤਾਂ ਉਹ ਤਰਸ ਕਰੇ, ਗੁਰੂ ਸ਼ਬਦ ਦੀ ਦਾਤ ਦੇ ਦੇਵੇ ਤੇ ਦਇਆ ਦੀ ਦਾਤ ਵੀ ਤਾਂ ਮਿਲਦੀ। ਕਈ ਵਾਰੀ ਸਿੱਖੇ ਹੋਏ ਸ਼ਬਦ ਮਨ ਘੜਤ ਬਣ ਜਾਂਦੇ ਕਿ ਜੇ ਮੇਰੇ ਬਜ਼ੁਰਗ ਨੇ ਆ ਕੰਮ ਕੀਤਾ ਮੈਂ ਵੀ ਕਰਨਾ, ਕਿਉਂਕਿ ਮੈਨੂੰ ਉਹਦੇ ਅਰਥ ਦਾ ਤਾਂ ਪਤਾ ਹੀ ਨਹੀਂ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਘਟਨਾ ਸੁਣਾ ਦੇਣਾ ਕਿ ਕਿਸੇ ਵਿਦਵਾਨ ਪੰਡਿਤ ਦੀ ਡੈਥ ਹੋਈ ਤੇ ਜਿਸ ਦਿਨ ਉਹਦਾ ਕਿਰਿਆ ਕਰਮ ਕਰਨ ਲੱਗੇ ਤੇ ਉਹਦਾ ਨੌਜਵਾਨ ਮੁੰਡਾ, ਉਹਦਾ ਕੋਈ ਤਵੱਜੋ ਧਿਆਨ ਨਹੀਂ ਸੀ ਇੱਧਰ। ਉਹ ਵਿਦਵਾਨ ਪੰਡਿਤ ਆਏ ਤੇ ਉਹਨੇ ਜਦੋਂ ਕਰ ਰਹੇ ਸਨ ਕਿਰਿਆ ਕਰਮ ਵਿੱਚੋਂ ਰੌਲਾ ਪਾ ਦਿੱਤਾ ਵੀ ਇਹ ਤਾਂ ਮਰਿਆਦਾ ਹੀ ਨਹੀਂ ਪੂਰੀ ਹੋਣੀ। ਉਹ ਪੁੱਛਦੇ ਨੇ ਕਿਉਂ, ਕਹਿੰਦਾ ਬਿੱਲੀ ਤਾਂ ਟੋਕਰੇ ਥੱਲੇ ਦਿੱਤੀ ਨਹੀਂ ਤੇ ਮਰਿਆਦਾ ਕਿਵੇਂ ਪੂਰੀ ਹੋ ਜਾਏਗੀ। ਉਹ ਸਾਰੇ ਸੋਚੀ ਪੈ ਗਏ ਵੀ ਬਿੱਲੀ ਨੂੰ ਟੋਕਰੇ ਥੱਲੇ ਦੇਣਾ ਇਹ ਕੀ ਮਰਿਆਦਾ, ਇਹ ਕੀ ਰਸਮ ਕਹਿ। ਉਹਨੇ ਕਿਹਾ ਨਹੀਂ ਨਹੀਂ, ਮੇਰਾ ਬਾਪ ਜਦੋਂ ਵੀ ਪੂਜਾ ਕਰਦਾ ਸੀ ਉਹ ਬਿੱਲੀ ਨੂੰ ਟੋਕਰੇ ਥੱਲੇ ਦਿੰਦਾ ਸੀ, ਉਹਨੂੰ ਟੋਕਰੇ ਥੱਲੇ ਕੈਦ ਕਰਦਾ ਸੀ। ਉਹਦੀ ਮਾਂ ਨੇ ਕਿਹਾ ਪੁੱਤਰ ਇਹਦਾ ਰੀਤ ਨਾਲ ਕੋਈ ਸੰਬੰਧ ਨਹੀਂ, ਉਹ ਇਕਾਗਰਤਾ ਨਾਲ ਪੂਜਾ ਕਰਨੀ ਚਾਹੁੰਦਾ ਸੀ, ਘਰ ਚ ਚੂਹੇ ਸਨ, ਬਿੱਲੀ ਪਿੱਛੇ ਦੌੜਦੀ ਸੀ, ਖੜਾਕ ਹੁੰਦਾ ਸੀ, ਉਹ ਕਹਿੰਦਾ ਸੀ ਪਹਿਲਾਂ ਬਿੱਲੀ ਨੂੰ ਢੱਕ ਲਵਾਂ ਖੜਾਕ ਨਾ ਹੋਵੇ। ਮੈਂ ਇੱਕ ਬੇਨਤੀ ਕਰਾਂਗਾ, ਕਈ ਵਾਰੀ ਇਹ ਚੀਜ਼ਾਂ ਫਿਰ ਰਸਮਾਂ ਬਣਨ ਲੱਗ ਪੈਂਦੀਆਂ ਨੇ।
ਇਨਸਾਨ ਅੱਗੇ ਅੱਗੇ ਤੁਰੀ ਜਾਂਦਾ ਹੈ। ਇੱਥੇ ਸਤਿਗੁਰੂ ਨੇ ਜਿਹੜੇ ਬਖਸ਼ਿਸ਼ ਭਰੇ ਬੋਲ ਕਹਿ ਦਇਆ ਚੇਤੇ ਰੱਖਿਓ ਸਖਾਈ

ਪੋਜ਼ਿਟਿਵ ਸੈਂਸ ਵਿੱਚ ਆਉਣਾ ਹੈ, ਜਿੱਥੇ ਜਿਵੇਂ ਚੋਰਾਂ ਜਾਰਾਂ ਤੈ ਕੂੜਿਆਰਾਂ ਉਹ ਜੱਜੇ ਨਾਲ ਹੈ, ਉਹਦਾ ਅਰਥ ਹੈ ਨੈਗੇਟਿਵ ਸੈਂਸ, ਆਚਰਨ ਤੋਂ ਗਿਰੇ ਹੋਏ। ਪਰ ਜਦੋਂ ਅਸੀਂ ਪੜ੍ਹਦੇ ਹਾਂ, ਕੱਲ ਵੀ ਪ੍ਰਮਾਣ ਦਿੱਤਾ ਸੀ, ਸੁਣ ਯਾਰ ਹਮਾਰੇ ਸੱਜਣ, ਉਹ ਪੋਜ਼ਿਟਿਵ ਬੰਦਗੀ ਕਰਨ ਵਾਲੇ ਵਾਸਤੇ। ਮਹਾਰਾਜ ਕਹਿੰਦੇ ਨੇ ਲੱਖ ਕੂੜੀਆਂ ਲੱਖਾਂ ਗਾਲਾਂ ਨੇ, ਸਤਿਗੁਰੂ ਕਹਿੰਦੇ ਨੇ ਬ੍ਰਾਹਮਣ ਨੇ ਆ ਕੇ ਕਪਾਹ ਤੋਂ ਧਾਗਾ ਕੱਤ ਕੇ ਪਾ ਦਿੱਤਾ, ਜਿੰਨੇ ਮਹਿਮਾਨ ਆਏ ਸਨ ਉਹਨਾਂ ਦੀ ਥਾਲੀ ਚ ਬੱਕਰੇ ਦਾ ਮਾਸ ਪਾਇਆ, ਨਾਲੇ ਮਾਸ ਖਾਈ ਜਾਂਦੇ ਨੇ ਨਾਲੇ ਵਧਾਈਆਂ ਦੇ ਕੇ ਕਹਿੰਦੇ ਭਲਾ ਹੋਇਆ ਅੱਜ ਪੁੱਤਰ ਦਵਿਜ ਬਣ ਗਿਆ, ਸਭ ਕੋ ਆਖੇ ਪਾਏ ਵੀ ਪਾ ਲਿਆ। ਉਸ ਤੋਂ ਬਾਅਦ ਸਤਿਗੁਰੂ ਨੇ ਨਾ ਤੀਜਾ ਸ਼ਲੋਕ ਦਿੱਤਾ, ਕੱਲਾ ਤਰਕ ਨਹੀਂ ਕੀਤਾ, ਕਹਿਣ ਲੱਗੇ ਮੈਂ ਚਾਹੁੰਦਾ ਕਿ ਤੂੰ ਰੱਬ ਦੀ ਦਰਗਾਹ ਵਿੱਚ ਸਵੀਕਾਰ ਹੋ ਸਕੇ। ਸੁਬਾਹ ਅਰਜ਼ ਕੀਤੀ ਸੀ ਨਾਏ ਮੰਨਿਆ ਪਤ ਉਪਜੈ, ਜਿਹੜੇ ਬੰਦੇ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ, ਨਾਏ ਮੰਨਿਆ ਦਾ ਅਰਥ ਮੰਨਣ ਦਾ ਅਰਥ ਜ਼ਬਾਨੀ ਨਹੀਂ, ਅਸਲ ਚ ਗੁਰੂ ਗ੍ਰੰਥ ਸਾਹਿਬ ਵਿੱਚ ਮੰਨਣ ਦਾ ਅਰਥ ਹੈ ਜਦੋਂ ਤੁਹਾਡੇ ਧੁਰ ਅੰਦਰ ਮਨ ਵਿੱਚ ਨਾਮ ਚਲਾ ਜਾਏ। ਇਸੇ ਕਰਕੇ ਬਾਬਾ ਜੀ ਦੀਆਂ ਦੋ ਤੁਕਾਂ ਸੀ ਬੜੀਆਂ ਸੜੀਆਂ ਕਿ ਐਸਾ ਨਾਮ ਨਿਰੰਜਨ ਹੋਏ, ਤੇ ਪਹਿਲਾ ਸ਼ਬਦ ਹੈ ਜੇ ਕੋ ਮਨ, ਉੱਥੇ ਟਿੱਪੀ ਲੱਗੀ ਏ ਮਨ ਜਾਏ, ਜੇ ਕੋ ਮਨ ਜਾਣੇ ਮਨ ਕੋਏ, ਜੇਕਰ ਨਾਮ ਨੂੰ ਆਪਣੇ ਤੁਰ ਅੰਦਰ ਤੋਂ ਮੰਨ ਲਏ। ਸੱਚ ਇਵੇਂ ਕਿ ਜਿਹਦੇ ਅੰਦਰ ਕੰਮ ਕਾਰ ਕਿਰਤਕਾਰ ਕਰਦਿਆਂ ਔਗਣਾਂ ਤੋਂ ਬਚ ਕੇ ਨਿਰੰਤਰ ਨਾਮ ਚੱਲਣ ਲੱਗ ਪਏ, ਉਹਨੂੰ ਕਹਿੰਦੇ ਨੇ ਨਾਮ ਮੰਨਿਆ ਗਿਆ ਹੈ, ਕੇਵਲ ਜ਼ਬਾਨੀ ਨੇ। ਨਾਏ ਮੰਨਿਆ ਪਤ ਉਪਜੈ, ਇਹਦੇ ਚੋਂ ਇੱਜ਼ਤ ਮਿਲੇਗੀ, ਸਾਹ ਲਾਹੀ ਸੱਚ ਸੂਤ ਤੇ ਰੱਬ ਦੀ ਸਿਫਤ ਸਲਾਹ ਦਾ ਸੱਚਾ ਸੂਤਰ ਬਣੇਗਾ। ਅਗਲਾ ਸਾਹਿਬ ਨੇ ਸ਼ਬਦ ਕਿਹਾ ਸੀ ਦਰਗਾਹ ਅੰਦਰ, ਮੈਂ ਕਿਹਾ ਸੀ ਇਹ ਦਰਗਾਹੇ ਪਾਠ ਨਹੀਂ, ਇਹ ਚਾਰੇ ਦੇ ਚਾਰੇ ਅੱਖਰ ਜਿਹੜੇ ਨੇ ਮੁਕਤੇ ਨੇ, ਦੱਦਾ ਰਾਰਾ ਗੱਗਾ ਤੇ ਖਾਹ। ਦਰਗਾਹ ਅੰਦਰ ਪਾਈਐ ਤਗ ਨਾ ਤੂਟਸ ਪੂਤ, ਪੂਤ ਦਾ ਅਰਥ ਪਵਿੱਤਰ, ਇਹ ਪਵਿੱਤਰ ਧਾਗਾ ਬਿਲਕੁਲ ਨਹੀਂ ਟੁੱਟੇਗਾ ਜਿਹੜਾ ਤੂੰ ਪਰਮਾਤਮਾ ਦੇ ਨਾਮ ਦਾ ਧਾਗਾ ਪਾਏਗਾ। ਉਸ ਤੋਂ ਬਾਅਦ ਸਤਿਗੁਰੂ ਨੇ ਜੀ ਧਾਗੇ ਪਾਵਣ ਹਾਰੇ ਤੇ ਕੁਝ ਸਵਾਲ ਕੀਤੇ, ਤੇ ਉਹ ਮੈਂ ਕੱਲ ਵੀ ਕਿਹਾ ਸੀ ਕੱਲੇ ਪੰਡਿਤ ਲਈ ਨਾ ਸੋਚਿਓ, ਜਦੋਂ ਗੁਰੂ ਬੋਲਦਾ ਨਾ ਉਹਨੂੰ ਇੱਕ ਕਮਿਊਨਿਟੀ ਨਾਲ ਕਦੀ ਨਾ ਬੰਨਿਓ। ਮੈਂ ਕਿਹਾ ਜੇ ਕਾਜ਼ੀ ਵਾਲਾ ਸ਼ਬਦ ਆ ਜਾਏਗਾ ਤੁਸੀਂ ਕਾਜ਼ੀ ਦੇ ਪ੍ਰਮਾਣ ਦਿਓਗੇ, ਤੇ ਆਪ ਇਨਸਾਫ ਦੀ ਤਕੜੀ ਪਕੜ ਕੇ ਆਪਾਂ ਝੂਠ ਸੱਚ ਤੋਲੀ ਜਾਈਏ, ਆਪਾਂ ਵੀ ਰੱਬ ਦੀ ਦਰਗਾਹ ਵੀ ਦੇਣਦਾਰ ਹੋਵਾਂ। ਜੇ ਬ੍ਰਾਹਮਣ ਨੂੰ ਕਿਹਾ ਤੇ ਜੋ ਮੈਂ ਧਰਮ ਦੇ ਚਿੰਨ ਪਾਏ ਨੇ, ਉਂਝ ਦੁਨੀਆਂ ਕਦੀ ਖੁਸ਼ ਨਹੀਂ ਹੁੰਦੀ ਕਿਸੇ ਬਾਰੇ, ਪਰ ਆਤਮਾ ਨੂੰ ਤਾਂ ਪਤਾ ਹੈ ਨਾ ਕਿ ਚਿੰਨ ਪਾ ਕੇ ਮੇਰੇ ਜੀਵਨ ਦੀ ਕਰਮ ਕਰਤੂਤ ਕੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਸ਼ਬਦ ਵਰਤੇ ਕਿ ਇਹ ਜਨੇਊ ਪਾਵਣ ਖਾਰੇ ਧਾਗਾ ਵੱਟ ਕੇ ਪਾਉਣ ਵਾਲੇ, ਤੇਰੀ ਕਾਮਕ ਇੰਦਰੀ ਨੂੰ ਧਾਗਾ ਨਹੀਂ, ਇਸਤਰੀ ਵਾਸ਼ਨਾ ਨੂੰ ਧਾਗਾ ਨਹੀਂ। ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੇ ਨਾਰੀ ਦੇ ਅਰਥ ਨਾੜੀਆਂ ਨਹੀਂ ਕੀਤਾ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਚਲੋ ਵੈਸੇ ਮੈਂ ਭਲਕੇ ਦੇ ਅਰਥ ਰੋਜ਼ ਕੀਤੇ ਨੇ, ਉਂਝ ਜੇ ਸੂਝਵਾਨ ਵਿਦਵਾਨ ਕਹਿੰਦੇ ਨੇ ਭਲਕੇ ਦਾ ਅਰਥ ਵੀ ਆਉਣ ਵਾਲੇ ਸਮੇਂ ਚ ਰੱਬ ਦੀ ਦਰਗਾਹ ਵਿੱਚ ਭਲਕੇ ਥੁੱਕ ਪਵੇ ਨਿਤ ਦਾੜੀ, ਸਤਿਗੁਰੂ ਦੇ ਸ਼ਬਦ ਸਨ। ਹਜ਼ੂਰ ਨੇ ਫਰਮਾਇਆ ਕਿ ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਇੰਦਰੀਆਂ ਤੇ ਧਾਗਾ ਪਾਈ, ਰੋਕਣਾ ਤਾਂ ਇੰਦਰੀਆਂ ਨੂੰ ਸੀ, ਤਗ ਨਾ ਜੇਵਾ ਤਗ ਨਾ ਅੱਖੀ, ਵੇ ਤਗਾ ਆਪੇ ਬੱਤੇ ਦਰ ਤੇ ਭਟਕ ਰਿਹਾ, ਵੱਟ ਧਾਗੇ ਅਵਰਾਂ ਘੱਤੇ, ਧਾਗੇ ਵੱਟਦਾ ਦੂਜਿਆਂ ਨੂੰ ਪਾ ਰਿਹਾ। ਅਗਲੀ ਗੱਲ ਜਿਹੜੀ ਸੀ ਪਿਆਰਿਓ ਸੱਚੀ ਹੈ ਕਿ ਅਸੀਂ ਵੀ ਕਥਾ ਕਰਦੇ ਹਾਂ ਆਪਣਾ ਕੋਈ ਪੱਖ ਰੱਖ ਜਾਂਦੇ ਹੁੰਦੇ। ਬਾਬਾ ਜੀ ਨੇ ਕਿਹਾ ਲੈ ਪਹਾੜ ਕਰੇ ਵਿਆਹ, ਪਹਾੜ ਦਾ ਅਰਥ ਕੀਤਾ ਸੀ ਕਿਰਾਇਆ, ਪਹਾੜਾ ਰੈਂਟ, ਕਿਉਂਕਿ ਜਦੋਂ ਲਾਵਾਂ ਪੜਦਾ ਜਜਮਾਨ ਦੀ ਬੇਟੀ ਦੀਆਂ ਨਾਲ ਹੀ ਉਹ ਨਰਖਾਈ ਜਾਂਦਾ, ਇੰਨੀ ਦੱਖਣਾ ਰੱਖ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਧਰਮ ਦਾ ਆਗੂ ਹੈ, ਤੂੰ ਲੋਕਾਂ ਨੂੰ ਰੱਬ ਦੀ ਦਰਗਾਹ ਵਿੱਚ ਵਸਣ ਦਾ ਜੁਗਤ ਤਰੀਕਾ ਦੱਸਣਾ, ਪਰ ਜਜਮਾਨ ਦੀ ਬੇਟੀ ਦੇ ਫੇਰਿਆਂ ਦੇ ਤੂੰ ਕਿਰਾਇਆ ਲੈਣਾ ਪਿਆ, ਤੂੰ ਪਹਾੜਾ ਲੈਣਾ ਪਿਆ, ਤੇ ਲੋਕਾਂ ਨੂੰ ਪੱਤਰੀਆਂ ਕੱਢ ਕੱਢ ਕੇ ਰਾਹ ਪਿਆ ਦੱਸਣਾ, ਆਪ ਤੂੰ ਹਨੇਰੇ ਵਿੱਚ ਡੁੱਬਾ। ਲੈ ਪਹਾੜ ਕਰੇ ਵਿਆਹ, ਕੱਢ ਕਾਗਲ

0: ਕਾਗਲ ਦਰਤ ਕਾਗਜ਼ ਪੱਤਰੀ ਕੱਢ ਕਾਗਲ ਦੱਸੈ ਰਾਹ ਸਾਡੇ ਬੰਦੇ ਬੜੇ ਜਾਂਦੇ ਆ ਜੀ ਉਹ ਪੱਤਰੀਆਂ ਫੁਲਾਈ ਜਾਂਦੇ ਆ ਵੀ ਕੱਲ ਨੂੰ ਕੀ ਬਣੇਗਾ ਕੱਪੜੇ ਕਿਹੜੇ ਪਾਣੇ ਨੇ ਉਹ ਸੱਚੀ ਗੱਲ ਜੋਤਸ਼ੀ ਲੋਕਾਂ ਨੂੰ ਦੱਸੀ ਜਾਂਦਾ ਤੇਰਾ ਆਉਣ ਵਾਲਾ ਭਵਿੱਖ ਕੀ ਹੈ ਤੇ ਕਈ ਵਾਰੀ ਬੜੇ ਜੋਤਸ਼ੀ ਇੱਥੇ ਦੇਖੇ ਜਿਹੜੇ ਆਪ ਦੂਜੇ ਦੇ ਮਰ ਜਾਂਦੇ ਜੇ ਉਹਨੂੰ ਪਤਾ ਹੁੰਦਾ ਤੇ ਆਪਣੀ ਮੌਤ ਨੂੰ ਨਾ ਬਚਾ ਲੈਂਦਾ ਸਤਿਗੁਰੂ ਕਹਿੰਦੇ ਨੇ ਉਹ ਕਾਗਜ਼ ਕੱਢ ਕੱਢ ਕੇ ਲੋਕਾਂ ਨੂੰ ਰਾਹ ਦੱਸ ਰਿਹਾ ਕੱਢ ਕਾਗਲ ਦੱਸੈ ਰਾਹ ਸੁਣ ਵੇਖੋ ਲੋਕਾ ਉਹ ਵਿਡਾਣ ਇਹ ਲੋਕੋ ਸੁਣੋ ਗੱਲ ਸਭ ਤੋਂ ਹੈਰਾਨਗੀ ਜਨਕ ਬਾਤ ਏਵੇ ਮਨ ਅੰਧਾ ਨਾ ਸਜਾਣ ਅੰਦਰ ਦੇ ਹਨੇਰੇ ਚ ਡੁੱਬੈ ਬਾਹਰੋਂ ਲੋਕ ਇਹਨੂੰ ਸਿਆਣਾ ਕਹਿੰਦੇ ਨੇ ਤਾਂ ਦਰਗਹਿ ਪੈਦਾ ਜਾਏ ਸੀ ਜੇ ਹੁਕਮ ਮੰਨੇਗਾ ਜੇ ਸੇਵਾ ਕਰੇਗਾ ਸਿਮਰਨ ਕਰੇਗਾ ਮਨ ਅੰਧਾ ਨਾ ਸੁਜਾਣ ਇਹਨੂੰ ਕੱਲਾ ਪੰਡਿਤ ਲਈ ਨਹੀਂ ਇਹ ਕਿਸੇ ਵੀ ਧਰਮ ਆਚਾਰਿਆ ਲਈ ਸ਼ਬਦ ਵਰਤਿਆ ਜਾ ਸਕਦਾ ਜਿਹਨੂੰ ਸਮਾਜ ਪ੍ਰਤਿਸ਼ਠਿਤ ਵਿਅਕਤੀ ਮੰਨਦਾ ਹੋਵੇ ਪਰ ਆਪ ਬੰਦਾ ਹਨੇਰੇ ਚ ਡੁੱਬਾ ਹੋਵੇ ਇਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਚ ਵੀ ਕਿਹਾ ਕਿ ਅਵਰ ਉਪਦੇਸ਼ ਹੈ ਇਹ ਅੰਨਾਪਣ ਹੈ ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮ ਹੈ ਮਰੈ ਕਿਉਂਕਿ ਮਨ ਅੰਧਾ ਆਪ ਸਮਝ ਕੋਈ ਨਹੀਂ ਇਸੇ ਨੂੰ ਸਾਹਿਬ ਨੇ ਕਿਹਾ ਕਬੀਰ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪਰਖ ਹੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਆਪਣੀ ਰਾਸ ਤਾਂ ਰੱਖ ਨਹੀਂ ਸਕਿਆ ਤੇ ਬਗਾਨਿਆਂ ਦੇ ਖੇਤ ਬਜਾਣ ਵਾਸਤੇ ਤੁਰ ਪਿਆ ਬੁੱਲੇ ਨੇ ਗੱਲ ਬੜੀ ਸੋਹਣੀ ਕਹੀ ਚਲੋ ਹੈ ਤਾਂ ਸੂਫੀ ਖਿਆਲਾਂ ਦਾ ਨਾ ਉਹ ਕਹਿੰਦਾ ਇੱਕ ਮੁੱਲਾ ਤੇ ਦੂਜਾ ਮਿਸਾਲ ਚੀ ਜਿਹੜੇ ਮਿਸਾਲ ਚੁੱਕੀ ਤੁਰਦੇ ਇਉਂ ਕਹਿ ਲਓ ਚਲੋ ਮਿਸਾਲ ਅੱਜ ਕੱਲ੍ਹ ਬੜੀ ਘੱਟ ਮਿਲਦੀ ਬਲਦੀ ਹੋਈ ਪਰ ਜਿਹੜੇ ਬੰਦੇ ਅੱਜ ਵੀ ਤੁਸੀਂ ਦੇਖੋ ਵਿਆਹਾਂ ਚ ਸਿਰ ਉੱਤੇ ਲੈਂਪ ਚੁੱਕੇ ਹੁੰਦੇ ਉਹਨਾਂ ਦਾ ਚਿਹਰਾ ਕੋਈ ਨਹੀਂ ਦਿਸਦਾ ਹੁੰਦਾ ਇਸ ਤਰ੍ਹਾਂ ਹੈ ਨਾ ਜੀ ਉਹਨਾਂ ਦੇ ਚੁਗਿਰਦੇ ਚਾਨਣ ਖੈ ਬਾਹਰ ਪਰ ਆਪਣਾ ਨਹੀਂ ਦਿਸਦਾ ਉਹਨੇ ਇੱਕ ਸ਼ਬਦ ਵਰਤਿਆ ਸੀ ਮੁੱਲਾਂ ਅਤੇ ਮਿਸਾਲ ਚ ਦੋਨਾਂ ਇੱਕੋ ਚਿੱਤ ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ ਮਨ ਅੰਧਾ ਨਾ ਸੁਝਾਣ ਅੰਦਰ ਹਨੇਰਾ ਖੈ ਗੁਰੂ ਸਾਹਿਬ ਕਹਿੰਦੇ ਨੇ ਲੋਕ ਤੈਨੂੰ ਸਿਆਣਾ ਕਹਿ ਕਹਿ ਕੇ ਸਨਮਾਨ ਦਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ ਫਿਰ ਸਾਨੂੰ ਇਹ ਦਰਸਾਓ ਕਿ ਦਰਗੇ ਕਿਵੇਂ ਪੈਦਾ ਜਾਂਦਾ ਹੈ ਉੱਥੇ ਟਿਕਾਣਾ ਕਿਵੇਂ ਮਿਲਦਾ ਹੈ ਇੱਥੇ ਫਿਰ ਸਤਿਗੁਰੂ ਨੇ ਪੌੜੀ ਵਿੱਚ ਸਿਰਫ ਤਿੰਨ ਬਚਨ ਕੀਤੇ ਨੇ ਜੀ ਇੱਕ ਸਾਹਿਬ ਦੇ ਹੁਕਮ ਦੀ ਕਾਰਕਮਾਣੀ ਹੁਕਮ ਨੂੰ ਸਵੀਕਾਰ ਕਰ ਲੈਣਾ ਜਿਵੇਂ ਉਹ ਰੱਖੇ ਉਵੇਂ ਜ਼ਿੰਦਗੀ ਵਿੱਚ ਬਤੀਤ ਦਿਨ ਕਰ ਲੈਣ ਸਤਿਗੁਰੂ ਨੇ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ ਜੋ ਆਪਾਂ ਵਿਚਾਰਨੀ ਹੈ ਸਾਹਿਬ ਇਸ ਦਾ ਪਾਠ ਸਾਹਿਬ ਨਹੀਂ ਕਰਨਾ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਆਦਾਤਰ ਪਾਠ ਸਾਹਿਬ ਹੀ ਆਇਆ ਖਾ ਕੇ ਇਹਨੂੰ ਲੱਗੀ ਹੋਈ ਸਿਆਰੀ ਜ਼ਰੂਰ ਬੋਲੋ ਸਾਹਿਬ ਹੋਏ ਦਿਆਲ ਈੜੀ ਨੂੰ ਸਿਆਰੀ ਬੋਲਣੀ ਹੈ ਇਆਲ ਸਾਹਿਬ ਹੋਏ ਦਿਆਲ ਕਿਰਪਾ ਕਰੇ ਸਾਹਿਬ ਦਾ ਅਰਥ ਹੈ ਜਦੋਂ ਮਾਲਕ ਦਿਆਲੂ ਹੋਵੇ ਉਹ ਬਖਸ਼ਿਸ਼ ਦੇ ਘਰ ਵਿੱਚ ਆਵੇ ਫਿਰ ਉਹ ਕਿਰਪਾ ਕਰਦਾ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਯਾਦ ਰੱਖਿਓ ਇੱਥੇ ਪਾਠ ਸਾਈ ਨਹੀਂ ਕਰਨਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਉੱਥੇ ਸਾਈ ਦਾ ਅਰਥ ਹੈ ਮਾਲਕ ਇੱਥੇ ਸਾਈ ਦਾ ਅਰਥ ਹੈ ਉਹੀ ਕਾਰ ਸਾਹਿਬ ਸਾਹਿਬ ਸ਼ਬਦ ਵਰਤਦੇ ਨੇ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਦਾ ਅਰਥ ਕੰਮ ਕਰਾਏ ਸੀ ਜਦੋਂ ਵਾਹਿਗੁਰੂ ਪ੍ਰਭੂ ਦਿਆਲੂ ਹੋਵੇ ਸੱਚ ਏਵੇ ਆਪਣੇ ਸਿੱਖ ਤੋਂ ਆਪਣੇ ਸੇਵਕ ਤੋਂ ਕੰਮ ਹੀ ਉਹ ਕਰਾਉਂਦਾ ਜਿਹੜੇ ਉਹਨੂੰ ਚੰਗੇ ਲੱਗਦੇ ਪਏ ਇਹ ਹੁੰਦੀ ਹੈ ਪੂਰੀ ਕਿਰਪਾ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਰਮ ਅਸੀਂ ਸਾਰੇ ਕਰਨੇ ਪਰ ਸਾਰੇ ਕਰਮ ਸਵੀਕਾਰ ਨਹੀਂ ਹੁੰਦੇ ਸਾਹਿਬ ਜਿਹਦੇ ਤੇ ਦਿਆਲੂ ਹੋਵੇ ਜਿਹੜਾ ਵੀ ਕੰਮ ਉਹਦੇ ਤੋਂ ਕਰਾਏਗਾ ਉਹ ਸਿੱਧਾ ਜਾਏਗਾ ਚੇਤੇ ਰੱਖਿਓ ਜਿਹਦੇ ਦਿਨ ਮਾੜੇ ਆ ਜਾਣ ਉਹ ਜਿੰਨੇ ਕੰਮ ਕਰਦਾ ਸਾਰੇ ਪੁੱਠੇ ਚੱਲਣ ਲੱਗ ਪੈਂਦੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਕਿ ਜਿਹੜਾ ਸਾਹਿਬ ਦੇ ਹੁਕਮ ਚ ਕਾਰ ਕਰਦਾ ਉਹ ਕਦੀ ਦਾਵਾ ਨਹੀਂ ਕਰਦਾ ਮੈਂ ਕੀਤਾ ਜਿਹੜਾ ਹੁਕਮ ਦਾ ਜਾਣੂ ਨਹੀਂ ਉਹ ਮੈਂ ਤੋਂ ਖਹਿੜਾ ਛੱਡਦੇ ਨੇ ਉਹ ਹਰ ਵਕਤ ਕਹਿੰਦਾ ਮੈਂ ਦੇਖ ਲਾਂਗਾ ਮੈਂ ਕਰ ਲਾਂਗਾ ਮੈਂ ਤੁਹਾਨੂੰ ਦੋ ਬਚਨ ਗੁਰੂ ਗ੍ਰੰਥ ਸਾਹਿਬ ਚ ਇਸ ਪ੍ਰਥਾ ਸੁਣਾਉਣਾ ਮਨਮੁਖ ਬੰਦਾ ਕਰਮ ਕਰਦਾ ਤੇ ਪੁੱਠਾ ਪਈ ਜਾਂਦਾ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਕਿਸੇ ਤੇ ਤਰਕ ਕਰਕੇ ਗੱਲ ਨਹੀਂ ਕਹਿ ਰਿਹਾ। ਜਦੋਂ ਦਿਨ ਮਾੜੇ ਆਉਣ ਉਦੋਂ ਜਿਸ ਟਾਹਣੀ ਤੇ ਪੈਰ ਰੱਖੋ ਟੁੱਟੀ ਜਾਂਦੀ ਏ, ਜਦੋਂ ਦਿਨ ਚੰਗੇ ਆਉਣ ਚੇਤੇ ਰੱਖੋ ਤੀਲੇ ਨੂੰ ਹੱਥ ਪਾਓ ਤੇ ਵੀ ਖਰਾ ਹੋਈ ਜਾਂਦਾ। ਜਦੋਂ ਦਿਨ ਮਾੜੇ ਆ ਜਾਣ ਸੋਨੇ ਨੂੰ ਹੱਥ ਲਾਵੋ ਉਹ ਮਿੱਟੀ ਹੋ ਜਾਂਦਾ, ਜਦੋਂ ਰੱਬ ਦੀ ਕਿਰਪਾ ਵਰਤੇ ਚੇਤੇ ਰੱਖਿਓ ਮਿੱਟੀ ਵੀ ਸੋਨਾ ਬਣਾ ਕੇ ਰੱਖ ਦਿੰਦਾ। ਜੇ ਉਹਦੀ ਨਦਰ ਖੁਦ ਹੈ, ਉਹਦੀ ਦਿਆਲਤਾ ਹੋਵੇ। ਸਤਿਗੁਰੂ ਦਾ ਇੱਕ ਬਚਨ ਕਹਿ ਖੌਮੇ ਤੇ ਹੁਕਮ, ਇਹ ਇਉਂ ਕਹਿ ਲਓ ਜੀ, ਇਹ ਪੌੜੀ ਦੋ ਸ਼ਬਦਾਂ ਦੇ ਦੁਆਲੇ ਘੁੰਮੇਗੀ, ਇੱਕ ਹੌਮੇ ਤੇ ਦੂਜਾ ਹੁਕਮ। ਹੌਮੇ ਵਿੱਚ ਮਾਰਿਆ ਬੰਦਾ ਅੰਦਰੋਂ ਅੰਨਾ ਬਾਹਰੋਂ ਸਿਆਣਾ ਬਣਦਾ, ਹੁਕਮੀ ਬੰਦਾ ਸਭ ਕੁਝ ਕਰਕੇ ਵੀ ਕਦੀ ਕਰਨ ਦਾ ਦਾਅਵਾ ਨਹੀਂ ਕਰਦਾ। ਤੁਸੀਂ ਦੇਖੋ ਜਿਹੜਾ ਹੰਕਾਰੀ ਹੈ ਉਹਦਾ ਸੁਭਾਅ ਹੈ, ਕਿਉਂਕਿ ਮੈਂ ਸਿਰਫ ਬੇਨਤੀ ਕਰਨੀ ਹੈ ਸਿੱਧੇ, ਜੇ ਪਹਿਲਾਂ ਅਸੀਂ ਸਾਰੀ ਵਿਆਖਿਆ ਵਿੱਚ ਆ ਜਾਣੀ ਹੈ, ਉਹ ਕਦੀ ਦਾਅਵਾ ਨਹੀਂ ਕਰਦਾ ਮੈਂ ਕੀਤਾ, ਤੇ ਮਨਮੁੱਖ ਬੰਦਾ ਹਰ ਥਾਂ ਤੇ ਚਾਹੁੰਦਾ ਨਾਮ ਮੇਰਾ ਹੀ ਚੱਲੇ। ਸਤਿਗੁਰੂ ਦਾ ਇੱਕ ਬੋਲ ਕਹਿ ਖੰਮ ਕੀਆ ਹਮ ਕਰਾਂਗੇ, ਮੈਂ ਕੀਤਾ ਮੈਂ ਕਰਾਂਗਾ। ਬਸ ਇੰਨਾ ਹੀ ਧਰਮੀ ਤੇ ਰਾਜਨੀਤਿਕ ਬੰਦੇ ਚ ਫਰਕ, ਜੇ ਇਹ ਵੀ ਗੱਲ ਧਿਆਨ ਨਾਲ ਸੁਣਿਓ। ਧਰਮੀ ਬੰਦਾ ਪੈਂਦਾ ਭਾਵੇਂ ਕੰਮ ਮੇਰੇ ਥਰੂ ਹੋਵੇ, ਕੰਮ ਹੋਣਾ ਚਾਹੀਦਾ ਫੱਟਾ ਜਿਹੜਾ ਮਰਜ਼ੀ ਲਾ ਲੈ, ਪਰ ਰਾਜਨੀਤਿਕ ਕਹਿੰਦਾ ਕੰਮ ਜਿਹੜਾ ਮਰਜ਼ੀ ਕਰੇ ਰੀਬਨ ਮੈਂ ਹੀ ਕੱਟਣਾ ਵਾਂਗਾ, ਬਸ ਫੱਟਾ ਮੇਰੇ ਨਾਮ ਦਾ ਲੱਗੇ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ। ਸਤਿਗੁਰੂ ਨੇ ਸ਼ਬਦ ਦੇਖੋ ਕੈਸੇ ਵਰਤੇ, ਮੈਂ ਕੀਤਾ ਮੈਂ ਕਰਾਂਗਾ। ਸਤਿਗੁਰੂ ਕਹਿੰਦੇ ਨੇ ਹਮ ਮੂਰਖ ਗਵਾਰ, ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਪਰ ਜਦੋਂ ਕਿਸੇ ਤੇ ਪ੍ਰਭੂ ਕਿਰਪਾ ਕਰੇ ਤੇ ਮਹਾਰਾਜ ਕਹਿੰਦੇ ਨੇ ਕੋਈ ਵੀ ਕੰਮ ਕਰੇ ਉਹ ਇੱਕੋ ਗੱਲ ਕਹਿੰਦਾ, ਨਾ ਹਮ ਕੀਆ ਨਾ ਕਰਾਂਗੇ। ਸਾਹਿਬ ਕਿਰਪਾ ਕਰੇ, ਜਿਹਦੇ ਤੇ ਸਾਹਿਬ ਦਿਆਲੂ ਹੋ ਜਾਏ, ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਉਹ ਕਹਿੰਦਾ ਨਾ ਹਮ ਕੀਆ ਕਬੀਰ ਸਾਹਿਬ, ਕਹਿੰਦੇ ਮੈਂ ਨਹੀਂ ਕੀਤਾ, ਮੇਰੇ ਚ ਸਮਰੱਥ ਹੀ ਨਹੀਂ ਕਰਾਂ। ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ। ਉਹ ਕਹਿੰਦਾ ਲੋਕੋ ਕਿਆ ਜਾਣੂ ਕਿ ਚਖਰ ਕੀਆ ਭਇਓ ਕਬੀਰ ਕਬੀਰ। ਲੋਕੀ ਕਹਿਣ ਲੱਗ ਪਏ ਪੁੱਛੋ ਉਹਨੂੰ ਜਿਹੜਾ ਕਰਨ ਵਾਲਾ ਹੈ, ਜਿਹਦੇ ਤੇ ਸਾਹਿਬ ਦਿਆਲੂ ਹੁੰਦਾ ਹੈ, ਉਹਨੂੰ ਫਿਰ ਕੰਮ ਹੀ ਉਹ ਕਰਵਾਉਂਦਾ ਜਿਹੜੇ ਸਿੱਧੇ ਰਸਤੇ ਦੇ। ਸੱਚ ਗੱਲ ਹੈ ਉਹਦੇ ਤਾਂ ਅਪੁਸ਼ਟ ਬਾਤ ਤੇ ਭਾਈ ਸੀਦਰੀ ਦੂਤ ਦੁਸ਼ਟ ਸਜਨਈ, ਅਪੁਸ਼ਟ ਦਾ ਅਰਥ ਹੈ ਪੁੱਠੀਆਂ, ਕਿ ਜਦੋਂ ਉਹ ਕਿਸੇ ਨੂੰ ਸਹੀ ਬਖਸ਼ਿਸ਼ ਕਰਦਾ ਉਹ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਨੇ। ਚੇਤੇ ਰੱਖਿਓ ਉਹਦੇ ਦੁਸ਼ਟ ਵੀ ਸੱਜਣ ਬਣ ਜਾਂਦੇ ਨੇ, ਜਦੋਂ ਕਿਸੇ ਦੇ ਮਾੜੇ ਦਿਨ ਹੁੰਦੇ ਨੇ ਉਹਦੇ ਸੱਜਣ ਵੀ ਦੁਸ਼ਮਣ ਬਣ ਜਾਂਦੇ ਨੇ, ਜੇ ਉਹਦੀ ਬਖਸ਼ਿਸ਼ ਨਹੀਂ। ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ਼ ਦੁਸ਼ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਅਸ਼ਨਈ, ਉਸਦੀ ਮੈਲੀ ਬੁੱਧੀ ਵੀ ਸਵੱਛ ਹੋ ਜਾਂਦੀ ਜਿਹਦੇ ਤੇ ਸਾਹਿਬ ਕਿਰਪਾ ਕਰਦਾ। ਮਹਾਰਾਜ ਕਹਿੰਦੇ ਨੇ ਫਿਰ ਉਹ ਹੁਕਮ ਨੂੰ ਮੰਨ ਕੇ ਸੇਵਾ ਚ ਲੱਗਦਾ। ਆਓ ਥੋੜਾ ਜਿਹਾ ਦੇਖੀਏ, ਮੈਂ ਅਰਜ਼ ਕੀਤੀ ਸੀ ਇੱਕੇ ਖੌਮੇ ਇੱਕੇ ਹੁਕਮ, ਤੇ ਮੈਂ ਇਹ ਵੀ ਬੇਨਤੀ ਕੀਤੀ ਸੀ ਖੌਮੇ ਸਾਡੇ ਕਰਮਾਂ ਕਰਕੇ ਪੈਦਾ ਨਹੀਂ ਹੋਈ, ਖੌਮੇ ਕਰਕੇ ਅਸੀਂ ਕਰਮ ਕਰਨੇ ਆ। ਈਗੋ ਜਿਹੜੀ ਏ ਅਸੀਂ ਕ੍ਰੀਏਟ ਨਹੀਂ ਕੀਤੀ। ਤੇ ਇਸ ਗੱਲ ਨੂੰ ਫਿਰ ਸੁਣਿਓ, ਖੌਮੇ ਤਾਂ ਪਰਮਾਤਮਾ ਨੇ ਸਾਨੂੰ ਪਾਈ ਏ, ਕਿਉਂਕਿ ਖੌਮੇ ਤੋਂ ਬਿਨਾਂ ਵਿਕਾਸ ਹੀ ਨਹੀਂ ਹੋ ਸਕਦਾ। ਖੌਮੇ ਵੀ ਕਈ ਤਰ੍ਹਾਂ ਦੀ, ਸ਼ੁੱਧ ਵੀ ਏ ਤੇ ਮਲੀਨ ਵੀ। ਦਾਸ ਨੇ ਇੱਕ ਦਿਨ ਕਿਹਾ ਸੀ ਮੇਰੀ ਲਫ਼ਜ਼, ਅਸੀਂ ਕਹਿੰਦੇ ਹਾਂ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਪਰ ਜਦੋਂ ਸ਼ੁੱਧ ਮੇਰੀ ਦੀ ਗੱਲ ਆਉਂਦੀ ਉਦੋਂ ਰੱਬ ਵੀ ਬੋਲ ਕੇ ਕਹਿੰਦਾ ਕਿ ਜੇ ਤੂੰ ਕੁਝ ਲੈਣਾ ਚਾਹੁੰਦਾ ਤੇ ਮੇਰੀ ਗਲੀ ਵਿੱਚ ਆ ਜਾ, ਜੋ ਤੋ। ਹਾਲਾਂਕਿ ਤੋ ਲਫ਼ਜ਼ ਜਿਹੜਾ ਉਹ ਤਾਂ ਹਉਮੇ ਰਹੇ ਤੇ ਕਬੀਰ ਤੂੰ ਤੂੰ ਕਰਤਾ ਤੂੰ ਹੋ ਆ ਮੁਝ ਮੈਂ ਰਹਾ ਨਾ ਹੂੰ, ਇੱਥੇ ਤੋ ਲਫ਼ਜ਼ ਵਰਤਿਆ ਜਿੰਨੇ ਖੌਮੇ ਮਾਰਨੀ ਉਹਨੂੰ ਪਹਿਲਾਂ ਹੀ ਤੂੰ ਕਹਿ ਦਿੱਤਾ। ਆਪਣੇ ਲਈ ਸ਼ਬਦ ਵਰਤਿਆ ਮੇਰੀ, ਹਰ ਮੇਰੀ ਸ਼ਬਦ ਖੌਮੇ ਵਾਲਾ ਨਹੀਂ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਮੇਰੀ ਖੌਮੇ ਦਾ ਪ੍ਰਤੀਕ ਨਹੀਂ ਇੱਥੇ। ਦਾਸ ਤਾਂ ਕਈ ਵਾਰੀ ਕਹਿੰਦਾ ਅਸਲ ਚ ਇਹ ਸ਼ਲੋਕ ਮੈਂ ਤੇ ਤੂੰ ਦਾ ਸਵਾਦ ਹੈ, ਸਵਾਦ ਮੈਂ ਹੀ ਤਾਂ ਮਰਨੀ ਚਾਹੀਦੀ ਏ, ਪਰ ਇਹ ਮੈਂ ਜਿਹੜੀ ਏ ਮੈਲੀ ਨਹੀਂ ਤੇ ਜਿਸ ਤੇ ਰੱਬ ਕਿਰਪਾ ਕਰੇ। ਮੈਂ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਮਨਸੂਰ ਜਨੈਦ ਦੇ ਕੋਲ ਗਿਆ ਕੀਰ ਸੀ, ਤੇ ਜਦੋਂ ਮਨਸੂਰ ਗਿਆ ਕਹਿੰਦੇ ਨੇ ਕਿ ਉਹਨੇ ਦਰਵਾਜ਼ਾ ਖੜਕਾਇਆ ਮਸਜਿਦ ਦਾ, ਮਸੀਦ ਦਾ। ਅੰਦਰੋਂ ਜੁਨੈਦ ਬੋਲਦਾ, ਕਹਿੰਦਾ ਕੌਣ? ਤੇ ਮਨਸੂਰ ਨੇ ਆਪਣਾ ਨਾਂ ਦੱਸਿਆ, ਮੈਂ। ਦਰਵਾਜ਼ਾ ਖੋਲੋ। ਅੰਦਰੋਂ ਆਵਾਜ਼ ਆਈ, ਇਸ ਮਸੀਤ ਵਿੱਚ ਇੱਕ ਦੇ ਰਹਿਣ ਜੋਗੀ ਥਾਂ ਹੈ, ਦੋ ਨਹੀਂ ਇੱਥੇ ਰਹਿ ਸਕਦੇ। ਹਾਲਾਂ ਮਸੀਤ ਛੋਟੀ ਨਹੀਂ ਸੀ। ਉਹਨੇ ਕਿਹਾ ਇੱਕ ਦੇ ਰਹਿਣ ਦੀ ਥਾਂ ਹੈ, ਦੂਜਿਆਂ ਦੀ ਨਹੀਂ, ਦੋ ਨਹੀਂ ਰਹਿ ਸਕਦੇ। ਮਨਸੂਰ ਦੀ ਬੁੱਧੀ ਬੜੀ ਤੀਖਣ ਸੀ, ਉਹ ਬੂਹੇ ਤੇ ਬਹਿ ਗਿਆ। ਲੋਕਾਂ ਨੇ ਸਮਝਿਆ ਮੋਚੀ ਬੈਠਾ, ਜੁੱਤੀਆਂ ਸੱਟਣ ਲੱਗ ਪਏ, ਕਿਸੇ ਪਾਲਿਸ਼ ਲਿਆ ਦਿੱਤੀ, ਸੂਆ ਲਿਆ ਦਿੱਤਾ, ਉਹ ਗੰਢਣ ਲੱਗ ਪਿਆ। ਕਈ ਮਹੀਨੇ ਲੰਘ ਗਏ, ਉਹਨੂੰ ਭੁੱਲ ਹੀ ਗਈ ਮੈਂ। ਜੁਨੈਦ ਨੇ ਬੂਹਾ ਖੋਲ ਕੇ ਮਸੀਤ ਦਾ ਆਵਾਜ਼ ਦਿੱਤੀ, ਉਹ ਇੱਥੇ ਇੱਕ ਮਨਸੂਰ ਆਇਆ ਸੀ, ਤੇ ਮਨਸੂਰ ਜੁੱਤੀਆਂ ਗੰਢਦਾ ਕਹਿੰਦਾ ਆਇਆ ਸੀ ਪਰ ਕਿਤੇ ਗਵਾਚ ਗਿਆ ਹੈ, ਆਇਆ ਸੀ ਪਰ ਖੈ ਨਹੀਂ। ਤੇ ਜੁਨੈਦ ਹੱਸ ਕੇ ਕਹਿੰਦਾ ਮੈਨੂੰ ਵੀ ਪਤਾ ਉਹ ਗਵਾ ਚੁੱਕਾ, ਤਾਂ ਮੈਂ ਖੁਦ ਆਵਾਜ਼ ਮਾਰਨ ਆਇਆ, ਮੈਂ ਕਿਸੇ ਹੋਰ ਨੂੰ ਨਹੀਂ ਭੇਜਿਆ। ਮੈਂ ਇੱਕ ਬੇਨਤੀ ਕਰਾਂਗਾ, ਇਸ ਬੇਨਤੀ ਨੂੰ ਸੁਣੋ। ਮੈਂ ਤੇ ਮੇਰੀ ਹਰ ਥਾਂ ਮਲੀਨ ਨਹੀਂ, ਜੇ ਮਲੀਨ ਹੁੰਦੀ ਤੇ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਆਪ ਸਵਾਰਾ ਮੈਂ ਮਿਲਾਂ, ਆਪਾਂ ਤਾਂ ਕਹਿੰਦੇ ਮੈਂ ਇਹਨੂੰ ਛੱਡਣਾ। ਆਪ ਸਵਾਰਾ ਮੈਂ ਮਿਲਾਂ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਇੱਥੇ ਮੇਰਾ ਖੋਮੇ ਵਾਲਾ ਨਹੀਂ, ਇੱਕ ਸ਼ੁੱਧ ਖੂਨ ਦਿਖੈ। ਫਿਰ ਬੇਨਤੀ ਸੁਣਿਓ, ਮੈਂ ਬੜੀ ਸਰਲ ਜੀ ਪੌੜੀ ਦੇ ਅਰਥ ਕਰਾਂਗਾ। ਕਹਿਣਾ ਕੀ ਚਾਹੁੰਦੇ ਨੇ ਸਤਿਗੁਰੂ ਜੀ ਸਾਨੂੰ? ਖੋਮੇ ਪਰਮਾਤਮਾ ਨੇ ਦਿੱਤੀ, ਹਉਮੈ ਰੋਗ ਮਾਨੁਕੋ ਦੀਨਾ, ਹਉਮੈ ਇਹੋ ਹੁਕਮ ਖੈ ਪੈ ਕਿਰਤ, ਫਿਰ ਆਏ ਹੁਕਮ ਚ ਹੀ ਖੋਮੇ ਆਈ। ਫਿਰ ਬੇਨਤੀ ਅਗਲੀ ਸੁਣਿਓ, ਖੋਮੇ ਕਦੋਂ ਸ਼ੁਰੂ ਹੋਈ? ਮਨੁੱਖਾ ਦੇਹ ਸ਼ੁਰੂ ਹੋਈ? ਤੇ ਇਹ ਮੈਂ ਦੋ ਤਿੰਨ ਵਾਰੀ ਸ਼ਾਇਦ ਰਿਪੀਟ ਕਰਨ ਲੱਗਾ ਕਥਾ, ਕਿਉਂਕਿ ਕੁਝ ਗੱਲਾਂ ਐਸੀਆਂ ਨੇ ਵਾਰ ਵਾਰ ਬੋਲਣ ਦੇ ਬਾਵਜੂਦ ਵੀ ਮਨ ਸਮਝਦਾ ਨਹੀਂ। ਇਹ ਸਲੋਕ ਹੈ, ਖੌਮੈ ਏਖਾ ਜਾਤ ਖੈ, ਖੌਮੈ ਕਰਮ ਕਮਾਹੇ। ਇਹ ਨਹੀਂ ਕਿਹਾ ਵੀ ਕਰਮ ਕਮਾਏ ਤੇ ਖੌਮੇ ਆਈ। ਇੱਥੇ ਜਾਤ ਦਾ ਅਰਥ ਅਸਲ ਚ ਜਾਣਾ ਨਹੀਂ, ਤੇ ਇੱਥੇ ਜਾਤ ਦਾ ਅਰਥ ਵਿਦਵਾਨ ਪੁਰਸ਼ਾਂ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਨਹੀਂ ਕੀਤਾ। ਇੱਥੇ ਜਾਤ ਦਾ ਅਰਥ ਹੈ ਜੀਵ ਤਤਵ। ਜਿਸ ਦਿਨ ਜੀਵ ਬਣਿਆ, ਜੋ ਮੇਰੇ ਤੁਹਾਡੇ ਸਾਰਿਆਂ ਚ ਕੰਮ ਕਰਦਾ ਪਿਆ, ਕਿਉਂਕਿ ਇਹਨੇ ਵਿਕਸਿਤ ਤਾਂ ਹੋਣਾ ਸੀ ਜੇ ਨਾਲੇ ਖੌਮੇ ਪਾਈ, ਖੌਮੇ ਤੋਂ ਬਿਨਾਂ ਤੇ ਇਹਨੇ ਚੱਲਣਾ ਹੀ ਨਹੀਂ। ਇਹ ਖੌਮੇ ਜੀਵ ਤਤਵ ਨਾਲ ਆਈ, ਖੌਮੇ ਇਹ ਜਾਤ ਕਹਿ, ਖੌਮੇ ਕਰਮ ਕਮਾ, ਖੌਮੇ ਸਾਡੇ ਜਮਾਂਦਰੂ ਰੱਬ ਨੇ ਪਾ ਦਿੱਤੀ ਤੇ ਪਾਈ ਹੁਕਮ ਨਾਲ। ਖੌਮੇ ਇਹ ਉਹ ਹੁਕਮ ਕਹਿ, ਯਾਦ ਰੱਖੋ ਅਸੀਂ ਕਰਮਾਂ ਨਾਲ ਖੌਮੇ ਮਿਟਾਣੀ ਚਾਹੁੰਦੇ ਹਾਂ। ਬਾਬਾ ਜੀ ਕਹਿੰਦੇ ਨੇ ਭਲੇ ਲੋਕੋ ਸਮਝੋ, ਜਿਸ ਨਾਲ ਪੈਦਾ ਹੋਈਏ ਉਸ ਨਾਲ ਹੀ ਸਮੇਟੋ। ਇਹਦੇ ਵਿੱਚੋਂ ਕਰਮ ਨਿਕਲੇ ਨੇ, ਹੁਕਮ ਚੋ ਖੌਮੇ ਨਿਕਲੀਏ। ਜੇ ਹੁਕਮ ਨੂੰ ਸਮਝ ਲਓਗੇ ਤੇ ਖੌਮੇ ਆਪਣੇ ਆਪ ਸਮਾ ਜਾਏਗੀ। ਨਾਨਕ ਹੁਕਮ ਹੈ ਜੇ ਬੁੱਝੇ ਤਾਂ, ਖੌਮੇ ਕਹੇ ਨਾ ਕੋਈ। ਮੈਂ ਥੋੜੀ ਜਿਹੀ ਰਿਪੀਟ ਕੀਤੀ ਕਥਾ। ਖੌਮੇ ਕਹਿੰਦੀ ਹੈ ਮੈਂ ਮੇਰਾ, ਹੁਕਮ ਕਹਿੰਦਾ ਨਹੀਂ ਤੂੰ ਤੇ ਤੇਰਾ। ਖੌਮੇ ਸੰਘਰਸ਼ ਕਰਦੀ ਏ, ਹੁਕਮ ਸਮਰਪਣ ਕਰਦਾ ਹੈ। ਖੌਮੇ ਕਹਿੰਦੀ ਹੈ ਤੇਰੀ ਖੋਂਦ ਚਾਹੀਦੀ ਏ, ਹੁਕਮ ਕਹਿੰਦਾ ਜਿਉਂਦੇ ਜੀ ਤੈਨੂੰ ਮਰ ਜਾਣਾ ਚਾਹੀਦਾ। ਖੌਮੇ ਕਹਿੰਦੀ ਹੈ ਤੇਰੇ ਵਰਗਾ ਦੁਨੀਆਂ ਚ ਕੋਈ ਨਹੀਂ, ਹੁਕਮ ਕਹਿੰਦਾ ਨਹੀਂ ਸਭ ਤੇਰੇ ਤੋਂ ਚੰਗੇ ਨੇ, ਤੂੰ ਸਭ ਤੋਂ ਮਾੜਾ ਹੈ। ਸਤਿਗੁਰੂ ਨੇ ਦੇਖੋ ਜਿਹੜਾ ਸ਼ਬਦ ਵਰਤਿਆ, ਜਿਹਦੇ ਤੇ ਸਾਹਿਬ ਦਿਆਲੂ ਹੋ ਗਿਆ, ਉਹਨੇ ਕੰਮ ਹੀ ਉਹ ਕਰਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਜਿਹਦੇ ਤੇ ਉਹਦੀ ਦਇਆ ਹੋਵੇ ਪਿਆਰਿਓ, ਉਹਦੀਆਂ ਸੱਚੀ ਗੱਲ ਜੇ ਕੱਚੀਆਂ ਵੀ ਪੱਕੀਆਂ ਵਿਕਣ ਲੱਗ ਜਾਂਦੀਆਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਬਖਸ਼ਿਸ਼ ਕੀਤੀ ਗਈ ਹੈ। ਉਸ ਵਿੱਚ ਕਰਤਾਰਪੁਰ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਰੋਜ਼ ਦਾ ਨੇਮ ਇੱਕ ਗ੍ਰਿਸਤੀ ਸਿੱਖ ਦਾ ਹੈ ਉਹ ਬਣਾਇਆ, ਉਸ ਵਿੱਚ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਬਚਨ ਹੈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਣਾ, ਵਾਹਿਗੁਰੂ ਸ਼ਬਦ ਔਰ ਸਤਨਾਮ ਸ਼ਬਦ ਇਹਨਾਂ ਦੇ ਜਾਪ ਦੇ ਹਵਾਲੇ ਵੀ ਮੈਂ ਸਾਨੂੰ ਮਿਲਦੇ ਨੇ, ਤੇ ਸਾਰਾ ਦਿਨ ਜਿੱਥੇ ਕਿਰਤਕਾਰ ਹਜ਼ੂਰ ਨੇ 18 ਸਾਲ ਕਰਤਾਰਪੁਰ ਖੇਤੀ ਕੀਤੀ ਹੈ ਜੀ, ਉੱਥੇ ਜਿੱਥੇ ਸਾਰਾ ਦਿਨ ਹਲ ਵਾਹਣਾ, ਖੇਤਾਂ ਚ ਕੰਮ ਕਰਨਾ, ਉੱਥੇ ਜਿਹੜੇ ਗੁਰਸਿੱਖ ਨਾਲ ਹੁੰਦੇ ਸਨ ਉਹਨਾਂ ਨਾਲ ਕਿਰਤਕਾਰ ਕਰਦਿਆਂ ਹੋਇਆਂ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਸਲਾਹ ਦੇ ਬਚਨ ਕਰਨੇ, ਭਾਈ ਸਾਹਿਬ ਜੀ ਦੇ ਬੋਲ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਜਿਹੜੇ ਵਸਤਰ ਸਤਿਗੁਰਾਂ ਨੇ ਉਦਾਸੀਆਂ ਵੇਲੇ ਧਾਰਨ ਕੀਤੇ ਸਨ, ਕਿਉਂਕਿ ਸ਼ਬਦ ਸਭ ਨੂੰ ਪਤਾ ਉਦਾਸੀਆਂ ਦਾ ਮਤਲਬ, ਜਿਹੜੇ ਸਤਿਗੁਰਾਂ ਨੇ 3 ਪ੍ਰਚਾਰਕ ਦੌਰੇ, ਉਂਝ 4 ਨੇ, ਚੌਥੀ ਨੂੰ ਅਸੀਂ ਪੰਜਾਬ ਫੇਰੀ ਕਹਿੰਦੇ, ਪਰ ਜਿਹੜੇ 3 ਸਨ ਖਾਸ ਕਰਕੇ ਹਿੰਦੂ ਤੀਰਥਾਂ ਵੱਲ, ਸੁਮੇਰ ਪਰਬਤ ਸਿੱਧਾਂ ਨਾਲ ਮੁਲਾਕਾਤ ਗੋਸ਼ਟੀ, ਤੇ ਇੱਕ ਪੱਛਮ ਵਾਲੇ ਪਾਸੇ ਮੱਕੇ ਮਦੀਨੇ ਬਗਦਾਦ ਨੂੰ ਜਾਣਾ, ਉਹ ਜਿਹੜੇ ਵਸਤਰ ਵੱਖ ਵੱਖ ਥਾਵਾਂ ਤੇ ਪਾਏ ਸਨ ਉਸ ਬਿਲਕੁਲ ਭੇਖ ਛੱਡ ਦਿੱਤਾ। ਉਹ ਵਸਤਰ ਪਹਿਨਣ ਦਾ ਕਾਰਨ ਵੀ ਇਹ ਸੀ ਜੀ ਕਿ ਅੱਜ ਵੀ ਲੋਕ ਭੇਖ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਤੇ ਗਿਆਨ ਤੋਂ ਕੋਈ ਟਾਵਾਂ ਟਾਵਾਂ ਹੀ ਲਾਹਾ ਲੈਂਦਾ ਹੈ। ਮਹਾਰਾਜ ਜੀ ਨੇ ਉਹ ਵਸਤਰ ਜਿਹੜੇ ਸਾਨੂੰ ਤਿਆਗ ਦਿੱਤੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ। ਸੰਸਾਰੀਆਂ ਦਾ ਮਤਲਬ ਇਹ ਨਹੀਂ ਕਿ ਜਿਹੜੇ ਸੰਸਾਰ ਵਿੱਚ ਗ੍ਰਸਤ ਨੇ, ਆਮ ਗ੍ਰਿਸਤੀਆਂ ਦੇ ਜਿਹੜੇ ਕੱਪੜੇ ਨੇ, ਕੋਈ ਵਿਸ਼ੇਸ਼ ਵਸਤਰ ਨੇ, ਸਾਦੇ ਜਿਵੇਂ ਆਮ ਲੋਕ ਕੱਪੜੇ ਪਾਉਂਦੇ ਸਨ ਜੀ, ਉਹ ਹੀ ਮਹਾਰਾਜ ਜੀ ਨੇ ਧਾਰਨ ਕੀਤੇ। ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਗਿਆ ਅਵਤਾਰਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਸੋ ਦਰ ਆਰਤੀ ਗਾਵੀ, ਉਸ ਵਿੱਚ ਇੱਕ ਬਚਨ ਹੈ ਕਿ ਬਾਣੀ ਮੁਖੋ ਉਚਾਰੀਐ ਹੋਏ ਰੁਸ਼ਨਾਈ, ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ। ਉੱਥੇ ਕਰਤਾਰਪੁਰ ਸੱਚ ਏਵੇ 8 ਪੈਰ, ਗਿਆਨ ਦੀ ਗੋਸ਼ਟੀ ਹੁੰਦੀ, ਯਾਦ ਰੱਖਿਓ ਕੋਈ ਚਰਚਾ ਨਹੀਂ ਹੁੰਦੀ, ਬਹਿਸ ਮਬਹਿਸਾ ਨਹੀਂ ਹੁੰਦਾ, ਸ਼ਬਦਾਂ ਨਾਲ ਕਿਸੇ ਨੂੰ ਥੱਲੇ ਲਾ ਕੇ ਬੇਇੱਜ਼ਤ ਨਹੀਂ ਕੀਤਾ ਜਾਂਦਾ। ਉੱਥੇ ਭਾਈ ਸਾਹਿਬ ਕਹਿੰਦੇ ਨੇ ਗਿਆਨ ਗੋਸ਼ਟ ਚਰਚਾ ਸਦਾ, ਉਸ ਚਰਚਾ ਵਿੱਚ ਬੈਠਿਆਂ ਬੈਠਿਆਂ ਜਿੰਨੇ ਗੁਰੂ ਸਾਹਿਬ ਦੇ ਕਥਾ ਕਹੋ ਬਚਨ ਕੋ ਸੁਣਦੇ ਨੇ, ਉਹਨਾਂ ਦੇ ਅੰਦਰ ਅਨਹਦ ਨਾਦ ਪਰਮਾਤਮਾ ਦਾ ਨਾਮ ਇੱਕ ਰਸ ਆਪਣੇ ਆਪ ਹੀ ਗੂੰਜਣ ਲੱਗ ਪੈਂਦਾ ਹੈ। ਦੇਖੋ ਬੜਾ ਅਧਿਆਤਮਕ ਸ਼ਬਦ ਹੈ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਭਾਈ ਸਾਹਿਬ ਕਹਿੰਦੇ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉਹ ਜਿਹੜੀ ਮਰਿਆਦਾ ਕਰਤਾਰਪੁਰ ਬੱਝੀ ਅੱਜ ਵੀ ਸੱਚੇ ਉਹੀ ਮਰਿਆਦਾ ਹੈ ਅੰਮ੍ਰਿਤ ਵੇਲੇ ਗੁਰਦੁਆਰਿਆਂ ਵਿੱਚ। ਤੇ ਮੈਂ ਇੱਕ ਹੋਰ ਬੇਨਤੀ ਕਰਾਂ, ਭਾਈ ਸਾਹਿਬ ਨੇ ਵੀ ਕਿਹਾ ਕਿ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਸਤਨਾਮ ਦਾ ਜ਼ਿਕਰ ਕਰਦੇ, ਸਤ ਰੂਪ ਸਤ ਨਾਮ ਕੁਰ, ਸਤਿਗੁਰ ਨਾਨਕ ਦਿਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਭਾਈ ਸਾਹਿਬ ਕਹਿੰਦੇ ਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਉੱਥੋਂ ਦਾ ਰੋਜ਼ ਦਾ ਜੋ ਜੀਵਨ ਸੀ ਉਹ ਭਾਈ ਸਾਹਿਬ ਨੇ ਦੱਸਿਆ। ਇਉਂ ਕਹਿ ਲਓ ਕਿ ਅਸੀਂ ਨਿੱਜੀ ਤੌਰ ਤੇ ਵੀ ਅੰਮ੍ਰਿਤ ਵੇਲੇ ਵੀ ਸਤਿਗੁਰੂ ਦੀ ਬਾਣੀ ਦਾ ਪਾਠ ਕਰਨੇ ਆ। ਕੋਈ ਸਹਿਜ ਪਾਠ ਕਰੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰੇ, ਕੋਈ ਸਾਰਾ ਦਿਨ ਬੈਠਾ ਬੰਦਗੀ ਕਰੇ, ਕੋਈ ਹਲ ਵਾਹੁੰਦਾ ਬੰਦਗੀ ਕਰੇ, ਕੋਈ ਖੇਤਾਂ ਚ ਕੰਮ ਕਰਦਾ ਕਰੇ, ਪਰ ਜੋ ਨੇਮ ਹੈ ਅੰਮ੍ਰਿਤ ਵੇਲੇ ਦਾ ਤੇ ਸ਼ਾਮ ਨੂੰ ਸੰਧਿਆ ਦਾ, ਇਹ ਸਤਿਗੁਰਾਂ ਨੇ ਸਾਨੂੰ ਮਰਿਆਦਾ ਦਿੱਤੀ ਹੈ। ਉਸ ਮਰਿਆਦਾ ਅਧੀਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪਾਦਾਇਸ ਤੂੰ ਕੀਆ ਸੋਈ ਦੇ ਆਧਾਰ।
ਇਹ ਸ਼ਬਦ ਹੈ ਗੁਰੂ ਅਰਜੁਨ ਦੇਵ ਜੀ ਦਾ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਬਹੁਤ ਵੱਡਾ ਪਰਉਪਕਾਰ ਸਾਡੇ ਤੇ ਕੀਤਾ ਹੈ। ਉਸ ਵਿੱਚੋਂ ਜਿੱਥੇ ਸ਼ਹਾਦਤ ਹੈ ਸਤਿਗੁਰਾਂ ਦੀ, ਭਾਣਾ ਮੰਨਣ ਦੀ ਗੱਲ ਹੈ, ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ, ਇੱਥੋਂ ਤੱਕ ਜਿਤਨੀ ਮਰਜ਼ੀ ਤਸੀਹੇ ਦਿੱਤੇ ਗਏ 5 ਦਿਨ, ਪਰ ਆਪਣੀ ਰਸਨਾ ਤੋਂ ਕੋਈ ਫਿੱਕਾ ਬੋਲ, ਕੋਈ ਵੀ ਸ਼ਬਦ ਐਸਾ ਨਹੀਂ ਕਿਹਾ ਜਿਹਦੇ ਨਾਲ ਆਪਾਂ ਸੋਚੀਏ ਕਿ ਮਹਾਰਾਜ ਜੀ ਦਾ ਅੰਦਰ ਜਿਹੜਾ ਹੈ ਉਹ ਖਿੰਡਿਆ ਹੋਵੇ। ਹਾਂ, ਇੱਕੋ ਗੱਲ ਕਹੀ ਗਏ, ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਕੋ ਸ਼ਬਦ ਕਹਿ ਗਏ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਇੰਨੀ ਬਖਸ਼ਿਸ਼ ਉਹਨਾਂ ਨੇ ਕੀਤੀ। ਉਹ ਸਤਿਗੁਰੂ ਜੀ ਨੇ ਸਭ ਤੋਂ ਵੱਡੀ ਕਿਰਪਾ ਉਹ ਇਹ ਬਖਸ਼ਿਸ਼ ਕੀਤੀ ਕਿ ਸਾਨੂੰ ਜਿਹੜਾ ਸਦੀਆਂ ਦਾ ਆਤਮਕ ਖਜ਼ਾਨਾ ਭਾਰਤ ਦੀ ਧਰਤੀ ਤੇ ਸੀ, ਜਿਹਨੂੰ ਗੁਰੂ ਜੋਤ ਨੇ ਪੋਥੀ ਰੂਪ ਚ ਇਕੱਤਰ ਕੀਤਾ ਵੱਖ ਵੱਖ ਪੋਥੀਆਂ ਚ, ਉਹਨਾਂ ਸਾਰੀਆਂ ਪੋਥੀਆਂ ਦਾ ਸੰਗ੍ਰਹਿ ਕਰਕੇ ਜਿਹੜੇ ਜਿਹੜੇ ਸ਼ਬਦ ਸਿੱਖਾਂ ਕੋਲ ਸਨ ਉਹ ਸਾਰੇ ਇਕੱਠੇ ਕਰਕੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਰੱਬੀ ਬਾਣੀ ਦਾ ਖਜ਼ਾਨਾ ਇੱਕ ਥਾਂ ਇਕੱਤਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਨਾ ਕਰਕੇ ਸਤਿਗੁਰਾਂ ਨੇ ਸੰਮਤ 1661 ਨੂੰ, ਸੰਨ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਆਪਣੀ ਨਗਰਾਨੀ ਆਪਣੀ ਹਯਾਤੀ ਵਿੱਚ ਕਰਾਇਆ। ਉਸ ਤੋਂ ਬਾਅਦ ਜਿੰਨੇ ਦਿਨ ਗੁਰੂ ਅਰਜੁਨ ਦੇਵ ਜੀ, ਕਿਉਂਕਿ 1606 ਨੂੰ ਮਹਾਰਾਜ ਸ਼ਹੀਦ ਹੋ ਜਾਂਦੇ ਆ, ਜਿੰਨਾ ਸਮਾਂ ਉੱਥੇ ਰਹੇ ਆ, ਉਸ ਵਕਤ ਰੋਜ਼ਾਨਾ ਦਰਬਾਰ ਸਾਹਿਬ ਚ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਉਹ ਪ੍ਰਕਾਸ਼ ਹੋਣਾ, ਸੰਧਿਆ ਦਾ ਦੀਵਾਨ ਸਜਣਾ, ਤੇ ਜਿਹੜੀਆਂ ਸ਼ਬਦ ਕੀਰਤਨ ਦੀਆਂ ਚੌਕੀਆਂ ਨੇ, ਇਹ ਵੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਉਸ ਖਜ਼ਾਨੇ ਦੇ ਸੰਬੰਧ ਵਿੱਚ ਥੋੜੀ ਜਿਹੀ ਬੇਨਤੀ ਮੈਂ ਕਰਾਂਗਾ। ਆਪਾਂ ਵਿਸ਼ਾ ਉਹੀ ਰੱਖਣਾ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਂ। ਉੱਥੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਇੱਕ ਬਖਸ਼ਿਸ਼ ਕੀਤੀ, ਸਭ ਆਪ ਜੀ ਨੂੰ ਪਤਾ ਹੈ, ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਗੁਰੂ ਜੋਤ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਉਸ ਵਿੱਚ ਸਿਰਫ ਇੱਕ ਪਾਤਸ਼ਾਹ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਉਂਦਾ, ਬਾਕੀ 5 ਗੁਰੂ ਸਾਹਿਬਾਨ ਨੇ ਕਿਸੇ ਵੀ ਆਪਣੀ ਰਚਨਾ ਵਿੱਚ ਆਪਣੇ ਉਸ ਨਿੱਜੀ ਨਾਮ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਿਸ ਨੂੰ ਅਸੀਂ ਸਰੀਰਕ ਤੌਰ ਤੇ ਅਦਬ ਨਾਲ ਬੁਲਾਉਂਦੇ ਹਾਂ। ਗੁਰੂ ਅੰਗਦ ਸਾਹਿਬ, ਉਹਨਾਂ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਕਿਸੇ ਵੀ ਸ਼ਲੋਕ ਵਿੱਚ ਅੰਗਦ ਸਤਿਗੁਰਾਂ ਨੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਅਮਰਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਹੈ, ਪਰ ਕਿਸੇ ਵੀ ਇੱਕ ਸ਼ਲੋਕ, ਸ਼ਬਦ, ਪੌੜੀ ਕਿਤੇ ਵੀ ਸਤਿਗੁਰਾਂ ਨੇ ਆਪਣਾ ਉਹ ਨਾਮ ਗੁਰੂ ਅਮਰਦਾਸ ਨੇ ਨਹੀਂ ਵਰਤਿਆ। ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਚ ਹੈ, ਕਿਸੇ ਸ਼ਬਦ, ਕਿਸੇ ਤੁਕ, ਤੇ ਸਭ ਤੋਂ ਜ਼ਿਆਦਾ ਜਿਹੜੀਆਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਭ ਤੋਂ ਜ਼ਿਆਦਾ ਵਾਰਾਂ ਗੁਰੂ ਰਾਮਦਾਸ ਜੀ ਦੀਆਂ ਨੇ। ਉਹਨਾਂ ਨੇ ਕਿਸੇ ਵੀ ਥਾਂ ਤੇ ਆਪਣਾ ਨਿੱਜੀ ਨਾਮ ਨਹੀਂ ਵਰਤਿਆ। ਗੁਰੂ ਅਰਜੁਨ ਦੇਵ ਜੀ ਦੀ ਬਾਣੀ 30 ਰਾਗਾਂ ਚ ਹੈ, ਕਿਤੇ ਆਪਣਾ ਨਾਮ ਅਰਜੁਨ ਨਹੀਂ ਵਰਤਿਆ। ਸਾਧ ਸੰਗਤ 15 ਰਾਗਾਂ ਚ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਮੈਂ ਸਿਰਫ ਗੁਰੂ ਜੋਤ ਦੀ ਬਾਣੀ ਦਾ ਜ਼ਿਕਰ ਕਰ ਰਿਹਾ, ਕਿਤੇ ਵੀ ਸਤਿਗੁਰਾਂ ਨੇ ਆਪਣਾ ਨਾਮ ਤੇਗ ਬਹਾਦਰ ਨਹੀਂ ਵਰਤਿਆ। ਇੱਕੋ ਸ਼ਬਦ ਵਰਤਿਆ ਗਿਆ ਨਾਨਕ, ਚਾਹੇ ਗੁਰੂ ਅੰਗਦ ਸਾਹਿਬ ਨੇ, ਚਾਹੇ ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਸਾਹਿਬ ਨੇ ਨਾਨਕ ਪਦ ਵਰਤਿਆ। ਉਂਝ ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਭਾਈ ਗੁਰਦਾਸ ਸਾਹਿਬ ਜੀ ਨੇ, ਉਹ ਕਹਿੰਦੇ ਇੱਕ ਸ਼ਬਦ ਦੇ ਬਾਦਸ਼ਾਹ, ਇੱਕ ਸ਼ਬਦ ਦੇ ਪਾਤਸ਼ਾਹ। ਉਂਝ ਜੇ ਇਹਨਾਂ ਦੋਨਾਂ ਦੇ ਅਰਥ ਦੇਖੋ ਤੇ ਅਰਥ ਇੱਕੋ ਹੀ ਨੇ। ਆਮ ਤੌਰ ਤੇ ਅਸੀਂ ਬਾਦ ਲਫ਼ਜ਼ ਵਿਵਾਦ ਵੀ ਕਹਿੰਦੇ ਹਾਂ, ਵਾਦ ਵਿਵਾਦ, ਬਾਦ ਵਿਵਾਦ। ਇੱਥੇ ਬਾਦ ਦਾ ਅਰਥ ਤਖ਼ਤ,
ਜਿਹੜਾ ਸ਼ਬਦ ਬਾਦਸ਼ਾਹ ਹੈ, ਕੋਸ਼ਕਾਰ ਕਹਿੰਦੇ ਨੇ ਇਹਦਾ ਲਫ਼ਜ਼ੀ ਅਰਥ ਹੈ ਤਖ਼ਤ ਦਾ ਮਾਲਕ, ਇੱਥੇ ਬਾਦ ਦਾ ਅਰਥ ਵੀ ਤਖ਼ਤ ਹੈ। ਦੂਜੇ ਪਾਸੇ ਸੀ ਪਾਤਸ਼ਾਹ, ਇਹਦਾ ਅਰਥ ਵੀ ਸੱਚ ਇਵੇਂ ਕਿ ਪਾਤਸ਼ਾਹ ਦਾ ਅਰਥ ਵੀ ਤਖ਼ਤ ਦਾ ਮਾਲਕ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਬਾਦਸ਼ਾਹ ਹੋਵੇ ਪਾਤਸ਼ਾਹ ਹੋਵੇ, ਪਰ ਅੱਜ ਚਲੋ ਸਿਸਟਮ ਚੇਂਜ ਹੋ ਚੁੱਕੇ ਨੇ, ਪਰ ਫਿਰ ਵੀ ਮੈਂ ਅਰਜ਼ ਕਰਾਂਗਾ, ਡੈਮੋਕ੍ਰੇਸੀ ਵਿੱਚ ਵੀ ਕੁਛ ਆ ਰਿਹਾ ਅੱਜ ਕੱਲ੍ਹ ਇਸ ਤਰ੍ਹਾਂ। ਦੁਨਿਆਵੀ ਬਾਦਸ਼ਾਹ ਜਦੋਂ ਉਸ ਦੀ ਮੌਤ ਹੁੰਦੀ ਸੀ, ਕਿਉਂਕਿ ਪੁਸ਼ਤੈਨੀ ਰਾਜ ਚੱਲਦੇ ਸਨ, ਬਾਪ ਤੋਂ ਬਾਅਦ ਬੇਟਾ, ਉਸ ਤੋਂ ਅੱਗੇ ਉਹਦਾ ਬੇਟਾ, ਉਹ ਕੀ ਕਰਦਾ ਸੀ, ਅਜੇ ਬਾਪ ਦਾ ਜਨਾਜ਼ਾ, ਮੈਂ ਸ਼ਬਦ ਵਰਤਾਂਗਾ, ਜ਼ਿਆਦਾ ਇਸਲਾਮ ਦਾ ਸੀ ਬੋਲਬਾਲਾ ਉੱਥੇ, ਅਜੇ ਬਾਪ ਦਾ ਜਨਾਜ਼ਾ ਉੱਠਦਾ ਸੀ, ਪਰ ਜਿਹੜਾ ਪੁੱਤਰ ਸੀ ਉਹਦੇ ਨਾਂ ਤੇ ਕਾਜ਼ੀ ਖੁਤਬਾ ਪੜ ਦਿੰਦਾ ਸੀ। ਜਿਵੇਂ ਸਹੁੰ ਚੁਕਾਈ ਜਾਂਦੀ ਹੈ ਨਾ, ਆ ਕਈ ਵਾਰੀ ਤੁਸੀਂ ਦੇਖਦੇ ਹੋ ਕਈ ਮੁਲਕਾਂ ਚ ਪ੍ਰੈਜੀਡੈਂਟ ਜਿਹੜਾ ਉਹ PM ਨੂੰ, ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਂਦਾ, ਕਿਤੇ ਸੁਪਰੀਮ ਕੋਰਟ ਦੇ ਜੱਜ ਚੁਕਾਉਂਦੇ ਆ। ਉਸ ਵਕਤ ਜਿਹੜਾ ਕਾਜ਼ੀ ਹੁੰਦਾ ਸੀ ਉਹ ਮਸੀਦ ਦੇ ਵਿੱਚ ਉਸ ਬਾਦਸ਼ਾਹ ਦੇ ਨਾਮ ਦਾ ਖੁਤਬਾ ਪੜਦਾ ਸੀ। ਉਂਝ ਭਾਈ ਸਾਹਿਬ ਨੇ ਖੁਤਬਾ ਸ਼ਬਦ ਹੀ ਵਰਤਿਆ ਹੈ, ਖੁਤਬਾ ਪੜਿਆ ਜਾਂਦਾ ਸੀ। ਗੱਲ ਧਿਆਨ ਨਾਲ ਸੁਣਿਓ, ਭਾਵੇਂ ਬਾਦਸ਼ਾਹ ਦਾ ਪੁੱਤਰ ਆਪਣਾ ਖੂਨ ਹੈ, ਉਹ ਸਭ ਤੋਂ ਪਹਿਲਾਂ ਕੀ ਕਰਦਾ ਸੀ, ਆਪਣੇ ਤਖ਼ਤ ਨੂੰ ਕਾਬੂ ਕਰਕੇ ਜਾਂ ਤਖ਼ਤ ਤੇ ਬੈਠ ਕੇ ਪਹਿਲਾ ਕੰਮ ਹੁੰਦਾ ਸੀ, ਜਿਹੜੀਆਂ ਮੋਹਰਾਂ, ਮੋਹਰ ਸਟੈਂਪ ਕਹਿ ਲਓ, ਜਿਹੜੀ ਮੋਹਰ ਉਹਨਾਂ ਦੇ ਪਿਤਾ ਦੇ ਨਾਮ ਦੀ ਹੁੰਦੀ ਸੀ ਨਾ, ਉਸ ਮੋਹਰਾਂ ਸਾਰੀਆਂ ਨੂੰ ਖਤਮ ਕੀਤਾ ਜਾਂਦਾ ਸੀ, ਉਹ ਸਟੈਂਪ ਕੀਤੀ ਖਤਮ ਕੀਤੀ ਜਾਂਦੀ ਸੀ। ਕਿਉਂ? ਕਿਉਂਕਿ ਅੱਜ ਤੋਂ ਬਾਅਦ ਮੇਰੇ ਬਾਪ ਦਾ ਨਾਮ ਨਹੀਂ, ਅੱਜ ਤੋਂ ਬਾਅਦ ਬਾਦਸ਼ਾਹ ਮੈਂ ਹਾਂ ਤੇ ਮੋਹਰ ਉੱਤੇ ਮੇਰਾ ਨਾਮ ਚੱਲੇਗਾ। ਪੁੱਤਰ ਆਪਣੇ ਬਾਪ

ਕਿ ਪਾਤਸ਼ਾਹ ਦਾ ਘਰ ਹੈ। ਮੈਂ ਅਰਜ਼ ਕਰਨ ਲੱਗਾ ਜਿਹੜੀ ਉਸ ਵਕਤ ਸਤਿਗੁਰਾਂ ਨੇ ਜਿਹੜਾ ਖਜ਼ਾਨਾ ਸਾਨੂੰ ਦਿੱਤਾ ਗੁਰੂ ਅਰਜਨ ਦੇਵ ਜੀ, ਉਹਦੇ ਸੰਬੰਧੀ ਇੱਕ ਤਾਂ ਉਹਨਾਂ ਆਪਣੀ ਬਾਣੀ ਚ, ਕਿਉਂਕਿ ਬਾਣੀ ਦੀ ਸਿਫਤ ਵਿੱਚ ਬਹੁਤ ਬਾਣੀ ਹੈ ਜੀ। ਤੇ ਮੈਂ ਇੱਕ ਬੇਨਤੀ ਹੋਰ ਜਿਹੜੀ ਆਪ ਨੂੰ ਅੱਜ ਖਾਸ ਕਰਨੀ ਹੈ, ਆਮ ਤੌਰ ਤੇ ਖਰਚਣ ਨਾਲ ਯਾਦ ਰੱਖਿਓ ਕੁਝ ਵਾਧਾ ਹੈ, ਪਰ ਬਾਣੀ ਚ ਇੱਕ ਬੜੀ ਵਿਲੱਖਣ ਸ਼ਬਦ ਵਰਤੇ ਹੈ। ਆਪਾਂ ਕਹਿੰਦੇ ਹਾਂ ਜੇ ਕਮਾਏਗਾ ਤਾਂ ਖਰਚੇਗਾ ਨਾ, ਖਰਚਾ ਹੋਵੇ ਤੇ ਖਾਧਾ ਜਾਂਦਾ। ਸੁਣ ਇਸ ਬੇਨਤੀ ਨੂੰ, ਜੇ ਕਿਸੇ ਨੇ $4 ਕਮਾਏ ਨੇ, ਪੈਸੇ ਕਮਾਏ ਨੇ, ਚਲੋ ਉਹਨੂੰ ਭਾਵੇਂ ਤੁਸੀਂ ਅੱਜ ਕੱਲ ਦੀ ਆ ਪਲਾਸਟਿਕ ਮਨੀ ਕਹਿ ਲਓ, ਜਿਹੜੇ ਕਾਰਡ ਚੱਲਦੇ ਆ, ਪਰ ਜੇ ਪੱਲੇ ਕੁਝ ਹੈ ਤੇ ਤਾਂ ਹੈ ਨਾ। ਜੇ ਉਸਨੇ ਕਮਾਇਆ ਹੈ ਤਾਂ ਖਰਚੇਗਾ, ਗੁਰਮੁਖੋ ਤਾਂ ਖਾਏਗਾ ਜੇ ਪਹਿਲਾਂ ਖਰਚਾ ਹੈ। ਪਰ ਇੱਥੇ ਬੜੀ ਉਦਵਤ ਖੋਜ ਹੈ, ਇੱਥੇ ਪਹਿਲਾਂ ਖਾਧਾ ਜਾਂਦਾ ਬਾਅਦ ਵਿੱਚ ਖਰਚਿਆ ਜਾਂਦਾ ਹੈ। ਇਹ ਦੋ ਸ਼ਬਦ ਮੈਂ ਅਰਜ਼ ਕਰਨੇ ਨੇ, ਇਹਨੂੰ ਫਿਰ ਰਿਪੀਟ ਕਰਾਂਗਾ, ਗੱਲ ਧਿਆਨ ਨਾਲ ਮੇਰੀ ਸੁਣਿਓ ਕਿ ਇਹ ਹੈ ਬਾਣੀ ਦੀ। ਪਹਿਲਾਂ ਖਾਧਾ ਜਾਂਦਾ ਫਿਰ ਖਰਚਿਆ ਜਾਂਦਾ ਫਿਰ ਅਰਜ਼ ਹੈ, ਕਿਉਂਕਿ ਜਿੰਨਾ ਕੋਈ ਖਾਏਗਾ ਓਨਾ ਵੱਧ ਖਰਚੇਗਾ। ਆਪਾਂ ਕਹਾਂਗੇ ਜਿੰਨਾ ਖਰਚਾ ਹੋਵੇ ਓਨਾ ਖਾਏਗਾ, ਨਹੀਂ ਪਿਆਰਿਓ, ਇੱਥੇ ਜਿੰਨਾ ਕੋਈ ਖਾਏਗਾ ਓਨਾ ਖਰਚੇਗਾ ਦਾ ਮਤਲਬ ਇਹ ਵੇ ਕਿ ਜਿੰਨਾ ਖੁਦ ਬਾਣੀ ਨੂੰ ਬੰਦਾ ਕਮਾਏਗਾ ਨਾ, ਯਾਦ ਰੱਖਿਓ ਓਨਾ ਜ਼ਿਆਦਾ ਬਾਣੀ ਦਾ ਪ੍ਰਚਾਰ ਹੋਵੇਗਾ। ਸਤਿਗੁਰਾਂ ਨੇ ਇਸੇ ਕਰਕੇ ਸ਼ਬਦ ਜਿਹੜਾ ਵਰਤਿਆ ਉਹ ਮੈਂ ਦੋ ਸ਼ਬਦ ਆਪ ਨੂੰ ਪੜ੍ਹ ਕੇ ਸੁਣਾਉਣੇ ਨੇ, ਆਪ ਨੂੰ ਚੇਤੇ ਨੇ। ਹਮ ਧਨਵੰਤ ਭਾਗਠ ਸੱਚ ਨਾਏ, ਅਸੀਂ ਧਨਾੜ ਹਾਂ। ਉਂਝ ਸਾਰੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਧਨ ਦਾ ਹੰਕਾਰ ਦਾ ਖੰਡਨ ਕੀਤਾ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ, ਅਗਿਆਨ ਸੁਖਮਨੀ ਸਾਹਿਬ ਚ ਕਿਹਾ। ਜਿਹੜਾ ਬੰਦਾ ਧਨ ਦਾ ਹੰਕਾਰ ਕਰਦਾ ਉਹ ਮੂਰਖ ਹੈ, ਪਰ ਇੱਥੇ ਤਾਂ ਮਹਾਰਾਜ ਕਹਿੰਦੇ ਅਸੀਂ ਧਨਾੜ ਹੋ ਗਏ, ਅਸੀਂ ਭਾਗਾਂ ਵਾਲੇ ਹਾਂ। ਹਮ ਧਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਅਸੀਂ ਸੁਤੇ ਸਿੱਧ ਸਹਿਜ ਅਵਸਥਾ ਵਿੱਚ, ਯਾਦ ਰੱਖਿਓ ਸਹਿਜ ਸੁਭਾਏ ਦਾ ਅਰਥ ਐਸਤਾ ਐਸਤਾ ਬੋਲ ਕੇ ਨਹੀਂ, ਸਹਿਜ ਅਵਸਥਾ ਵਿੱਚ। ਅੱਗੇ ਸ਼ਬਦ ਦੇ ਸੁਭਾਏ, ਇੱਕ ਸ਼ਬਦ ਹੁੰਦਾ, ਇੱਕ ਤਾਂ ਸੁਭਾਅ ਦਾ ਅਰਥ ਹੁੰਦਾ ਆਦਤ, ਹੈ ਨਾ, ਇਹਦੇ ਅਰਥ ਜੀ ਇਉਂ ਕਰੇ ਭਾਏ ਤੇ ਅੱਗੇ ਲੱਗਾ ਸੱਸਾ ਔਂਕੜ। ਸੁਭਾਏ ਦਾ ਅਰਥ ਹੈ ਭਾਵਨਾ ਸਹਿਤ, ਪ੍ਰੇਮ ਸਹਿਤ। ਹਮ ਧਨਵੰਤ ਭਾਗੜ ਸਚ ਨਾਏ, ਖਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਓ ਦਾ ਤੇ ਦਾਦੇ ਦਾ, ਇੱਥੇ ਬੜੀ ਸਿੱਧੀ ਜੀ ਬੇਨਤੀ ਹੈ, ਇੱਥੇ ਬਿੰਦੀ ਖੂਨ ਦਾ ਰਿਸ਼ਤਾ ਨਹੀਂ ਵੇਖਣਾ। ਹਾਲਾਂ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਪਿਤਾ ਜੀ ਨੇ ਉਹ ਧੰਨ ਗੁਰੂ ਰਾਮਦਾਸ ਜੀ ਨੇ, ਤੇ ਸਤਿਗੁਰਾਂ ਦੇ ਦਾਦਾ ਜੀ ਬਾਬਾ ਹਰਦਾਸ ਜੀ ਨੇ, ਪਰ ਦਾਦੇ ਦੀ ਤਾਂ ਇੱਕ ਤੁੱਕ ਵੀ ਗੁਰੂ ਗ੍ਰੰਥ ਸਾਹਿਬ ਚ ਨੇ, ਕਿਉਂਕਿ ਉਹ ਗੁਰੂ ਪਾਤੇ ਅਸੀਨ ਨੇ, ਪਰ ਹਾਂ ਉਹਨਾਂ ਦਾ ਨਾਮ ਜ਼ਰੂਰ ਗੁਰੂ ਗ੍ਰੰਥ ਸਾਹਿਬ ਚ ਹੈ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਭਾਰ ਭਰੇ। ਗੁਰੂ ਰਾਮਦਾਸ ਜੀ ਬਾਬੇ ਹਰਦਾਸ ਦਾ ਤਨੇ ਦਾ ਅਰਥ ਪੁੱਤਰ, ਉਹਨਾਂ ਦਾ ਤਨੁਜ ਗੁਰੂ ਰਾਮਦਾਸ, ਹਰਦਾਸ ਬਾਬਾ ਜੀ ਦਾ ਪੁੱਤਰ ਗੁਰੂ ਰਾਮਦਾਸ, ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲਾ, ਕਿਉਂਕਿ ਮੈਂ ਸਿਰਫ ਵਿਸ਼ਾ ਤੁਹਾਨੂੰ ਆਪ ਸਭ ਨੂੰ ਪਤਾ ਵੀ ਆਪਾਂ ਬਾਣੀ ਦੀ ਰੱਖਣੇ। ਮਹਾਰਾਜ ਜੀ ਨੇ ਇੱਥੇ ਪਿਓ ਦਾਦਾ ਕਿਉਂ ਲਿਖੇ, ਇੱਥੇ ਗੁਰਮੁਖੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਜੀ, ਇਹ ਸਾਰਿਆਂ ਨੂੰ ਪਿਓ ਦਾਦੇ ਦੇ ਰੂਪ ਚ ਲਿਆਏ, ਵੱਡਿਆਂ ਵਡੇਰਿਆਂ ਸ਼ਬਦ ਵਰਤੋ। ਮਹਾਰਾਜ ਕਹਿੰਦੇ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦੇਖਿਆ। ਹਮ ਧਨਵੰਤ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪਿਆਰਿਓ ਖੋਲ ਕੇ ਦੇਖਿਆ, ਮੇਰੀ ਫਿਰ ਬੇਨਤੀ ਸੁਣਿਓ, ਇਹ ਲਫ਼ਜ਼ ਬੜੇ ਗਹਿਰੇ ਨੇ, ਖਜ਼ਾਨਾ ਬੰਦ ਨਹੀਂ ਰਹਿਣ ਦਿੱਤਾ। ਖੋਲ ਕੇ ਦੇਖਣ ਦਾ ਮਤਲਬ ਇਹ ਹੈ ਕਿ ਸਾਰੀ ਬਾਣੀ ਨੂੰ ਗੁਰੂ ਅਰਜਨ ਦੇਵ ਨੇ ਇੱਕ ਇੱਕ ਸ਼ਬਦ ਨੂੰ ਧਿਆਨ ਦੇ ਨਾਲ ਵਾਚਿਆ, ਧਿਆਨ ਨਾਲ ਪੜ੍ਹਿਆ ਹੈ। ਜਿਹੜੇ ਰੂਹਾਨੀਅਤ ਦਾ ਖਜ਼ਾਨਾ ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ, ਉਹਨੂੰ ਪਿਆਰਿਓ ਬੰਨ ਕੇ ਨਹੀਂ ਰੱਖਿਆ ਗੁਰਮਤ ਵਿੱਚ, ਉਹਨੂੰ ਖੋਲ ਕੇ ਦੇਖਿਆ। ਤੇ ਮਹਾਰਾਜ ਕਹਿੰਦੇ ਆ ਉਹ ਖਜ਼ਾਨਾ ਜਿਹੜਾ ਸੀ ਉਹਨੇ ਸਾਡੇ ਅੰਦਰ ਨੂੰ ਭਰਪੂਰ ਕਰ ਦਿੱਤਾ। ਫਿਰ ਬੇਨਤੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਨਿਧਾਨੇ ਦਾ ਨਿਧਾਨ ਦਾ ਅਰਥ ਵੀ ਖਜ਼ਾਨਾ ਹੈ, ਮਨ ਜਿਹੜਾ ਭਰਪੂਰ ਹੋ ਗਿਆ, ਤਾਂ ਮੇਰਾ ਮਨ ਭਇਆ ਨਿਧਾਨਾ।

0: ਤੇ ਤੁਸੀਂ ਖਜ਼ਾਨਾ ਕਿਹਾ, ਇਹਦੀ ਕੋਈ ਕੀਮਤ ਹੈ? ਦੁਨੀਆਂ ਦਾ ਕੋਈ ਵੀ ਪਦਾਰਥ ਇਸ ਖਜ਼ਾਨੇ ਦੀ ਕੀਮਤ ਨਹੀਂ ਤਾਰ ਸਕਦਾ ਜੀ। ਮਹਾਰਾਜ ਜੀ ਨੇ ਫਰਮਾਇਆ, ਇਹ ਰਤਨ ਲਾਲ ਜਾਕਾ ਕਛੂ ਨਾ ਬੋਲ। ਆਮ ਤੌਰ ਤੇ ਅੱਜ ਵੀ ਚੀਜ਼ ਕੋਈ ਖਰੀਦੋ, ਸੋਨਾ, ਹੀਰੇ, ਮੋਤੀ, ਲਾਲ ਲੋਕ ਬਾਜ਼ਾਰ ਚ ਵੇਚਦੇ ਆ। ਮਹਾਰਾਜ ਕਹਿੰਦੇ ਨੇ, ਕੋਈ ਦੁਨੀਆਂ ਦਾ ਪੱਥਰ, ਕੋਈ ਦੁਨੀਆਂ ਦੀ ਧਾਤ, ਮੈਂ ਸ਼ਬਦ ਵਰਤਾ ਹੈ ਤਾਂ ਪੱਥਰ ਹੀ ਨਾ, ਚਮਕਦਾ ਪੱਥਰ ਕਹਿ, ਹੀਰੇ ਨੇ, ਮੋਤੀ ਨੇ, ਲਾਲ ਨੇ, ਪੁਖਰਾਜ ਨੇ, ਪੰਨੇ ਨੇ, ਜਵਾਹਰਾਤ ਨੇ। ਦੂਜੇ ਪਾਸੇ ਉਸ ਮੁਲਕ ਦੀ ਕਰੰਸੀ, ਡਾਲਰ ਕਹੋ, ਰੁਪਈਆ ਕਹੋ, ਦਿਰਾਮ ਕਹੋ। ਮਹਾਰਾਜ ਕਹਿੰਦੇ, ਦੁਨੀਆਦਾਰ ਜਿਹੜੀ ਚੀਜ਼ ਵਰਦੇ ਨੇ, ਕੋਈ ਦੁਨੀਆਂ ਦੀ ਚੀਜ਼, ਕੋਈ ਖਜ਼ਾਨਾ ਇਸ ਖਜ਼ਾਨੇ ਦਾ ਮੁੱਲ ਪਾ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਭੰਡਾਰੇ ਭਰੇ ਪਏ ਨੇ। ਅਖੂਟ ਇੱਕ ਸ਼ਬਦ ਗੁਰਬਾਣੀ ਚ ਆਉਂਦਾ ਹੈ, ਅਖੁੱਟ, ਅਖੂਟ ਤੇ ਨਖੁੱਟਾ ਵੀ ਆਉਂਦਾ ਹੈ। ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਇਹਦਾ ਮਤਲਬ ਜਿਹਨੇ ਖਤਮ ਨਹੀਂ ਹੋਣਾ। ਮਹਾਰਾਜ ਸ਼ਬਦ ਵਰਤ ਰਹੇ ਆ ਕਿ ਭਾਈ ਸਿੱਖੋ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਹੁਣ ਅਗਲੀ ਤੁਕ ਹੈ, ਖਾਵਹਿ ਖਰਚਾ। ਫਿਰ ਧਿਆਨ ਨਾਲ ਸੁਣਿਓ, ਪਹਿਲਾਂ ਖਾਵਾਂਗੇ ਤਾਂ ਖਰਚਿਆ ਜਾਣਾ, ਇਹਦੇ ਅਧਿਆਤਮਕ ਅਰਥ ਨੇ। ਪਰਮੇਸ਼ਵਰ ਬੋਲ ਕੇ ਕਹਿੰਦੇ ਆ ਬਾਬਾ ਫਰੀਦ ਸਾਹਿਬ ਨੂੰ, ਬਸ ਤੂੰ ਆਪਣੇ ਆਪ ਨੂੰ ਸਵਾਰ ਲੈ, ਮੈਂ ਤੈਨੂੰ ਮਿਲ ਜਾਗਾ। ਤੂੰ ਦੁਨੀਆਂ ਪਿੱਛੇ ਭੱਜਿਆ ਫਿਰਨਾ, ਪਦਾਰਥ ਤੇਰੇ ਪਿੱਛੇ ਭੱਜਿਆ ਕਰਨਗੇ। ਆਪ ਸਵਾਰ ਹੈ, ਮੈਂ ਮਿਲੈ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ। ਸਵਾਰ ਹੈ ਕੀ ਹੈ ਇਹ, ਮੈਂ ਫਿਰ ਕਿਸੇ ਦਿਨ ਸਮਾਂ ਬਣੇਗਾ, ਪਰ ਇੱਥੇ ਮੈਂ ਤਾਂ ਬੇਨਤੀ ਕਰਨ ਲੱਗਾ, ਖਾਵਾਂ ਖਾਵਾਂਗੇ ਤੇ ਖਰਚਾਂਗੇ ਨਾ, ਕੱਲੇ ਖਰਚੀ ਜਾਈਏ, ਖਾਈਏ ਨਾ ਫਿਰ ਕੋਈ ਗੱਲ ਨਹੀਂ ਹੋਣੀ। ਮੈਂ ਕਹੀ ਜਾ, ਸੰਗਤ ਜੀ ਪਾਠ ਕਰਿਆ ਕਰੋ, ਸੁਖਮਨੀ ਸਾਹਿਬ ਪੜਿਆ ਕਰੋ, ਨਿਤਨੇਮ ਕਰਿਆ ਕਰੋ, ਤੁਸੀਂ ਦੋ ਘੜੀਆਂ ਇਮੋਸ਼ਨਲ ਹੋ ਜਾਓਗੇ, ਬਿਲਕੁਲ ਨਹੀਂ ਪ੍ਰਭਾਵ ਪੈਣਾ। ਜੇ ਮੈਂ ਖੁਦ ਖਾਵਾਂਗਾ ਨਾ, ਖਾਣ ਤੋਂ ਬਾਅਦ ਮੈਂ ਕਹਾਂਗਾ ਭਾਈ ਸੁਖਮਨੀ ਸਾਹਿਬ ਪੜੋ, ਮੈਨੂੰ ਭਰੋਸਾ 100 ਵਿੱਚੋਂ 2-4 ਪ੍ਰਾਣੀ ਜ਼ਰੂਰ ਚੱਲਣਗੇ, ਕਿਉਂਕਿ ਬਾਣੀ ਅਸਰ ਹੀ ਤਾਂ ਕਰਦੀ ਪਹਿਲਾਂ ਆਪ ਸ਼ਕੀ ਹੋਵੇਗਾ। ਫਿਰ ਇੱਥੇ ਸ਼ਬਦ ਖਾਵੇ ਹੈ, ਖਰਚੇ ਬਾਅਦ ਵਿੱਚ ਹੈ। ਇੱਕ ਹੋਰ ਬੇਨਤੀ, ਖਾਵੇ ਖਰਚਾ ਰਲ ਮਿਲ ਭਾਈ। ਇੱਕ ਸਲੋਕ ਮਹਾਰਾਜ ਗੁਰੂ ਅਰਜਨ ਸਾਹਿਬ ਦਾ 12 ਤੇ ਵਧੀਕ ਵਿੱਚ, ਟਿੱਚਰ ਮੂਲ ਨਾ ਥੋੜੀ ਦੋ, ਇਹ ਮੁੱਲ ਥੋੜਦਾ ਨੀ ਜੀ, ਉੱਕਾ ਨੀ ਥੋੜਨਾ, ਮੂਲ ਦਰ ਤੇ ਉੱਕਾ ਨੀ ਕਦੀ ਵੀ ਨੀ। ਜਿਹਨੂੰ ਕਿਹਾ ਮਹਾਰਾਜ ਜੀ ਨੇ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭਾਂਡਾਰ ਅਖੂਟ ਅਤੋਲ। ਇੱਥੇ ਗੁਰੂ ਸਾਹਿਬ ਸ਼ਬਦ ਵਰਤ ਰਹੇ ਆ ਕਿ ਤਿੱਚਰ ਮੂਲ ਨਾ ਥੋੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਅੱਗੇ ਹੈ। ਖਾਏ ਪਹਿਲਾਂ ਖਾ, ਫਿਰ ਬੇਨਤੀ ਸੁਣਿਓ, ਖਾਣ ਵਾਲਾ ਹੀ ਖਰਚਦਾ ਹੁੰਦਾ ਹੈ। ਇੱਥੇ ਲਫ਼ਜ਼ ਖਾਣਾ ਤੇ ਖਰਚਣਾ ਦੁਨਿਆਵੀ ਨੇ, ਸਿੱਧੀ ਗੱਲ ਇਹ ਵੇ ਭਾਈ, ਜਿਹੜਾ ਸਿੱਖ ਬਾਣੀ ਪੜ੍ਹੇਗਾ, ਬਾਣੀ ਨੂੰ ਜ਼ਿੰਦਗੀ ਚ ਕਮਾਏਗਾ, ਕੱਲਾ ਪੜ੍ਹੇ ਨੀ, ਜੋ ਬਾਣੀ ਕਹਿ ਰਹੀ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰੇਗਾ, ਜਿਹੜਾ ਖਾਏਗਾ ਉਹ ਖਰਚੇਗਾ, ਉਹ ਜਿੱਥੇ ਵੀ ਬਹਿ ਕੇ ਖਰਚੇਗਾ ਉੱਥੇ ਬਾਣੀ ਵਧੇਗੀ, ਉਹਨੇ ਘਟਣਾ ਨਹੀਂ। ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਖਾਵੇਂ ਖਰਚਾ ਰਲ ਮਿਲ ਭਾਈ, ਉੱਥੇ ਸ਼ਬਦ ਵਰਤਿਆ ਕਿ ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਵੇਖੋ ਭਾਈ ਮਨਸੁਖ ਜੀ ਆਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਇਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ, ਬੜਾ ਵੱਡਾ ਕਾਰੋਬਾਰ ਸੀ। ਉਂਝ ਕਈ ਸੱਜਣਾਂ ਨੇ ਉਹਨਾਂ ਨੂੰ ਬਾਣੀਆਂ ਰੂਪ ਲਿਖਿਆ, ਪਰ ਵਿਦਵਾਨ ਇਹ ਕਹਿੰਦੇ ਨੇ ਭਾਈ ਮਨਸੁਖ, ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰਨ ਲੱਗਾ, ਮੈਨੂੰ ਬਖਸ਼ ਦਿਆ ਜੀ, ਲਬਾਣਿਆਂ ਵਿੱਚੋਂ ਸਨ, ਉਹਨਾਂ ਦੇ ਆਪਣੇ ਜਹਾਜ਼ ਚੱਲਦੇ ਸਨ। ਸ੍ਰੀ ਲੰਕਾ ਤੱਕ ਭਾਈ ਮਨਸੁਖ ਦਾ ਵਪਾਰ ਚੱਲਦਾ ਜੀ। ਹੁਣ ਜਦੋਂ ਉਹ ਆਏ ਨੇ, ਕਿਵੇਂ ਬਾਣੀ ਖਰਚਣ ਤੋਂ ਬਾਅਦ ਅੱਗੇ ਵੱਧਦੀ ਹੈ, ਖਾਣ ਤੋਂ ਬਾਅਦ ਅੱਗੇ ਖਰਚਣੇ ਵੱਧਦੀ ਹੈ, ਤੋਟਾ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਸਨ, ਇੱਥੇ ਨੇੜੇ ਜਿਹੜਾ ਪਿੰਡ ਮਲਸੀਆਂ ਹੈ, ਇੱਥੋਂ ਦਾ ਚੌਧਰੀ ਕਹਿ ਲਾਂ ਭਾਈ ਭਗੀਰਥ, ਉਹ ਕਾਲੀ ਨੂੰ ਮੰਨਦਾ ਸੀ, ਕਾਲੀ ਦੇਵੀ ਦਾ ਪੁਜਾਰੀ ਸੀ। ਪਰ ਸਾਡਾ ਇਤਿਹਾਸ ਕਹਿੰਦਾ ਜਦੋਂ ਉਹ ਆਇਆ ਹੈ, ਤੇ ਸੱਚ ਇਹ ਵੀ ਉਹਦੇ ਮਨ ਚ ਇੱਕ ਜਗਿਆਸਾ ਵੀ ਸੁਣਿਆ ਕਿ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਜੀ ਬਾਰੇ, ਤੇ ਮਹਾਰਾਜ ਜਵਾਨੀ ਦੀ ਅਵਸਥਾ ਚ ਨੇ ਵੀ ਉਹਨਾਂ ਦੀ ਸੰਗਤ ਕਰੀਏ, ਪਰ ਨਾਲ ਦੁਬਦਾ ਸੀ, ਚੱਲਾਂ ਹਾਂ ਕੀ ਬਣੇਗਾ, ਮੈਂ ਤੇ ਦੇਵੀ ਦੀ ਪੂਜਾ ਕਰਨਾ ਵਾ। ਕਹਿੰਦੇ ਜਦੋਂ ਗਿਆ ਤੇ ਅੰਮ੍ਰਿਤ ਵੇਲੇ ਰਾਤ ਰਿਹਾ ਤੇ ਜਿੱਥੇ ਸੱਤ ਸੰਗਤ ਰੋਜ਼ ਸਜਦੀ ਸੀ ਉੱਥੇ ਉਹਨੇ ਦੇਵੀ ਨੂੰ ਝਾੜੂ ਲਾਉਂਦਿਆਂ ਦੇਖਿਆ। ਹੁਣ ਕਈਆਂ ਦੇ ਮਨ ਚ ਆ ਜਾਣਾ ਵੀ ਇਹ ਦੇਵੀਆਂ ਹੁੰਦੀਆਂ ਨੇ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਪਾਰ ਬ੍ਰਹਮ ਪਰਮੇਸ਼ਵਰ ਤੋਂ ਉੱਚੇ ਕੁਛ ਨਹੀਂ, ਪਰ ਇਹ ਦੇਵੀ ਦੇਵਤੇ ਸਾਰੇ ਪਰਮਾਤਮਾ ਦੀ ਥੱਲੇ ਨੇ। ਫਿਰ ਬੇਨਤੀ ਕਰਾਂ, ਇੱਥੇ ਦੇਵੀ ਦੇਵਤੇ ਉਹਨੂੰ ਗਾਉਂਦੇ ਨੇ, ਕਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਇਹ ਸਾਰੇ ਅਸੀਂ ਪੜ੍ਹਨੇ। ਮੇਰੀ ਬੇਨਤੀ ਹੈ ਉਹਨੂੰ ਜਿਹੜਾ ਸ਼ੰਕਾ ਸੀ, ਸੱਚੀ ਮੁੱਚੀ ਦੇਵੀ ਉੱਥੇ ਉਹਨੂੰ ਦਿਸੀ, ਅਦ੍ਰਿਸ਼ਟ ਉਹਨੂੰ ਕੋਈ ਝਲਕ ਪਈ। ਉਹਨੇ ਕਿਹਾ ਤੂੰ ਮੇਰੀ ਪੂਜਾ ਕਰਨ ਚ ਕਿੱਥੇ ਪਿਆ, ਤੂੰ ਇਹਦੇ ਦਰ ਤੇ ਜੁੜ ਜਿੱਥੇ ਸਾਰੀਆਂ ਦਾਤਾਂ ਮਿਲਦੀਆਂ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ ਹੈ, ਉਹ ਜੁੜ ਗਿਆ ਜੀ। ਹੁਣ ਦੇਖੋ ਦੇਵੀ ਦਾ ਭਗਤ, ਉਹ ਸ਼ਕਤੀ ਉਸ ਨੂੰ ਮੰਨਣ ਵਾਲਾ, ਉਹਨੇ ਕੀਰਤਨ ਸੁਣਿਆ, ਬਾਣੀ ਸੁਣੀ, ਉਹਨੇ ਸ਼ਬਦ ਚੇਤੇ ਕਰ ਲਏ ਭਾਈ ਭਗੀਰਥ ਦੀ, ਇੰਨਾ ਆਤਮ ਰਸੀਆ ਸਤਸੰਗੀ ਬਣ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਸਾਹਿਬ ਨੇ ਉਹਨਾਂ ਦਾ ਨਾਮ ਦਿੱਤਾ। ਭਾਈ ਗੁਰਦਾਸ ਸਾਹਿਬ ਨੇ ਉੱਥੇ ਲਿਖਿਆ ਮਲਸੀਆਂ ਵਿੱਚ ਭਗੀਰਥ ਹੈ ਜਿਹੜਾ ਕਾਲੀ ਦੇ ਗੁਣ ਗਾਉਂਦਾ ਹੁੰਦਾ ਸੀ, ਭਾਈ ਗੁਰਦਾਸ ਸਾਹਿਬ ਦੀ ਬਾਣੀ ਚ। ਉਹ ਬੰਦਗੀ ਕਰਨ ਲੱਗ ਪਿਆ, ਸਤਿਗੁਰਾਂ ਦਾ ਇੰਨੀ ਨਜ਼ਦੀਕ ਹੋ ਗਿਆ ਕਿ ਇੱਕ ਬ੍ਰਾਹਮਣ ਦੀ ਬੇਟੀ ਦਾ ਵਿਆਹ ਸੀ। ਕਈ ਸੱਜਣ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ, ਪਰ ਬ੍ਰਾਹਮਣ ਗਰੀਬ ਉਹਦੀ ਬੇਟੀ ਦਾ ਵਿਆਹ ਸੀ। ਉਹਨੇ ਮਹਾਰਾਜ ਜੀ ਨੂੰ ਕਿਹਾ, ਗੁਰੂ ਨਾਨਕ ਸਾਹਿਬ ਜੀ ਨੂੰ, ਕਿ ਮੈਂ ਬੇਟੀ ਦਾ ਵਿਆਹ ਕਰਨਾ ਪਰ ਮੇਰੇ ਕੋਲ ਇੰਨੀ ਸਮਰੱਥਾ ਨਹੀਂ। ਹਜ਼ੂਰ ਨੇ ਕਿਹਾ, ਤੂੰ ਉਦਾਸ ਨਾ ਹੋ, ਜੋ ਕੁਝ ਤੈਨੂੰ ਵਿਆਹ ਵਿੱਚ ਚਾਹੀਦਾ ਤੂੰ ਆਪਣੀ ਰਸਤ ਗਹਿਣਾ ਗੱਟਾ ਜੋ ਲਿਖਦਾ। ਭਾਈ ਭਗੀਰਥ ਨੂੰ ਮਹਾਰਾਜ ਨੇ ਲਾਹੌਰ ਭੇਜਿਆ। ਮੈਂ ਤਾਂ ਆਪ ਨੂੰ ਥੋੜੀ ਇਤਿਹਾਸ ਵਿੱਚ ਉਦਾਹਰਨ ਦੇ ਰਿਹਾ, ਖਾਣ ਵਾਲਾ ਹੀ ਖਰਚਦਾ ਹੈ ਤੇ ਜਿੱਥੇ ਜਿੱਥੇ ਉਹ ਖਰਚਦਾ ਉੱਥੇ ਉੱਥੇ ਬਾਣੀ ਵਧੀ ਜਾਂਦੀ ਹੈ। ਬਾਣੀ ਵਧਣ ਦਾ ਮਤਲਬ ਇਹ ਨਹੀਂ ਕਿ ਅੰਗ ਵੱਧਦੇ ਆ, ਸ਼ਬਦ ਵੱਧਦੇ ਆ। ਭਾਈ ਭਗੀਰਥ ਨੂੰ ਕਿਹਾ, ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਉਹ ਚਲਾ ਗਿਆ, ਉਹ ਸਤਿਗੁਰੂ ਜੀ ਦੀ ਸਿੱਖਿਆ ਨੂੰ ਲੈ ਕੇ ਭਾਈ ਮਨਸੁਖ ਨੂੰ ਜਾ ਮਿਲਿਆ। ਉਹਦੇ ਵਪਾਰ ਵੀ ਸੀ, ਉਹਦੀਆਂ ਦੁਕਾਨਾਂ ਵੀ ਸੀ, ਬੜਾ ਤਕੜਾ ਬੰਦਾ ਸੀ ਭਾਈ ਮਨਸੁਖ। ਜਗਿਆਸਾ ਉਹ ਵੀ ਰੱਖਦਾ ਸੀ ਵੀ ਮੇਰੇ ਅੰਦਰ ਪਰਮਾਤਮਾ ਦੀ ਜਗਿਆਸਾ। ਮੈਂ ਇੱਕ ਬੇਨਤੀ ਕਰਾਂ, ਮੈਨੂੰ ਪਤਾ ਹੈ ਇਸ ਰਸਤੇ ਤੇ ਚੱਲਿਆ ਜਿੰਨੀ ਦੁਕਾਨ ਪਖੰਡ ਦੀ ਇਹਦੀ ਚੱਲਦੀ, ਸ਼ਾਇਦ ਇੰਨਾ ਬਿਜ਼ਨਸ ਹੋਰ ਕੋਈ ਨਹੀਂ ਜੇ ਚੱਲਦਾ। ਜਿਹੜਾ ਬੰਦਾ ਇਮੋਸ਼ਨਲ ਹੋਇਆ ਨਾ, ਮੈਂ ਵਾਹਿਗੁਰੂ ਨੂੰ ਮਿਲਣਾ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਸ਼ਬਦ ਹੈ ਜੀ, ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ, ਭੇਖ ਤਾਰੀ ਕਾਮਾਰਤੀ ਸਵਾਰਤੀ ਵਾਕੀ ਪੈ ਸਵਾਰੀ। ਭਗਤ ਜੀ ਦਾ ਸ਼ਬਦ ਹੈ, ਇੱਕ ਰਾਜੇ ਦੀ ਬੇਟੀ ਅੰਦਰ ਬੈਰਾਗ ਪੈਦਾ ਹੋਇਆ। ਉਹਨੇ ਕਿਹਾ, ਮੈਂ ਸ਼ਾਦੀ ਵਿਸ਼ਨੂੰ ਨਾਲ ਕਰਨੀ ਹੈ, ਇਹ ਮੈਂ ਗੁਰੂ ਗ੍ਰੰਥ ਸਾਹਿਬ ਜੋ ਕਹਿ ਰਿਹਾ। ਮਤਾ ਸਮਝੋ ਵੀ ਇੱਧਰ ਉੱਧਰੋਂ ਸ਼ਾਇਦ ਫੜ ਫੁੜ ਕੇ ਗੱਲਾਂ ਸੁਣਾਈ ਜਾਂਦਾ, ਮੈਂ ਕੋਈ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਨਹੀਂ। ਇੱਕ ਬੰਦਾ ਪਖੰਡੀ, ਉਹਦੇ ਰੂਪ ਤੇ ਮੋਹਤ ਹੋ ਗਿਆ। ਉਹਨੇ ਲੱਕੜ ਦੀਆਂ ਬਾਹਾਂ ਬੂਹਾਂ ਲਾ ਕੇ ਨਾ ਜੀ, ਗਰੁੜ ਬਣਾ ਕੇ ਉਹਨੇ ਕਿਹਾ, ਜੀ ਮੈਂ ਹੀ ਹਾਂ ਸਭ ਕੁਝ ਜਿਹਨੂੰ ਤੁਸੀਂ ਚਾਹਨੀ। ਉਸ ਪਖੰਡੀ ਨਾਲ ਵਿਆਹ ਹੋ ਗਿਆ। ਇੰਨਾ ਉਹ ਚਲਾਕ ਉਹਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ। ਪਰ ਜਿੱਦਣ ਰਾਜੇ ਤੇ ਹਮਲਾ ਹੋਇਆ, ਉਹਨੇ ਕਿਹਾ, ਮੇਰਾ ਤਾਂ ਦਮਾਦ ਭਗਵਾਨ ਹੈ। ਉਦਣ ਫਿਰ ਉਸ ਕਾਮੀ ਨੇ, ਉਸ ਸਵਾਰਥੀ ਨੇ ਵਾਸ਼ਨਾ ਚ ਡੁੱਬੇ ਹੋਏ ਨੇ, ਰੱਬ ਨੂੰ ਕਿਹਾ, ਮੈਂ ਤੇਰੇ ਨਾਂ ਤੇ ਪਖੰਡ ਕੀਤਾ, ਹੁਣ ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਸਿਰਫ ਆਪ ਨੂੰ ਵੀ ਬੇਨਤੀ ਕਰਨ ਲੱਗਾ, ਇਸ ਰਸਤੇ ਤੇ ਲੋਕ ਲੁਟੀਂਦੇ ਵੀ ਬਹੁਤ ਨੇ, ਬੜੇ ਦੇਖੇ ਨੇ ਜੀ ਮੈਂ, ਜਿਹੜੇ ਸਾਲਾਂ ਬੱਧੀ ਡਾਲਰ ਇਕੱਠੇ ਕਰਕੇ ਦਿੰਦੇ ਆ, ਅਖੀਰ ਤੇ ਇੰਨੇ ਕੁ ਨਿਰਾਸ਼ ਹੋ ਜਾਂਦੇ ਨੇ, ਗੁਰਦੁਆਰੇ ਮੱਥਾ ਟੇਕਣਾ ਵੀ ਬੰਦ ਕਰ ਦਿੰਦੇ। ਇਹ ਸੱਚਾਈ ਹੈ ਜੀ। ਫਿਰ ਪਛਤਾਉਂਦੇ ਨੇ, ਜਿੰਨੀ ਸਿਫਤ ਕਰਦੇ ਆ ਪਹਿਲਾਂ, ਉਨੀ ਰੱਜ ਕੇ ਨਿੰਦਿਆ ਕਰਦੇ ਆ। ਪਹਿਲਾਂ ਜਿੰਦਾਬਾਦ ਕਰਦੇ ਆ, ਬਾਅਦ ਵਿੱਚ ਫੱਟੀਆਂ ਲੈ ਕੇ ਮੁਰਦਾਬਾਦ ਵੀ ਕਰਦੇ ਆ। ਗੁਰਮੁਖੋ, ਬੰਦੇ ਦੀਆਂ ਸਿਫਤਾਂ ਤੇ ਬੰਦੇ ਨੂੰ ਮੁਰਦਾਬਾਦ ਕਹਿਣ ਦੀ ਬਜਾਏ ਆਪਣੇ ਗੁਰੂ ਦੇ ਸ਼ਬਦ ਨਾਲ ਨਾਤਾ ਰੱਖੋ। ਮੈਂ ਸੱਚੀ ਕੰਮ ਜੀ, ਅਸੀਂ ਵੀ ਆਉਂਦੇ ਹਾਂ, ਕਥਾ ਸੁਣੋ, ਸਰੀਰ ਮਲ ਮਤ ਦੌੜੋ, ਉਸ ਸ਼ਬਦ ਨੂੰ ਸੁਣੋ ਜਿਸ ਸ਼ਬਦ ਨੇ ਸਾਨੂੰ ਆਤਮਕ ਰਸਤਾ ਦੇਣਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। प्रोग्राम का यह हिस्सा तुहाडे तक HMP कस्टम कैबिनेट्स के सहयोग नाल पहुंचाया जा रहा है। होर जानकारी लई पॉल सेखों जी नो 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11-2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसीं अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-777-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507-14 एवेन्यू साउथ वेस्ट कैलगरी।
0: हुण बेनती सुनियो भाई भगीरथ उनू बाणी चेते वे भाई मनसुख नू मिलिया उन्हों गलबात चल पई। हुण जिथे जाना सी उन्हें गल तां अपने बाबा जी दी करनी सी हालांकि उदो बहुत घट बाणी उचारण कीती है गुरु नानक साहब ने क्योंकि यह सुल्तानपुर की घटना। उन्हें सच्चे पातशाह महाराज उन्हां दा जिक्र किया बाणी का जिक्र किया। भगीरथ जी जिक्र करदे ने मनसुख कहिंदा छड बरा तू किहड़े पासे पै गया ते पखंड दाम बहुत है। उन्हें कहा मैं भी देवी पूजदा सां मैनू मंजिल मिल गई मेरा अंदर टिक गया। उन्हें जो शाम नू शब्द पढ़िया उथे बैठ के उहदे मन नू खिच पई भान भाई मनसुख दे क्योंकि गुरु साहब ने विध बनानी सी। उहदे कोल बैठ के सुन लग पिया उन्हें दस्या मैं इस तरह समान लैण आया चूड़ा नहीं मिलिया। मनसुख इन्ने प्रभावित होए जिहड़ा अपनी बेटी दे विआह दा चूड़ा बनाया सी ਉਹ ਭਾਈ ਭਗੀਰਥ ਨੂੰ ਦੇ ਦਿੱਤਾ। ਇੰਨੇ ਪ੍ਰਭਾਵਿਤ ਹੋਏ ਨਾਲ ਕਿਹਾ ਮੈਂ ਕੱਲ ਨੂੰ ਤੇਰੇ ਨਾਲ ਜਾਣਾ ਚਾਹੁੰਦਾ। ਪਿਆਰੇ ਉਹ ਤੁਰ ਪਿਆ। ਰਸਤੇ ਚ ਗੱਲਾਂ ਬਹੁਤ ਹੋਈਆਂ। ਉਹਨੇ ਬੜੇ ਸਵਾਲ ਪੁੱਛੇ ਜੀ ਪਰਮਾਤਮਾ ਕਿੱਥੇ ਹੈ ਕਿਹੜੀ ਥਾਂ ਤੇ। ਉਹਨਾਂ ਕਿਹਾ ਤੇਰੇ ਅੰਦਰ ਹੀ ਹੈ। ਭਾਈ ਮਨਸੁਖ ਹੱਸ ਕੇ ਕਹਿੰਦਾ ਜੇ ਅੰਦਰ ਹੈ ਤੇ ਫਿਰ ਦਿਸਦਾ ਕਿਉਂ ਨਹੀਂ। ਬੜੇ ਬਚਨ ਪਿਆਰੇ ਹੋਏ। ਮੈਂ ਤਾਂ ਬੇਨਤੀ ਕਰ ਰਿਹਾ ਗੁਰਮੁਖੋ ਕਮਾਈ ਵਾਲਾ ਸਿੱਖ ਜਦੋਂ ਸ਼ਬਦ ਨੂੰ ਆਪ ਖਾਂਦਾ ਹੈ ਤੇ ਉਹਨੂੰ ਹੀ ਖਰਚਣ ਦੀ ਜਾਚ ਆਉਂਦੀ। ਉਹਨੇ ਰਸਤੇ ਚ ਪੁੱਛਿਆ ਜੀ ਹੈ ਤੇ ਦਿਸਦਾ ਕਿਉਂ ਨਹੀਂ। ਭਾਈ ਭਗੀਰਥ ਕਹਿੰਦੇ ਨੇ ਮਨਸੁਖਾ ਜਿਸ ਜ਼ਮੀਨ ਤੇ ਆਪਾਂ ਤੁਰੇ ਜਾਂਦੇ ਇਹਦੇ ਥੱਲੇ ਪਾਣੀ ਹੈ। ਲਾਹੌਰ ਤੋਂ ਆਉਣਾ ਸੀ। ਕਹਿੰਦਾ ਪਾਣੀ ਹੈ ਫਿਰ ਕਹਿੰਦੇ ਦਿਸਦਾ ਕਿਉਂ ਨਹੀਂ। ਪਾਣੀ ਹੈ ਤੇ ਮਨਸੁਖ ਕਹਿੰਦਾ ਸਿੱਧੀ ਜੀ ਗੱਲ ਕਿ ਪਾਣੀ ਹੈ ਤੇ ਪੱਟਿਆਂ ਨਿਕਲਦਾ। ਭਾਈ ਭਗੀਰਥ ਕਹਿੰਦਾ ਯਾਦ ਰੱਖੀ ਜਿਹੜੇ ਨਹੀਂ ਪੱਟਦੇ ਉਹ ਧਰਤੀ ਉੱਤੇ ਬੈਠੇ ਪਿਆਸੇ ਮਰ ਜਾਂਦੇ ਆ। ਜਿੱਥੇ ਪ੍ਰਗਟ ਹੋਵੇ ਉੱਥੋਂ ਪਾਣੀ ਜਿੱਥੋਂ ਪੱਟਿਆ ਉੱਥੋਂ ਨਿਕਲਦਾ। ਕਹਿਣ ਲੱਗੇ ਜਿਵੇਂ ਜ਼ਮੀਨ ਦੇ ਉੱਤੇ ਬੈਠਾ ਹੋਇਆ ਪਿਆਸਾ ਬੰਦਾ ਥੱਲੇ ਪਾਣੀ ਖੋਣ ਦੇ ਬਾਵਜੂਦ ਪਿਆਸ ਨਾਲ ਮਰ ਜਾਂਦਾ, ਅੰਦਰ ਪਰਮੇਸ਼ੁਰ ਹੈ, ਜਨਮਾਂ ਜਨਮਾਂ ਦੀ ਖੌਮੇ ਦੀ ਪਰਤ ਜਿਹੜੀ ਜੰਮੀ ਹੈ ਇਸ ਦੇਹ ਵਿੱਚ ਰਹਿੰਦਾ ਹੋਇਆ ਬੰਦਾ ਸੱਚੀ ਮੁੱਚੀ ਪਿਆਸਾ ਹੀ ਮਰ ਜਾਂਦਾ। ਕਿਉਂਕਿ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੀ ਫਿਰ ਸਦ ਜਾ ਗੰਤਾ, ਇੱਕੋ ਸੇਜ ਹੈ, ਇੱਕੋ ਥਾਂ ਹੈ, ਇਹਦੇ ਉੱਤੇ ਆਤਮਾ ਤੇ ਪਰਮਾਤਮਾ ਹੈ। ਇਸ ਅੰਦਰ ਨੇ ਵਾਸ਼ਨਾ ਦਾ ਨਸ਼ਾ ਇੰਨਾ ਪੀਤਾ ਹੈ ਕਿ ਸੱਚ ਇਹ ਵੇ ਕਿ ਪਰਮਾਤਮਾ ਜਾਗਦਾ ਹੈ, ਇਹ ਜੀਵ ਆਤਮਾ ਸੁੱਤੀ ਪਈ। ਉਹ ਸੁਣੀ ਗਿਆ, ਕਹਿੰਦਾ ਗੱਲ ਤਾਂ ਵਾਕਈ ਠੀਕ ਹੈ। ਭਾਈ ਭਗੀਰਥ ਸਿੱਧੀ ਗੱਲ ਕਰਦੇ ਨੇ, ਕਹਿੰਦੇ ਵੇਖ ਜਦੋਂ ਖੂਹ ਪੱਟੀ ਦਾ ਪਹਿਲਾਂ ਮਿੱਟੀ ਆਉਂਦੀ ਹੈ, ਰੇਤ ਆਉਂਦੀ ਹੈ, ਚੀਕਣੀ ਮਿੱਟੀ ਆਉਂਦੀ ਹੈ, ਅਖੀਰ ਤੇ ਪੱਥਰ ਦੇ ਕੜ ਹੁੰਦੇ ਆ। ਕਈ ਵਾਰੀ ਜਦੋਂ ਪੁੱਟਦੇ ਸਾਪਾਂ ਖੂਹ, ਜਦੋਂ ਕੜ ਪਾਟ ਜਾਏ, ਕੜ ਸ਼ਬਦ ਸਮਝਣੇ ਨਾ, ਪੱਥਰ ਪਾਟ ਜਾਏ ਤੇ ਥੱਲਿਓ ਪਾਣੀ ਉਫਾਲ ਕਰਕੇ ਆਉਂਦਾ। ਕਹਿਣ ਲੱਗੇ ਜ਼ਿੰਦਗੀ ਕਮਾਉਂਦਿਆਂ ਕਮਾਉਂਦਿਆਂ ਜਦੋਂ ਖੌਮੇ ਦਾ ਪੱਥਰ ਟੁੱਟਦਾ ਹੈ ਨਾ, ਉਦੋਂ ਹੀ ਭਗਵਾਨ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਗੱਲ ਸੁਣਿਓ, ਭਾਈ ਭਗੀਰਥ ਦੇ ਕਮਾਈ ਨੇ ਭਾਈ ਮਨਸੁਖ ਨੂੰ ਲੈ ਆਉਂਦਾ। ਉਹਨੇ ਦੱਸਿਆ ਨੀ, ਮਨ ਫਿਰ ਸ਼ੰਕੇ ਸੀ ਵੀ ਮਨਾ ਕਿਤੇ ਠੱਗਿਆ ਨਾ ਜਾਵਾਂ, ਬਾਣੀ ਸ਼ਾਹੂਕਾਰ ਹੈ, ਵਪਾਰ ਕਰਨ ਵਾਲਾ, ਉਹਨੂੰ ਸਾਰੇ ਘਾਟੇ ਵਾਧੇ ਦਾ ਪਤਾ ਵੀ ਕਿਤੇ ਮੈਨੂੰ ਨਾ ਕੋਈ ਠੱਗ ਜਾਏ। ਉਹਨੇ ਇੱਕ ਫੁਰਨਾ ਬਣਾ ਲਿਆ, ਭਗੀਰਥ ਨੂੰ ਵੀ ਨੀ ਦੱਸਿਆ। ਇਹ ਫੁਰਨਾ ਬਣਾਇਆ ਵੀ ਮੈਂ ਤਾਂ ਮੰਨੂ ਜੇ ਮੇਰਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਆਵਾਜ਼ ਮਾਰਨ। ਦਰਸ਼ਨ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਬਾਬਾ ਜੀ ਨੇ ਆਵਾਜ਼ ਮਾਰ ਲਈ ਤੇ ਰੁਖਾਨੀ ਹੈ, ਆਖਰੀ ਸੱਚ ਇੰਨਾ। ਜੇ ਇੱਕ ਬੰਦਾ ਸਮੁੰਦਰ ਦੇ ਵਿੱਚੋਂ ਇੱਕ ਬੁੱਕ ਪਾਣੀ ਦੀ ਭਰਦਾ ਦਰਿਆ ਚੋ, ਤੇ ਇਹਦਾ ਮਤਲਬ ਇਹ ਨਹੀਂ ਕਿ ਦਰਿਆ ਬੁੱਕ ਚ ਆ ਜਾਣਾ। ਤੇਰੀ ਸੀਮਾ ਸਿਰ ਬੁੱਕ ਦੀ ਹੈ, ਤੇਰੀ ਸੀਮਾ ਇੱਕ ਭਾਂਡੇ ਦੀ ਹੈ, ਦਰਿਆ ਤਾਂ ਬਹੁਤ, ਸਮੁੰਦਰ ਅਸਗਾਹ ਹੈ। ਉਹਨੇ ਕਿਹਾ ਵੀ ਮੈਂ ਤਾਂ ਮੰਨਾ ਜੇ ਮੇਰਾ ਨਾਮ ਲੈ ਕੇ ਆਵਾਜ਼ ਮਾਰਨ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਸਮਰੱਥ ਨੇ, ਗੁਰੂ ਸਾਹਿਬ ਅੰਦਰ ਦੀ ਜਾਣਦੇ ਆ। ਜਦੋਂ ਮਨਸੁਖ ਅੰਦਰ ਆਇਆ ਤੇ ਮਹਾਰਾਜ ਜੀ ਨੇ, ਭਗੀਰਥ ਨੇ ਪਹਿਲਾਂ ਮੱਥਾ ਟੇਕਿਆ, ਮਨਸੁਖ ਨੇ ਬਾਅਦ ਚ ਟੇਕਿਆ। ਮੈਂ ਥੋੜੀ ਸਾਖੀ ਲੈ ਲਈ ਗੱਲ ਸਮਝ ਪੈਣ ਵਾਸਤੇ। ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਨੇ ਸ਼ੰਕਾ ਮਲ ਕੇ ਰੱਖ ਦਿੱਤਾ, ਨਾਲ ਹੀ ਫੁਰਮਾਇਆ, ਨਾਮ ਦਾ ਹੀ ਮਨ ਸੁੱਖ ਹੈ ਕਿ ਕਦੀ ਮਨ ਦਾ ਸੁੱਖ ਮਾਣਿਆ ਵੀ ਹੈ? ਨਾਮ ਤਾਂ ਤੇਰਾ ਮਨ ਸੁੱਖ ਹੈ, ਨਾਮ ਦਾ ਹੀ ਮਨ ਸੁੱਖ ਹੈ ਕਿ ਕਦੀ ਤੇਰੇ ਮਨ ਨੂੰ ਸਕੂਨ ਸੁੱਖ ਮਿਲਿਆ? ਉਸ ਬੰਦੇ ਨੇ ਉਸ ਦਿਨ ਤੋਂ ਬਾਅਦ ਕਦੀ ਸ਼ੱਕ ਨਹੀਂ ਕੀਤਾ। ਉਹਨੇ ਚਰਨ ਪਕੜ ਕੇ ਕਿਹਾ, ਬਾਬਾ ਸਤਿਗੁਰੂ ਜੀ ਨੂੰ, ਬਾਬਾ ਜੀ ਮੇਰੇ ਕੋਲ ਤਨ ਦੇ ਸੁੱਖ ਦੇ ਸਾਰੇ ਸਾਧਨ ਨੇ, ਮਨ ਦਾ ਸੁੱਖ ਤੇਰੇ ਮੋਦੀ ਖਾਨੇ ਚੋਂ ਲੈਣਾ ਆ। ਮੋਦੀ ਖਾਨੇ ਦਾ ਅਰਥ ਸ਼ਬਦ ਦਾ ਖਜ਼ਾਨਾ ਮੈਂ ਕਰ ਰਿਹਾ, ਤੁਹਾਡੇ ਖਜ਼ਾਨੇ ਚੋਂ ਲੈਣਾ ਆ। ਤਨ ਦੇ ਸੁੱਖ ਨੇ, ਮਨ ਸੁੱਖ ਮਾਪਿਆਂ ਨੇ ਨਾਮ ਰੱਖਿਆ, ਪਰ ਸੱਚੀ ਮੁੱਚੀ ਨਾਮ ਦੇ ਪਿੱਛੇ ਮੇਰਾ ਜੀਵਨ ਕੋਈ ਨਹੀਂ। ਸਤਿਗੁਰਾਂ ਦੇ ਦਰ ਤੇ ਝੁਕਿਆ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖਣ ਵਾਲਾ ਪਹਿਲਾ ਲਿਖਾਰੀ ਭਾਈ ਸਾਹਿਬ ਭਾਈ ਮਨ ਸੁੱਖ ਹੈ। ਗੁਰਮੁਖੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸ਼ੁਰੂ ਕੀਤੀ, ਜਿਹੜੀ ਆਹ ਤਰਤੀਬ ਹੈ 35 ਦੀ, ਇਹ ਧੰਨ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦਿੱਤੀ, ਜਿਹੜੀ ਉਸ ਵਕਤ ਚੱਲਦੇ ਸਨ, ਅੱਖਰ ਚੱਲਦੇ ਸਨ, ਕੋਈ ਲੰਡੇ ਸ਼ਬਦ ਵਰਦੇ ਆ, ਕੋਈ ਬ੍ਰਹਮੀ ਵਰਦੇ ਆ, ਉਹ ਬਾਣੀ ਭਾਈ ਮਨਸੁਖ ਨੇ ਨੋਟ ਕਰ ਲਏ ਸ਼ਬਦ, ਜਿੰਨੇ ਦੇ ਰਿਹਾ ਸ਼ਬਦ ਲਿਖੀ ਗਿਆ, ਸ਼ਬਦ ਚੇਤੇ ਕਰੀ ਗਿਆ। ਦੇਖੋ ਬਾਣੀ ਕਿਵੇਂ ਜਾਂਦੀ ਹੈ। ਉਹੀ ਭਾਈ ਮਨਸੁਖ ਜਹਾਜ਼ ਲੈ ਕੇ ਤੁਰਿਆ, ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਵਰਤ ਨਹੀਂ ਰੱਖਣੇ, ਸੂਤਕ ਪਾਤਕ ਨਹੀਂ ਮੰਨਣਾ, ਸਭ ਕੁਝ ਸਮਝਾ ਦਿੱਤਾ। ਜਦੋਂ ਉਹਦਾ ਜਹਾਜ਼ ਸ੍ਰੀ ਲੰਕਾ, ਜਿਹਨੂੰ ਅੱਜ ਆਪਾਂ ਕਹਿੰਦੇ ਹਾਂ, ਰਾਜੇ ਸ਼ਿਵਨਾਭ ਦੇ ਰਾਜ ਵਿੱਚ ਲੱਗਦਾ, ਉਹਦੇ ਰਾਜ ਵਿੱਚ ਰਾਜਸੀ ਹੁਕਮ ਸੀ ਵੀ ਅੱਜ ਅਕਾਦਸ਼ੀ ਦਾ ਵਰਤ ਰੱਖਣਾ। ਭਾਈ ਮਨਸੁਖ ਨੇ ਰਾਤ ਨੂੰ ਚੁੱਲ੍ਹਾ ਬਾਲ ਦਿੱਤਾ। ਉਹਨੇ ਕਿਹਾ ਇਹ ਕੌਣ? ਉੱਥੇ ਪਤਾ ਲੱਗਾ ਜੀ ਇਹ ਵਪਾਰੀ ਆਇਆ ਹੈ। ਉਹਨਾਂ ਨੂੰ ਇਸ ਹੁਕਮ ਦੀ ਅਦੂਲੀ ਕਰਨ ਕਰਕੇ ਭਾਈ ਮਨਸੁਖ ਨੂੰ ਕੈਦ ਕਰ ਲਿਆ ਗਿਆ। ਰਾਜਾ ਸ਼ਿਵਨਾਭ ਤੇ ਕਿਸੇ ਨੇ ਹਮਲਾ ਕਰਨਾ ਸੀ, ਉਹ ਸਾਰੀ ਰਾਤ ਬੇਚੈਨ ਸੀ, ਵਰਤਾ ਰੱਖਿਆ, ਪਰ ਜਿਹਨੂੰ ਅੱਜ ਕਹਿ ਲਓ ਡਿਪਰੈਸ਼ਨ ਚ ਕਹਿ ਲਓ, ਸਟ੍ਰੈਸ ਵਿੱਚ ਕਹਿ ਲਓ, ਚਿੰਤਾ ਸੀ ਮੇਰੇ ਤੇ ਹਮਲਾ ਹੋ ਗਿਆ ਤੇ ਕੀ ਹੋਵੇਗਾ। ਅੱਧੀ ਰਾਤ ਨੂੰ ਉਹਨੇ ਗਾਉਣ ਵਾਲੇ ਵਜਾਉਣ ਵਾਲੇ ਇਕੱਠੇ ਕੀਤੇ, ਧਿਆਨ ਕਨਵਰਟ ਕਰ ਲਈ, ਦੂਜੇ ਪਾਸੇ ਹੋ ਜਾਏ। ਉਸ ਵਕਤ ਪਿਆਰਿਓ, ਅੱਧੀ ਰਾਤ ਨੂੰ ਗਾਉਣ ਵਾਲੀਆਂ ਨੱਚਣ ਵਾਲੀਆਂ ਸਜੰਦੇ ਸਾਰੇ ਥੱਕ ਗਏ। ਜਦੋਂ ਸ਼ਾਂਤੀ ਹੋ ਗਈ, ਭਾਈ ਮਨਸੁਖ ਰਾਜਸੀ ਕਿਲੇ ਦੇ ਨੇੜੇ ਕਾਲ ਕੋਠੜੀ ਸੀ, ਭਾਈ ਮਾਨ ਸੁਖ ਅੱਧੀ ਰਾਤ ਤੋਂ ਬਾਅਦ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਗਾਉਣ ਲੱਗ ਪਿਆ। ਉਹਨੇ ਸ਼ਬਦ ਗਾਇਆ, ਜਿਉਂ ਜੀ ਉੱਚੀ ਸ਼ਬਦ ਗਾਇਆ, ਰਾਜੇ ਦੇ ਕੰਨਾਂ ਚ ਪਿਆ ਸਕੂਨ ਮਿਲਿਆ। ਉਹ ਪਹਿਰੇਦਾਰ ਨੂੰ ਪੁੱਛਦਾ ਕੌਣ, ਕਹਿਣ ਲੱਗਾ ਉਹ ਕੈਦੀ ਹੈ ਜਿਹਨੇ ਕੱਲ ਰਾਜ ਸੀ ਹੁਕਮ ਨਹੀਂ ਮੰਨਿਆ, ਇਹਨੇ ਵਰਤ ਨਹੀਂ ਰੱਖਿਆ। ਕਹਿਣ ਲੱਗਾ ਬੁਲਾ, ਉਹਦੇ ਕੋਲ ਬੁਲਾਇਆ। ਸ਼ਿਵਨਾਭ ਪੁੱਛਦਾ ਤੂੰ ਕੀ ਗਾ ਰਿਹਾ ਸੈਂ, ਉਹ ਕਹਿੰਦਾ ਆਪਣੇ ਬਾਬੇ ਦੀ ਬਾਣੀ ਗਾ ਰਿਹਾ, ਆਪਣੇ ਮੁਰਸ਼ਦ ਦੀ, ਆਪਣੇ ਗੁਰੂ ਦੀ, ਆਪਣੇ ਰਾਬਰ ਦੀ ਬਾਣੀ ਗਾ ਰਿਹਾ। ਉਹ ਕਹਿੰਦਾ ਤੈਨੂੰ ਜਿਸ ਕੋਠੜੀ ਚ ਬੰਦ ਕੀਤਾ ਉੱਥੇ ਤਿੱਖੇ ਪੱਥਰ ਨੇ, ਕੋਈ ਸੇਜ ਨਹੀਂ ਵਛੀ, ਮੱਛਰ ਵੜਦਾ। ਅੱਗੋ ਭਾਈ ਸਾਹਿਬ ਨੇ ਕਿਹਾ ਰਾਜਾ ਮੈਂ ਤੈਨੂੰ ਸੱਚ ਦੱਸਾਂ, ਕਹਿੰਦਾ ਅੱਗੇ ਮੇਰੇ ਕੋਲ ਵੀ ਸਹੂਲਤਾਂ ਬਹੁਤ ਸਨ, ਮੈਂ ਗਦੇਲਿਆਂ ਤੇ ਗਲੀਚਿਆਂ ਤੇ ਪਲੰਗਾਂ ਤੇ ਸੌਂਦਾ ਸਾਂ, ਮੇਰੇ ਘਰ ਚ ਹਰ ਸੁੱਖ ਸੀ, ਪਰ ਸੱਚ ਇਹ ਵੇ ਮੇਰੇ ਕੋਲ ਤਨ ਦੇ ਸੁੱਖ ਸਨ, ਮਨ ਦਾ ਸੁੱਖ ਨਹੀਂ ਸੀ। ਤੇਰੇ ਕੋਲ ਵੀ ਅੱਜ ਤਨ ਦੇ ਸੁੱਖ ਨੇ, ਤੇਰੇ ਕੋਲ ਮਨ ਦਾ ਸੁੱਖ ਨਹੀਂ, ਤੂੰ ਨਸ਼ੇ ਵਿੱਚ ਵੀ, ਨਾਚ ਗਾਣ ਵਿੱਚ ਵੀ ਅੰਦਰੋਂ ਤੜਫਦਾ ਪਿਆ, ਮੇਰੇ ਗੁਰੂ ਨਾਨਕ ਨੇ ਮਨ ਦਾ ਸੁੱਖ ਦਿੱਤਾ, ਮੈਂ ਪੱਥਰਾਂ ਉੱਤੇ ਬੈਠਾ ਹੋਇਆ ਵੀ ਅੰਦਰ ਦੇ ਸੁੱਖ ਨੂੰ ਮਾਨਣਾ ਪਿਆ। ਪਰ ਯਾਦ ਰੱਖਿਓ ਇਹ ਸ਼ਬਦ ਦੀ ਕਰਾਮਾਤ ਨਹੀਂ, ਬਾਬਾ ਜੀ ਦਾ ਸ਼ਬਦ ਭਾਈ ਭਗਰਥ ਪੜ ਰਿਹਾ ਤੇ ਮਨਸੁਖ ਪਿੱਛੇ ਤੁਰ ਪਿਆ, ਮਨਸੁਖ ਨੇ ਸ਼ਬਦ ਪੜਿਆ ਤੇ ਸੱਚਮੁੱਚ ਰਾਜਾ ਸ਼ਿਵਨਾਭ ਤਬਦੀਲ ਹੋ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਆਪ ਜੀ ਗੁਰਦੁਆਰਿਆਂ ਚ ਆਪਾਂ ਜਾਂਦੇ ਹਾਂ, ਪਰ ਜਿੱਥੇ ਜਿੱਥੇ ਸਿੱਖ ਗਿਆ ਹੈ, ਜਿਹਨੇ ਗੁਰਬਾਣੀ ਨੂੰ ਖਾਧਾ ਹੈ, ਉਹਨੇ ਗੁਰਬਾਣੀ ਨੂੰ ਖਰਚਿਆ ਹੈ, ਤੇ ਗੁਰਬਾਣੀ ਜਿੰਨੀ ਜਿੰਨੀ ਖਰਚੀ ਜਾਵਾਂਗੇ ਖਰਚ ਨਾਲ ਘੱਟਦੀ ਨਹੀਂ ਵੱਧਦੀ ਹੈ। ਮੈਂ ਤਾਂ ਬੇਨਤੀ ਕੀਤੀ ਕਿਵੇਂ ਸ਼ਬਦ ਅੱਗੇ ਤੁਰਦਾ ਹੈ, ਹੁਣ ਇਹਨੂੰ ਦੇਹ ਨਾਲ ਨਹੀਂ ਲੈ ਲੈਣਾ, ਕਿਉਂਕਿ ਆਪਾਂ ਡਾਂਗ ਚੁੱਕ ਕੇ ਪੈ ਜਾਂਦੇ ਹਾਂ, ਮੇਰੀ ਸਿੱਧੀ ਝਟਕੀ ਗੱਲ ਹੈ ਜੀ, ਇਹ ਦੇਹ ਜੀ ਆ ਦੇਹ ਜੀ। ਯਾਦ ਰੱਖੋ ਜਿਸ ਦੇਹ ਵਿੱਚ ਪਰਮਾਤਮਾ ਦਾ ਸ਼ਬਦ ਹੈ ਉਹ ਦੇਹ ਵੀ ਭਾਗਾਂ ਵਾਲੀ ਹੈ, ਜਿਸ ਦੇਹ ਦੇ ਉੱਤੇ ਹਰ ਤਰ੍ਹਾਂ ਦਾ ਸ਼ਿੰਗਾਰ ਹੈ, ਲੱਖਾਂ ਰੁਪਈਆਂ ਦੇ ਕੀਮਤੀ ਗਹਿਣੇ ਨੇ, ਅੰਦਰ ਵਾਹਿਗੁਰੂ ਜੀ ਦੀ ਬੰਦਗੀ ਨੇ, ਉਹ ਦੇਹ ਵੀ ਇਸ ਤਰ੍ਹਾਂ ਜਿਵੇਂ ਗੰਦਗੀ ਦਾ ਇੱਕ ਪੁਤਲਾ ਹੈ। ਬੜੇ ਮੈਂ ਇਹ ਸਾਰੀਆਂ ਗੱਲਾਂ ਮੈਂ ਬਾਣੀ ਚ ਕਰ ਰਿਹਾ, ਨਾ ਬਿਨਾਂ ਜੋ ਪੈਰੇ ਖਾਏ, ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੋ ਪੈਰੇ ਖਾਏ, ਜੋ ਪਾ ਰਹੇ ਜਿਉ ਕੂਕਰ ਜੂਠਣ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਮੁਰਦੇ ਨੂੰ 10 ਲੱਖ ਦਾ ਹਾਰ ਪਾ ਦਿਓ, ਉਹਦੇ ਉੱਤੇ ਚੰਦਨ ਦੀ ਲੱਕੜ ਰੱਖ ਦਿਓ, ਕੀ ਫਾਇਦਾ ਉਹਦਾ। ਮੇਰੀ ਫਿਰ ਬੇਨਤੀ ਹੈ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਜਿਸ ਦੇਹੀ ਨੇ, ਮੈਂ ਦੇਹ ਦੀ ਪੂਜਾ ਲਈ ਨਹੀਂ ਕਹਿ ਰਿਹਾ, ਕਿਉਂਕਿ ਇਹ ਬੜਾ ਗਹਿਰਾ ਸਬਜੈਕਟ ਹੈ ਗੁਰਬਾਣੀ ਚ। ਇੱਕ ਪਾਸੇ ਤੁਰ ਪਏ ਦੇਹ ਦੀ ਪੂਜਾ, ਦੇਹ ਦੀ ਪੂਜਾ, ਦੇਹ ਦੀ, ਮੈਂ ਕਹਿੰਦਾ ਬਿਲਕੁਲ ਦੇਹ ਦੀ ਪੂਜਾ ਦਾ ਅਰਥ ਕਦੀ ਸਪਿਰਚੁਅਲ ਨਹੀਂ, ਇਹ ਤਾਂ 99% ਬੰਦੇ ਦੇਹ ਦੀ ਪੂਜਾ ਹੀ ਕਰਦੇ ਆ। ਇਸ ਨੂੰ ਧਿਆਨ ਨਾਲ ਸੁਣਿਓ, ਫਿਰ ਬੇਨਤੀ ਤੁਸੀਂ ਕਹੋਗੇ ਜੀ 99% ਗੋਰੇ ਕਾਲੇ ਜਿੰਨੇ ਵੀ ਨੇ, ਆ ਤੁਸੀਂ ਰਾਤ ਨੂੰ ਦੇਖਿਓ ਛੁੱਟੀ ਵਾਲੀ ਰਾਤ ਨੂੰ ਸਾਰੇ ਦੇਹ ਨੂੰ ਪੂਜਦੇ ਫਿਰਦੇ ਆ। ਦੇਹ ਦੀ ਪੂਜਾ ਦਾ ਅਰਥ ਕਿਸੇ ਨੂੰ ਮੱਥਾ ਟੇਕਣਾ ਨਹੀਂ, ਜਿਹੜਾ ਵਾਸ਼ਨਾ ਵਿੱਚ ਫਸਣਾ ਹੋਇਆ ਬੰਦਾ ਚਰਸਤੇ ਵਿੱਚ ਖਲੋ ਕੇ ਲੱਖਾਂ ਨਾਲ ਕੇਵਲ ਦੇਹ ਨੂੰ ਦੇਖ ਕੇ ਵਾਸ਼ਨਾ ਦੇ ਫੁਰਨੇ ਬਣਾਉਂਦਾ, ਉਹ ਦੇਹ ਨਹੀਂ ਪੂਜ ਰਿਹਾ। ਗੁਰੂ ਸਾਹਿਬ ਨੇ ਬਾਣੀ ਚ ਕਿਹਾ ਜਿਸ ਦੇਹ ਵਿੱਚ ਨਾਮ ਹੈ, ਜਿਸ ਦੇਹ ਵਿੱਚ ਸਿਮਰਨ ਹੈ, ਉਹ ਸਰੀਰ ਪ੍ਰਵਾਨ ਹੋ ਗਿਆ ਹੈ। ਬਾਬਾ ਬੁੱਢਾ ਸਾਹਿਬ ਜੀ ਵਰਗਾ ਸਰੀਰ, ਮੈਂ ਫਿਰ ਬੇਨਤੀ ਕਰਾਂ, ਨੂੰ ਮੋਚ ਨਾ ਲਿਆ ਜੇ 125 ਸਾਲਾਂ ਵਿੱਚ 113 ਸਾਲ ਸੇਵਾ ਕੀਤੀ, ਜਿਸ ਵਕਤ ਉਹਨਾਂ ਦਾ ਇਸ਼ਨਾਨ ਕਰਾ ਕੇ ਚਿਖਾ ਨੂੰ ਅੱਗ ਲਾਉਣ ਲੱਗੇ, ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ। ਇਸ ਨੂੰ ਧਿਆਨ ਨਾਲ ਸੁਣਿਓ, ਨੇਤਰ ਭਾਰਾ ਹੈ। ਸਮਰੱਥ ਗੁਰੂ ਨੇ ਪੁੱਛਿਆ ਮਹਾਰਾਜ ਆਪ ਜੀ ਦੇ ਨੇਤਰ ਸਰੀਰ ਤਾਂ ਜਾਣਾ ਹੈ, ਕਹਿਣ ਲੱਗੇ ਸਰੀਰ ਤਾਂ ਸਭ ਨੇ ਜਾਣਾ ਹੈ, ਇਹ ਤਾਂ ਬੈਰਾਗ ਨਾਲ ਭਰੇ ਨੇ, ਸਰੀਰ ਪ੍ਰਵਾਨ ਹੋ ਗਿਆ, ਇਹਦੇ ਅੰਦਰ ਵਾਸ਼ਨਾ ਦਾ ਫੁਰਨਾ ਨਹੀਂ, ਸਾਰੀ ਜ਼ਿੰਦਗੀ ਕਿਸ ਸਰੀਰ ਨੇ ਗੁਰੂ ਦੀ ਕਮਾਈ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ 2 ਸ਼ਲੋਕ ਨੇ, ਇੱਕ ਹੈ ਏਕ ਭਗਤ ਭਗਵਾਨ, ਭਗਤ ਦੇ ਤੱਤੇ ਨੂੰ ਸਿਹਾਰੀ ਉੱਥੇ ਜੀ, ਇਹਦਾ ਅਰਥ ਹੈ ਭਗਤੀ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਅਸੀਂ ਆਪਾਂ ਕਹਾਂਗੇ ਫਲਾਣਾ ਸਰਦਾਰ ਸਾਹਿਬ ਜੀ, ਬਾਬਾ ਜੀ ਨੂੰ ਪੁੱਛੋ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ ਤੂੰ ਸਰਦਾਰ ਜੀ ਕਹਿਣਗੇ, ਤੈਨੂੰ ਸਰ ਜੀ ਕਹਿਣਗੇ, ਬੋਸ ਕਹਿਣਗੇ, ਪਰ ਜੇ ਸਰੀਰ ਵਿੱਚ ਭਗਤੀ ਨਹੀਂ, ਜੈਸੇ ਸੂਕਰ ਸਵਾਨ, 2 ਸ਼ਬਦ ਵਰਤੇ ਆ, ਸੂਕਰ ਦਾ ਅਰਥ ਆਪ ਸਮਝਦੇ ਹੋ ਨਾ, सूर कहने हैं, ते स्वान दा लफ़्ज़ी अर्थ कुत्ता है। मैं किसे ते तर्क नहीं कर रहा, सिर्फ मेरी एक बेनती है, जिस शरीर विच शब्द खादा जाएगा वो ही खर्चेगा। फिर बेनती सुनियो, इत्थे खाण तो बाद खर्चिया जांदा है। महाराज जी ने शब्द वरते, एक भगत भगवान जे प्राणी कै नाहे मन, जैसे सूकर स्वान नानक मानो ताहे तन। ते महाराज जिस तन च भगती है, कहन लगे जे घट सिमरन राम को सो नर मुक्ता जान, ते नर हर अंतर नहीं नानक साची मान। जो प्राणी निस दिन भजे रूप राम ते जान, हर जन हर अंतर नहीं नानक साची मान। मैं फिर बेनती करांगा कि शब्द प्रचार दी आपां गल करना, केड़े पर असी कला थोड़िया छड़िया रख देनिया सिर ते जी, बंदा कदी कोई समर्थ नहीं हुंदा। मैनू एक गल भाई जोत सिंह दी बड़ी चंगी लगी। ਇਹ ਭਾਈ ਜੋਤ ਸਿੰਘ ਜਿਹੜੇ ਪੰਜਾਬ ਪੜ੍ਹਦੇ ਰਹੇ ਨੂੰ ਪਤਾ ਹੋਣਾ, ਡਾਕਟਰ ਭਾਈ ਜੋਤ ਸਿੰਘ ਵਾਈਸ ਚਾਂਸਲਰ ਹੋਇਆ, ਚੰਗੇ ਸੱਜਣ ਸਾਂਝੀਏ ਡਾਕਟਰ ਭਾਈ ਜੋਤ ਸਿੰਘ ਜੀ। ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪ੍ਰਸ਼ਨ ਕੀਤਾ ਸੀ ਵੀ, ਉਦੋਂ ਉਹਨਾਂ ਦੀ ਉਮਰ 68 ਸਾਲ ਦੀ ਸੀ, ਕਿਸੇ ਸਵਾਲ ਕੀਤਾ ਵੀ ਤੁਹਾਡੇ ਸਰੀਰ ਦੀ ਤੰਦਰੁਸਤੀ ਤੇ ਲੰਬੇਰੀ ਉਮਰ ਦਾ ਰਾਜ ਕੀ ਹੈ। ਉਹਨਾਂ ਨੇ ਉਸ ਪ੍ਰਸ਼ਨ ਨੂੰ ਫਿਰ ਨਿੱਕੇ ਜਿਹੇ ਲੇਖ ਵਿੱਚ ਲਿਖਿਆ, ਮੈਨੂੰ ਇੱਕ ਪਹਿਰਾ ਬੜਾ ਚੰਗਾ ਲੱਗਾ। ਉਹ ਕਹਿੰਦਾ ਵੀ ਮੇਰੀ ਉਮਰ ਦਾ ਪਹਿਲੀ ਗੱਲ ਇਹ ਰਾਜ ਹੈ ਮੇਰੀ ਤੰਦਰੁਸਤੀ ਦਾ, ਮੈਂ ਤਿੰਨ ਚੀਜ਼ਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਛੇਤੀ ਕੀਤਿਆਂ। ਕਿਹੜੀਆਂ? ਕਹਿਣ ਲੱਗੇ ਇੱਕ ਕ੍ਰੋਧ, ਦੂਜਾ ਖਿਜਣਾ ਤੇ ਤੀਸਰੀ ਨਿੰਦਿਆ। ਇਹ ਕ੍ਰੋਧ ਖਿਜਣਾ ਤੇ ਨਿੰਦਿਆ ਇਹ ਨੁਕਸਾਨ ਕਰਦੇ ਆ, ਕ੍ਰੋਧ ਖਿਜਣਾ ਤੇ ਨਿੰਦਿਆ ਮੈਂ ਇਹਨੂੰ ਨੇੜੇ ਨਹੀਂ ਲੱਗਣ ਦਿੰਦਾ। ਦੂਜੀ ਗੱਲ ਉਹ ਕਹਿੰਦਾ ਮੈਂ ਸਰੀਰ ਦੇ ਢਲ ਨਾਲ ਆਪਣੀ ਖੁਰਾਕ ਨੂੰ ਕਾਬੂ ਕਰ ਰਿਹਾ, ਜੇ ਮਸ਼ੀਨ ਪੁਰਾਣੀ ਹੁੰਦੀ ਪਈ ਹੈ ਤੇ ਮੈਂ ਉਹ ਖੁਰਾਕ ਵੀ ਉਨੀ ਕੁ ਦੇ ਰਿਹਾ ਜਿੰਨੀ ਕੁ ਮਸ਼ੀਨ ਪਚਾ ਸਕਦੀ ਹੈ। ਜਿਹੜੀ ਅਗਲੀ ਗੱਲ ਕਹੀ, ਉਹ ਕਹਿੰਦੇ ਨੇ ਮੈਂ ਬਿਲਕੁਲ ਇਹ ਨਹੀਂ ਸੋਚ ਕੇ ਤੁਰਦਾ ਮੈਂ ਸਾਰੀ ਕੌਮ ਨੂੰ ਮੈਂ ਬਦਲਣਾ। ਉਹ ਕਹਿੰਦਾ ਅੱਧਿਓ ਜ਼ਿਆਦੇ ਬੰਦੇ ਟੋਕਰੇ ਚੁੱਕੀ ਫਿਰਦੇ ਆ, ਇਹੀ ਕਿ ਮੈਂ ਬਦਲ ਦੇਣਾ, ਮੈਂ ਕਰ ਦਿਆਂਗਾ। ਉਹ ਕਹਿੰਦੇ ਜਿੰਨਾ ਕੁ ਟੋਕਰਾ ਰੱਬ ਨੇ ਮੈਨੂੰ ਚੁਕਾਇਆ ਮੈਂ ਆਪਣੀ ਟੋਕਰੀ ਦਾ ਪਹਿਰਾ ਦੇਣਾ ਪਿਆ ਤੇ ਬਾਕੀ ਰੱਬ ਉੱਤੇ ਛੱਡਿਆ ਹੋਇਆ, ਮੈਂ ਜ਼ਿਆਦਾ ਚਿੰਤਾ ਨਹੀਂ ਕਰਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਕਿ ਜਿਹੜਾ ਖਰਚੇਗਾ ਖਾਏਗਾ ਉਹ ਖਰਚੇਗਾ। ਇਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਖਾਏਗਾ ਉਹ ਹੀ ਪਹੁੰਚਾਏਗਾ, ਜੇ ਕੋ ਖਾਵੇ ਜੇ ਕੋ ਪਹੁੰਚੇ। ਮਨ ਸੁੱਖ ਦੀ ਸੰਗਤ ਕਰਕੇ ਰਾਜਾ ਸ਼ਿਵਨਾਮ ਸਿੱਖ ਬਣਿਆ। ਪਿਆਰੇ ਉਹਦੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਤੇ ਉਸ ਦੇ ਰਾਜ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਬਹੁਤ ਪ੍ਰਚਾਰ ਹੋਇਆ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ ਕਿ ਹਮ ਧਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵਹਿ ਖਰਚਾ ਰਲ ਮਿਲ ਭਾਈ, ਇਕੱਠੇ ਬਹਿ ਕੇ ਭਾਈ ਖਾਵੇ ਖਰਚਾ ਰਲ ਮਿਲ ਭਾਈ, ਜਿੰਨਾ ਸੰਗਤ ਜਪੋਗੇ ਤੋਟ ਨਾ ਆਵੇ ਵੱਧ ਹੋ ਜਾਈ। ਤੇ ਮਹਾਰਾਜ ਇਹ ਸਾਰੇ ਇਸ ਖਜ਼ਾਨੇ ਨੂੰ ਵਰਤਣਗੇ? ਕਹਿੰਦੇ ਨਾ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਜਿਸ ਦੇ ਮਸਤਕ ਦੇ ਲੇਖ ਲਿਖੇ ਪਿਆਰੋ, ਉਹ ਇਸ ਖਜ਼ਾਨੇ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇਗੀ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਜੀ ਨੇ ਬੜਾ ਵੱਡਾ ਪਰ ਉਪਕਾਰ ਕੀਤਾ। ਗੁਰੂ ਸਾਹਿਬ ਨੇ ਫਰਮਾਇਆ ਮਿਹਰਵਾਨ ਸਾਹਿਬ ਮਿਹਰਵਾਨ। ਮਹਾਰਾਜ ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ, ਸਾਹਿਬ ਦਾ ਅਰਥ ਮਾਲਕ, ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਸਦਾ ਮਿਹਰਵਾਨ। ਉਹ ਹਮੇਸ਼ਾ ਦਿਆਲੂ ਹੈ, ਉਹ ਮਿਹਰਵਾਨ ਹੈ। ਤੂੰ ਕਾਹੇ ਡੋਲੈ ਪ੍ਰਾਣੀਆਂ, ਪ੍ਰਾਣਾਂ ਦੇ ਸਹਾਰੇ ਚੱਲਣ ਵਾਲੇ ਬੰਦੇ ਤੂੰ ਕਿਉਂ ਡੋਲ ਰਿਹਾ ਹੈ? ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਤੈਨੂੰ ਸਿਰਜਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਰੱਖੇਗਾ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪਾਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਸ ਕਰਤੇ ਪੁਰਖ ਵਾਹਿਗੁਰੂ ਨੇ ਤੇਰੀ ਪੈਦਾਇਸ਼ ਕੀਤੀ, ਤੈਨੂੰ ਪੈਦਾ ਕੀਤਾ, ਸੱਚ ਏਵੇ ਉਹ ਕਰਤਾ ਪੁਰਖ ਵਾਹਿਗੁਰੂ ਹੀ ਤੈਨੂੰ ਰੱਖੇਗਾ। ਉਹ ਪਾਰ ਬ੍ਰਹਮ ਪਰਮੇਸ਼ਵਰ ਹਰ ਘਟ ਦੀ ਜਾਣਦਾ ਹੈ, ਤੂੰ ਡੋਲ ਨਾ। ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਤੇਰੀ ਪੈਦਾਇਸ਼ ਕੀਤੀ, ਸਭ ਤੋਂ ਵੱਡਾ ਫਿਕਰ रोजी का, रोटी का, खान का की बनेगा। सतगुरां ने शब्द वरत्या, तू डोल ना, सच एवे करता पुरख वाहगुरु तेरे ते कृपा करेगा, जिन्ने तेनू पैदा किया तेरी रोजी का प्रबंध भी वह करेगा। देखो सब तो वड्डी परमात्मा की जिहड़ी मेहरवानगी है, उसकी दयालता है, वह यह है कि जीव पाद विच पैदा होया है, पहला उस दयालु परमात्मा ने बंदे दे रिजक दा प्रबंध कीता है। एडे मेहरवान ने भगत धन्ना जी दा एक शब्द जी राग धनासरी च कई वारी उहदे अर्थ भी कीते आ, उस विच भगत धन्ना जी बचन करदे ने, उहनां तीन प्रमाण दित्ते आ, तू काहे डोलै प्राणियां दे अर्थ ले, क्योंकि फिक्र ते सब नूं है ना। ते महाराज ते कहिंदे आ, प्रथम है माखन पछ है दूध, मैलो किनो साबण सूद। महाराज कहिंदे आ, आम तौर ते दुध नूं गर्म करके जाग लाओ ते उस दे दही जमे हुए दही नूं रिड़कीए ते मक्खन निकलदा है, मक्खन नूं पिघला लो ते घिओ बन जांदा है। पर इत्थे सतगुरु शब्द वरतदे आ, भाई सिखा इत्थे तेरे जन्म तो पहला मनुखा परमात्मा ने मां दे सीने दे विच जिहड़ा दुध तू पीता जन्म तो बाद ये मक्खन की तरह जमा दिता, जदों तेरा जन्म होया उस दयालु ने जमे हुए मक्खन का दुध बना दिता है। प्रथम है माखन पछ है दूध, मैलो किनो साबण सूद, उसने मैले नूं इस तरह चिट्टा दुध बना दिता, जिवें सचमुच ए वे कि मैले कपड़े नूं धोवो ते बिल्कुल उजला हो जांदा, इस तरह दुध तिन दिता। भगत धन्ना जी का शब्द है, उस शब्द विच तीन उदाहरण दित्तियां, तू काहे डोलै प्राणियां तू दराख हैगा सिरजनहार, जिन पदाइश तू किया सोई दे आधार। वह शब्द है, रे चित चेत सकीनी दयाल दमोदर बिबै न जानस कोई, रे चित चेत सकीनी दयाल दमोदर, हे बंदे तू उस परमात्मा नू, हे इस शब्द हे मेरे चित, उस परमात्मा नू चेते क्यों नहीं करदा जेड़ा खंडा ब्रह्मंडा विच जीवां नू पैदा करके रिजक देंदा पिया है। फिर अर सुनियो, रे चित चेत सकीन दयाल दमोदर बिबै न जानस कोई, उस एक मेहरवान वाहगुरु तो बिना तेरी किसे नहीं सुननी, जे तावें ब्रह्मंड खंड को करता करे सो। हुण अगलियां तीन उदाहरण ध्यान नाल सुनियो, मन डोल जांदा है ना कल नूं की बनेगा, ते जिन्ना सच्ची मुची जी इंसान मैं अपने वे शामिल कर रहा, जिन्ना बंदा डोलदा है, पुत्र दा बन गया, पोते दा बन गया, पड़पोता रोटी कितों खाएगा। महाराज शब्द वरत रहा, रे चित चेत सकीन दयाल दमोदर बिबै न जानस कोई, जे तामै ब्रह्मंड खंड को करता करे सो होई, जननी केरे उधर उदक मैं, मेहरवान साहे मेहरवान, साहे मेरा मेहरवान। जननी दर ते जन्म देने वाली मां, ओदे उधर विच भगत धन्ना जी कह रहा, ओदे मां दे पेट विच परमेश्वर ने 6 महीनों विच तेरे तन दा ढांचा बनाया, 10 द्वारियां वाला तन बना दिता, ते उस जिथे तेरा तन बन रहा सी उस अग दे विच उस पानी विच परमात्मा ने तेनू रोजी दिती, तू काहे डोलै प्राणियां, जननी केरे उधर उदक मैं पिंड किया 10 द्वारा पिंड दर्त शरीर, 10 दरवाजियां वाला पिंड बना दिता, दे आहार तू काहे डोलै प्राणियां, दे आहार अग्न मैं राखै ऐसा खसम हमारा, साडा खसम पार ब्रह्म परमेश्वर ऐसा है जेड़ा मां दे उदर दी अग विच भी इस जीव नू रोजी देंदा पिया, मना तू डोल ना क्यों पिया है। जननी केरे उधर उदक मैं पिंड किया 10 द्वारा, दे आहार अग्न मैं राखै ऐसा खसम हमारा। अगली बेनती होर सुने, एक बार मर्ज की बंदा तर्क कर सकता जी, इस परमात्मा तर्क करने वाले की, परमात्मा ने की दिता जी, बंदा इंसान जेड़ा माता दे उधर वे सी, मां की खुराक रही उन्हों खुराक जांदी रही। उत्थे महाराज जी ने एक होर बचन किया, कहने एक मां ऐसी है उहदी रचना विच जेड़ी अपने बच्चे नूं इस तरह नहीं पालदी जिवें इंसान की मां पालदी है, जिवें जेर जेर विच पशु भी आ जांदे ने जी, उह है कछू कुमी, उह पंछियां की तरह आंडियां ते भी नहीं बहिंदी। महाराज कहिंदे तू क्यों डोलना है, जे तेनूं मां दे उधर च रिजक दिता, दूजे पासे कछू कुमी आप पानी च रहिंदी है, उहदे जिहड़े बच्चे ने ਉਹਦੇ ਆਂਡੇ ਜਿਹੜੇ ਨੇ ਉਹ ਬਰੇਤੇ ਵਿੱਚ ਨੇ, ਉਹ ਕੁਕੜੀ ਦੀ ਤਰ੍ਹਾਂ ਪੰਛੀਆਂ ਦੀ ਤਰ੍ਹਾਂ ਆਂਡੇ ਤੇ ਨਹੀਂ ਬਹਿੰਦੀ, ਸਿਰਫ ਉਸ ਪਾਣੀ ਵਿੱਚ ਉਹਨਾਂ ਆਂਡਿਆਂ ਦਾ ਧਿਆਨ ਧਰਦੀ ਹੈ। ਉਸ ਧਿਆਨ ਰਾਹੀਂ, ਇਹ ਬਾਣੀ ਦੇ ਬੱਚੇ ਨੇ, ਧਿਆਨ ਰਾਹੀਂ ਬਿਲਕੁਲ ਫਿਜ਼ੀਕਲ ਤੌਰ ਤੇ ਨੇੜੇ ਨਹੀਂ ਜਾਂਦੀ, ਸਿਰਫ ਧਿਆਨ ਆਂਡੇ ਦਾ ਧਰਦੀ ਏ ਤੇ ਉਹਦੇ ਬੱਚੇ ਦੀ ਬਣਤਰ ਬਣਦੀ ਏ ਤੇ ਧਿਆਨ ਨਾਲ ਆਪਣੇ ਬੱਚੇ ਨੂੰ ਖੁਰਾਕ ਦਿੰਦੀ। ਬਈ ਮਹਾਰਾਜ ਕਹਿੰਦੇ ਨੇ ਉਸ ਕੱਛੂ ਕੁੰਮੀ ਨੇ ਕਿਤੇ ਟ੍ਰੇਨਿੰਗ ਤਾਂ ਲਈ ਨਹੀਂ ਕਿ ਧਿਆਨ ਨਾਲ, ਇਹ ਤਾਂ ਕੁਦਰਤੀ ਹੈ, ਕੱਛੂ ਕੁੰਮੀ ਆਪਣੇ ਧਿਆਨ ਨਾਲ ਆਪੇ ਬੱਚੇ ਪਾਲਦੀ। ਉਹ ਮਨਾ ਤੂੰ ਕਿਉਂ ਡੋਲੀ ਜਾਣਾ, ਰੱਬ ਤੇਰੀ ਵੀ ਪਰਵਰਿਸ਼ ਕਰੇਗਾ। ਇਹ ਸ਼ਬਦ ਹੈ ਕੁੰਮੀ ਜਲਮੈ ਤੰਤਿਸ ਬਾਹਰ, ਕੁੰਮੀ ਜਲਮੈ ਕੱਛੂ ਕੁੰਮੀ ਪਾਣੀ ਚ ਹੈ, ਤੰਤਿਸ ਬਾਹਰ ਉਹਦੇ ਜਿਹੜੇ ਬੱਚੇ ਨੇ ਉਹ ਬਾਹਰ ਨੇ, ਪੰਖ ਖੀਰ ਤਿੰਨ ਨਾਖੀ, ਨਾ ਉਹਨਾਂ ਬੱਚਿਆਂ ਕੋਲ ਖੰਭ ਨੇ ਨਾ ਮਾਂ ਦਾ ਦੁੱਧ ਹੈ। ਤੇ ਮਹਾਰਾਜ ਕਹਿੰਦੇ ਉਹ ਬੰਦਿਆ ਉਹਨਾਂ ਕੋਲ ਤਾਂ ਵਸੀਲਾ ਹੀ ਕੋਈ ਨੀ ਉੱਡਣ ਦਾ। ਕੁੰਮੀ ਜਲ ਮੈਂ ਤੰਤਿਸ ਬਾਹਰ, ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਤੀਸਰੀ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਪੱਥਰ ਦਾ ਕੀੜਾ ਹੈ। ਉਂਝ ਵੈਸੇ ਮੈਂ ਜਦੋਂ ਇਹ ਸ਼ਬਦ ਪੜ੍ਹਨਾ ਨਾ, ਰੇ ਚਿੱਤ ਚੇਤ ਸਕੀਨੇ ਦਿਆਲ ਦਮੋਦਰ, ਤੇ ਮਨ ਚ ਇਹ ਵੀ ਆਉਂਦਾ ਭਗਤ ਧੰਨਾ ਜੀ ਨੂੰ ਤੇ ਲੋੜ ਪਈ ਉਹਨਾਂ ਤੇ ਬੋਲ ਕੇ ਕਿਹਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰਤਾ, ਦਾਲ ਸਿੱਧਾ ਮਾਂਗੂ ਘਿਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮਾਂਗੂ ਸਤ ਸੀਕਾ, ਗਉ ਭੈਸ ਮਾਂਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ। ਮੰਗੀ ਸਭ ਕੁਝ ਮੰਗ ਲਿਆ, ਉਹਨਾਂ ਨੇ ਆਟਾ ਵੀ ਮੰਗਿਆ, ਘੋੜੀ ਵੀ ਮੰਗੀ, ਉਹ ਗਾਂ ਮੱਝ ਵੀ ਮੰਗ ਲਈ ਲਵੇਰੀ। ਇੱਥੋਂ ਤੱਕ ਆ ਜੀਵਨ ਸਾਥੀ ਉਹ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਭਗਤ ਜੀ ਅੱਗੇ ਬਚਨ ਕਰ ਰਿਹਾ, ਇਹ ਸਿਰਫ ਉਦਾਹਰਨਾਂ ਇਸ ਕਰਕੇ ਹੁੰਦੀਆਂ ਨੇ ਬੰਦੇ ਨੂੰ ਸਮਝ ਪੈ ਜਾਏ। ਗੁਰੂ ਸਾਹਿਬ ਦਾ ਮਾਝ ਕੀ ਵਾਰ ਚ ਇੱਕ ਬਚਨ ਹੈ, ਕਹਿੰਦੇ ਨੇ ਪਰੰਦਾ ਨਾ ਗ੍ਰਾਹ ਜ਼ਰ, ਰੁੱਖ ਤੇ ਉੱਤੇ ਬੈਠੇ ਕੋਈ ਪੰਛੀ, ਸਾਰੇ ਪੰਛੀਆਂ ਦੇ ਆਲਣੇ ਥੋੜਾ ਹੁੰਦੇ ਨੇ, ਕਦੀ ਤੁਸੀਂ ਦੇਖਿਓ ਕੁਝ ਪੰਛੀ ਆਲਣੇ ਬਣਾਉਂਦੇ। ਮੈਂ ਇੱਕ ਵਾਰੀ ਕਿਹਾ ਦਰਬਾਰ ਸਾਹਿਬ ਜਾਈਦਾ, ਚਿੜੀਆਂ ਬੇਰੀਆਂ ਉੱਤੇ ਬੈਠੀਆਂ, ਉੱਥੇ ਆਲਣਾ ਵੀ ਕੋਈ ਨਹੀਂ, ਉਹ ਰੁੱਖ ਤੇ ਬੈਠੀ ਹੈ ਪੰਛੀ, ਉਹਦੇ ਕੋਲ ਨਾ ਪੈਸਾ ਨਾ ਉਹਦੇ ਕੋਲ ਅਨਾਜ, ਕੱਲ ਨੂੰ ਕੀ ਬਣਨਾ। ਰੁੱਖ ਤੇ ਬੈਠਾ ਕਹਿੰਦਾ ਜੇ ਕੱਲ ਨੂੰ ਜ਼ਿੰਦਗੀ ਦਏਗਾ ਤੇ ਖਾਣ ਵਾਸਤੇ ਵੀ ਦਏਗਾ। ਪਰੰਦਾ ਨਾ ਗਿਰਾਹ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ ਏਕ ਤੂਈ, ਏਕ ਤੂੰ ਸੁਰਬ ਦੇਣ ਵਾਲਾ ਤੂੰ ਹੈ। ਹੁਣ ਪੱਥਰ ਦਾ, ਪੱਥਰ ਵਿੱਚ ਕੀੜਾ ਹੈ, ਉਹਦੇ ਵਿੱਚ ਰਸਤਾ ਵੀ ਕੋਈ ਨਹੀਂ ਜੀ, ਇਹ ਪਰਮੇਸ਼ਵਰ ਦੀ ਖੇਡ ਹੈ। ਪਾਖਨ ਕੀਟ ਗੁਪਤੋਏ ਰਹਿਤਾ, ਤੂੰ ਕਾਹੇ ਡੋਲੈ ਪ੍ਰਾਣੀਆਂ। ਪੱਥਰ ਦਾ ਕੀੜਾ ਪੱਥਰ ਦੇ ਵਿੱਚ ਗੁਪਤ ਬੈਠਾ ਹੈ, ਤਾਂ ਚੋ ਮਾਰਗ ਨਾਹੀਂ, ਉਸ ਪੱਥਰ ਦੇ ਵਿੱਚ ਕੋਈ ਸੁਰਾਖ ਵੀ ਨਹੀਂ, ਰੋਜ਼ ਬੰਦਾ ਕੋਈ ਦਾਣੇ ਪਾਵੇ ਆਟਾ ਭਰਦਾ, ਪੱਥਰ ਦੇ ਵਿੱਚ ਕੋਈ ਰਸਤਾ ਨਹੀਂ। ਭਗਤ ਧੰਨਾ ਜੀ ਕਹਿੰਦੇ ਪੱਥਰ ਨੂੰ ਤੋੜ ਕੇ ਦੇਖ, ਉਹ ਪੱਥਰ ਦੇ ਕੀੜਿਆਂ ਨੂੰ ਰਿਜ਼ਕ ਦਿੰਦਾ ਪਿਆ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਕਿਹਾ ਜਾਂਦਾ ਬਾਦਸ਼ਾਹ ਨੇ ਮਹਿਲ ਬਣਾਇਆ ਸੀ, ਉਹਦਾ ਮੁਰਸ਼ਦ ਉਹਦਾ ਗੁਰੂ ਆਇਆ, ਉਹਨੇ ਆਪਣਾ ਮਹਿਲ ਕਿਲਾ ਦਿਖਾਇਆ ਸਾਰਾ, ਇੰਨੇ ਸਾਲ ਲੱਗੇ, ਇੰਨੇ ਮਜ਼ਦੂਰਾਂ ਨੂੰ ਰੋਟੀ, ਉਹ ਨਾਲ ਨਾਲ ਕਹੀ ਜਾਏ ਮਹਾਰਾਜ ਜੀ ਇੰਨੇ ਸਾਲ ਇੰਨੇ ਮਜ਼ਦੂਰਾਂ ਨੂੰ ਰੋਟੀ ਮਿਲੀ, ਇੰਨੇ ਕਾਰੀਗਰਾਂ ਨੂੰ ਮਿਲੀ, ਇਹਨਾਂ ਜਿੰਨਾ ਸਮਾਨ ਖਰੀਦਿਆ ਵੇਚਿਆ ਉਹਨਾਂ ਨੂੰ ਮਿਲੀ, ਇਸ ਕਿਲੇ ਕਰਕੇ ਰੋਟੀ ਸਭ ਨੂੰ ਮਿਲੀ ਜੀ, ਮੈਂ ਦਿੱਤੀ। ਉਹਦਾ ਮੁਰਸ਼ਦ ਖਲੋ ਗਿਆ, ਉਹਨੇ ਵੇਖਿਆ ਵੀ ਬੰਦਾ ਚੌਕੀ ਦਾਤਾ ਬਣਿਆ ਬੈਠਾ, ਉਹਨੇ ਕਿਹਾ ਪੱਥਰ ਜਿਹੜੇ ਫਾਲਤੂ ਪਏ ਨੇ, ਕਹਿੰਦਾ ਇਹ ਲੱਗਣ ਤੋਂ ਬਿਨਾਂ ਰਹਿ ਗਏ ਨੇ, ਇਹਨਾਂ ਲੋੜ ਨਹੀਂ। ਕਹਿੰਦੇ ਨੇ ਤੁੜਾ ਤਾਂ ਸਹੀ, ਐਡਾ ਵੱਡਾ ਪੱਥਰ ਸੀ। ਉਹਨਾਂ ਲਿਆ ਕੇ ਵਿਦਾਨ ਜਦੋਂ ਪੱਥਰ ਤੋੜਿਆ, ਉਹਦੇ ਵਿੱਚ ਇੱਕ ਕੀੜਾ ਸੀ। ਮੁਰਸ਼ਦ ਨੇ ਬਾਂਹ ਪਕੜ ਕੇ ਕਿਹਾ ਪੱਥਰ ਲਾਉਣ ਵਾਲਿਆਂ ਨੂੰ ਤੇ ਤੂੰ ਰੋਟੀ ਦਿੱਤੀ ਇੰਨੇ ਸਾਲ, ਤੇ ਜਿਹੜਾ ਪੱਥਰਾਂ ਵਿੱਚ ਕੀੜੇ ਪਾਲਦਾ ਪਿਆ ਇਹਨੂੰ ਤੇ ਰੋਜੀ ਤੂੰ ਨਹੀਂ ਦਿੱਤੀ ਨਾ, ਪੱਥਰ ਦੇ ਵਿੱਚ ਕੀੜਾ ਹੈ। ਭਗਤ ਧੰਨਾ ਜੀ ਕਹਿੰਦੇ ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਪੱਥਰ ਵਿੱਚ ਗੁਪਤ ਹੈ, ਤਾਂ ਚੋ ਮਾਰਗ ਨਾਹੀਂ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ, ਜੀ ਡਰਾਹੀ ਮੇਰੇ ਮਨਾ, ਤੂੰ ਨਾ ਚਿੰਤਾ ਕਰ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ। ਫਿਰ ਅਗਲੀ ਬੇਨਤੀ, ਜਿਹੜਾ ਸ਼ਬਦ ਵਰਤਿਆ ਮਿਹਰਬਾਨ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇਹਦਾ ਕਾਰਨ ਹੈ ਉਹ ਇੰਨੇ ਦਿਆਲੂ ਨੇ, ਉਹ ਲਿਆਕਤ ਵੇਖ ਕੇ ਰੋਜੀ ਨਹੀਂ ਦਿੰਦੇ। ਫਿਰ ਬੇਨਤੀ, ਕਿਸੇ ਦਾ ਗੁਣ ਵੇਖ ਲੈ ਇੰਨਾ ਪੜਿਆ ਤਾਂ ਇਹਨੂੰ ਦੇਣਾ। ਕਈ ਐਸੇ ਸੱਜਣ ਹੋਣਗੇ ਜਿਨ੍ਹਾਂ ਦੇ ਬਿਜ਼ਨਸ ਏਡੇ ਵੱਡੇ ਨੇ, ਉਹ ਆਪ ਇੰਨੇ ਪੜ੍ਹੇ ਨੀ, ਜਿਨ੍ਹਾਂ ਡਿਗਰੀਆਂ ਲਈਆਂ ਨੇ ਉਹ ਉਹਨਾਂ ਦੇ ਅੱਗੇ ਨੌਕਰੀ ਵੀ ਕਰਦੇ ਨੇ, ਜਿਨ੍ਹਾਂ ਨੇ ਇੰਨੇ ਇੰਨੀ ਪੜ੍ਹਾਈ ਕੀਤੀ ਉਹ ਅੱਗੇ ਨੌਕਰੀ ਕਰ ਰਹੇ ਆ। ਇਹਦਾ ਮਤਲਬ ਮਿਹਰਬਾਨ ਦਿਆਲੂ ਦੁਨੀਆਂ ਦੀ ਲਿਆਕਤ ਨਹੀਂ ਵੇਖਦਾ, ਉਹ ਤਰੁੱਟ ਕੇ ਜਿਹਨੂੰ ਦਾਤ ਦਿੰਦਾ ਹੈ ਉਹ ਬਖਸ਼ਿਸ਼ ਕਰਦਾ ਹੈ, ਇੱਥੋਂ ਤੱਕ ਕਿ ਬੰਦੇ ਦੇ ਗੁਨਾਹ ਦੇਖਦਾ ਵੀ ਉਹਨੂੰ ਰੋਜੀ ਦੇ ਦਿੰਦਾ, ਉਹ ਮਿਹਰਬਾਨ ਹੈ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ, ਗਨੀ ਮਨ ਗਾਰੇ ਪਸ਼ ਪਸ਼ੂ ਨਗ ਨਾਗੜ ਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਪਾਣੀ ਚ ਦਿੰਦਾ, ਮਿੱਟੀ ਦਿੰਦਾ, ਪੱਥਰਾਂ ਚ ਦਿੰਦਾ, ਪਰ ਕਿਸੇ ਦੇ ਕਰਮ ਨੀ ਵਿਚਾਰਦਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਮਿਹਰਬਾਨ ਸਾਹਿਬ ਮਿਹਰਬਾਨ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾਰ ਹੈ, ਬੰਦੇ ਦੇ ਗੁਨਾਹ ਦੇਖ ਕੇ ਵੀ ਕਰਤਾ ਪੁਰਖ ਰੋਜੀ ਦੇਈ ਜਾਂਦਾ। ਮੈਂ ਸਮਾਪਤੀ ਕਰਨ ਲੱਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਜਦੋਂ ਜ਼ਫਰਨਾਮਾ ਲਿਖਿਆ ਉਹਦੇ ਜਿਹੜੇ ਦੋ ਪਹਿਲੇ ਸ਼ੇਰ ਨੇ ਜਿੱਥੋਂ ਸ਼ੁਰੂਆਤ ਹੁੰਦੀ, ਕਈ ਵਾਰੀ ਮੈਂ ਬੇਨਤੀ ਕਰਨਾ ਸੰਬੋਧਨ ਤੇ ਔਰੰਗਜ਼ੇਬ ਨੂੰ ਕੀਤਾ ਹੈ ਨਾ, ਚਿੱਠੀ ਉਹਨੂੰ ਲਿਖੀਏ ਜਿੱਤ ਦਾ ਐਲਾਨਨਾਮਾ ਹੈ, ਪਰ ਪਹਿਲੇ ਦੋ ਸਲੋਕਾਂ ਵਿੱਚ ਗੁਰੂ ਜੀ ਨੇ ਰਿਜ਼ਕ ਦਾਤੇ ਦਾ ਜ਼ਿਕਰ ਕੀਤਾ। ਪਹਿਲਾ ਸ਼ੇਰ ਹੈ ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ੰਦਾ ਓ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਇਸ ਬੇਨਤੀ ਨੂੰ ਫਿਰ ਸੁਣੋ, ਕਮਾਲ ਏ ਕਰਾਮਾਤ ਕਾਇਮ ਕਰੀਮ, ਕਮਾਲ ਏ ਕਰਾਮਾਤ ਦਰ ਤੇ ਤੁਸੀਂ ਅਲੌਕਿਕ ਸ਼ਕਤੀਆਂ ਦੇ ਮਾਲਕ ਹੋ, ਤੇਰੀ ਅਜ਼ਮਤ ਤੇਰੀ ਕਰਾਮਾਤ। ਯਾਦ ਰੱਖਿਓ ਇਹ ਔਰੰਗਜ਼ੇਬ ਨੂੰ ਮੁਖਾਤਬ ਨਹੀਂ, ਇਹ ਕਰਤੇ ਪੁਰਖ ਨੂੰ ਇਸ ਮਿਹਰਬਾਨ ਸਾਹਿਬ ਮਿਹਰਬਾਨ। ਫਿਰ ਬੇਨਤੀ, ਵਾਹਿਗੁਰੂ ਤੂੰ ਅਲੌਕਿਕ ਸ਼ਕਤੀਆਂ ਦਾ ਮਾਲਕ ਹੈ, ਕਮਾਲ ਏ ਕਰਾਮਾਤ ਕਾਇਮ ਸਦਾ ਰਹਿਣ ਵਾਲਾ ਹੈ, ਕਰੀਮ ਤੁਸੀਂ ਦਿਆਲੂ ਹੋ ਮਿਹਰਬਾਨ ਹੋ। ਪਰਮੇਸ਼ਵਰ ਜੀ ਕਮਾਲ ਏ ਕਰਾਮਾਤ ਕਾਇਮ ਕਰੀਮ, ਅੱਗੇ ਮਹਾਰਾਜ ਕਹਿੰਦੇ ਨੇ ਤੁਸੀਂ ਰਿਜ਼ਕ ਦੇਣ ਵਾਲੇ ਹੋ, ਤੁਸੀਂ ਰਿਹਾਈਆਂ ਦੇਣ ਵਾਲੇ ਹੋ, ਕਮਾਲ ਏ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ, ਰਜ਼ਾ ਬਖਸ਼ ਦਰ ਤੇ ਖੁਸ਼ੀ ਦੇਣ ਵਾਲੇ ਹੋ, ਰਾਜ਼ਕ ਦਰ ਤੇ ਰਿਜ਼ਕ ਦੇਣ ਵਾਲੇ ਹੋ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਿਹਾਈਆਂ ਦੇਣ ਵਾਲੇ ਹੋ, ਤੁਸੀਂ ਕਰੀਮ ਬਖਸ਼ੋ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ। ਫਿਰ ਸੁਣਿਓ, ਤੁਸੀਂ ਸ਼ਰਨ ਪੈ ਦੀ ਬਾਂਹ ਪਕੜਨ ਵਾਲੇ ਹੋ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਤੁਸੀਂ ਗੁਨਾਹ ਬਖਸ਼ਣ ਵਾਲੇ ਹੋ, ਰੋਜ਼ੀ ਦੇਹੋ ਬੰਦੇ ਦੇ ਗੁਨਾਹ ਵੇਖ ਕੇ ਵੀ ਉਹਨੂੰ ਰੋਜ਼ੀ ਦਿੰਦੇ ਹੋ, ਦਿਲ ਪਜ਼ੀਰ ਸੱਚ ਏਵੇ ਕਰਤੇ ਪੁਰਖ। ਵਾਹਿਗੁਰੂ ਜੀ ਤੁਸੀਂ ਇੰਨੇ ਮਿਹਰਬਾਨ ਹੋ, ਰਿਜ਼ਕ ਹੀ ਨਹੀਂ ਦਿੰਦੇ ਉਹਨੂੰ, ਦਿਲੋਂ ਮੁਹੱਬਤ ਕਰਦੇ ਹੋ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਸਾਨੂੰ ਸਮਤ ਦੇ ਰਹੇ ਸਨ ਕਿ ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹਦੇ ਵਿੱਚ ਇੱਕ ਬੇਨਤੀ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇ ਪਰਵਾਹ, ਬਸ ਇੱਕ ਕੰਮ ਤੂੰ ਕਰ, ਬਸ ਬੰਦਿਆ ਮਿਹਰਬਾਨ ਤਾਂ ਬਾਕੀ ਕਰ ਰਿਹਾ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ, ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਤੂੰ ਉਸ ਦੀ ਬੰਦਗੀ ਕਰ, ਉਹਦੀ ਇਬਾਦਤ ਕਰ, ਜਿਸ ਕਰਤਾ ਪੁਰਖ ਵਾਹਿਗੁਰੂ ਨੇ ਤੈਨੂੰ ਰਿਜ਼ਕ ਦਿੱਤਾ ਹੈ, ਦਾਤਾਂ ਦਿੱਤੀਆਂ ਨੇ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डिजार्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 23 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंक्वेट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हॉल नूं 403-633-2000 यानी 403-633-2000 ते संपर्क कर सकदे हो। रियो बैंक्वेट हॉल दा पता है यूनिट नंबर 28 पुजा होपवेल प्लेस नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ

0: ਜਾਲਥਾਲ ਮਹੀਆਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਸ਼ਬਦ ਪਾਰ ਬ੍ਰਹਮ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਬੈਠ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਡਭਾਗੇ ਹਾਂ ਜੋ ਨਿੱਤਾ ਪ੍ਰਤ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਕੀਮਤੀ ਘੜੀਆਂ ਨੂੰ ਸਵਾਰਨ ਦਾ ਯਤਨ ਕਰ ਰਹੇ ਹਾਂ। ਜਿੱਥੇ ਆਪ ਜੀ ਜੁੜ ਕੇ ਬੈਠੇ ਹੋ ਉੱਥੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਜੀ ਕੀ ਪਾਵਨ ਬਾਣੀ ਨਾਲ ਜੁੜ ਕੇ ਸਾਂਝ ਪਾ ਰਹੀਆਂ ਹਨ। ਇਸ ਅਸਥਾਨ ਦੀ ਮਰਯਾਦਾ ਦੇ ਮੁਤਾਬਕ ਜੋ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਸ ਪਵਿੱਤਰ ਅਸਥਾਨ ਤੋਂ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰੂ ਜੀ ਕੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ ਔਰ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ

ਸੜਕ ਦੇ ਉੱਤੇ ਹੋਇਆ ਨਿੱਜੀ ਝਗੜਾ ਤੇ ਉਹਨਾਂ ਸਿੱਖਾਂ ਦੀ ਦਸਤਾਰ ਉਤਾਰ ਕੇ ਥਾਣੇ ਵਿੱਚ ਖੜ ਕੇ ਔਰ ਏਡਾ ਵੱਡਾ ਮਾਹੌਲ ਬਣਾਇਆ ਜਾ ਰਿਹਾ ਵੀ ਸਿੱਖ ਇਹ ਕਿਰਪਾਨਾਂ ਲੈ ਕੇ ਤੇ ਸ਼ਸਤਰ ਲੈ ਕੇ ਪੰਜਾਬ ਤੋਂ ਬਾਹਰ ਆਉਣੇ ਨਹੀਂ ਚਾਹੀਦੇ। ਕਿਉਂ ਨਾ ਆਈਏ ਜੀ? ਦੁਨੀਆਂ ਦੇ ਉੱਤੇ ਇਹ ਗੱਲ ਯਾਦ ਰੱਖਣੀ ਚਾਹੀਦੀ ਸਮੇਂ ਦੀਆਂ ਹਕੂਮਤਾਂ ਨੂੰ ਕਿ ਕਿਰਪਾਨ ਨੂੰ ਸਿੱਖ ਤੋਂ ਕੋਈ ਵੱਖ ਨਹੀਂ ਕਰ ਸਕਦਾ ਤੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਕਕਾਰਾਂ ਤੋਂ ਤੇ ਖਾਸ ਕਰਕੇ ਕਿਰਪਾਨ ਤੋਂ ਵੱਖ ਨਹੀਂ ਕਰ ਸਕਦੀ ਸਾਧ ਸੰਗਤ ਜੀ। ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਕਈ ਐਸੀਆਂ ਬਹੁਤ ਸਾਰੀਆਂ ਜਥੇਬੰਦੀਆਂ ਚੁਣਿੰਦਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੂੰ ਛੱਡ ਕੇ ਕੋਈ ਵੀ ਇਸ ਗੱਲ ਦੇ ਉੱਤੇ ਹਾ ਦਾ ਨਾਰਾ ਨਹੀਂ ਮਾਰ ਰਿਹਾ। ਮੇਰੀ ਬੇਨਤੀ ਹੈ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਇਸ ਵੱਡੇ ਇਨਕਲਾਬ ਨੂੰ ਜਨਮ ਦਿੱਤਾ ਸੀ, ਇਸ ਇਨਕਲਾਬ ਨੂੰ, ਔਰ ਇਹ ਬਚਨ ਕੀਤੇ ਸੀ ਅੱਜ ਦਸਵੰਧ ਦੇ ਰੂਪ ਵਿੱਚ ਸਾਨੂੰ ਸ਼ਸਤਰਾਂ ਦੀ ਜ਼ਰੂਰਤ ਹੈ, ਸਾਨੂੰ ਸੁੰਦਰ ਜਵਾਨੀਆਂ ਦੀ ਜ਼ਰੂਰਤ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅੱਜ ਸਾਨੂੰ ਘੋੜਿਆਂ ਦੀ ਜ਼ਰੂਰਤ ਹੈ। ਇਸੇ ਧਰਤੀ ਤੇ ਸਾਡਾ ਇਤਿਹਾਸ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਇਸ ਇਨਕਲਾਬ ਨੇ ਜਨਮ ਲਿਆ, ਜਿਹੜੇ ਇਨਕਲਾਬ ਨੂੰ ਅੱਜ ਸਮੇਂ ਦੀਆਂ ਹਕੂਮਤਾਂ ਉਹ ਤੁਹਾਡੇ ਕੋਲੋਂ ਵੱਖ ਕਰਨ ਦਾ ਯਤਨ ਕਰ ਰਹੀਆਂ ਨੇ। ਇਸ ਗੱਲ ਤੋਂ ਪੰਥ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਸਾਧ ਸੰਗਤ ਤੇ ਮੈਂ ਤਾਂ ਬਚਨ ਕੀਤੇ ਵੀ ਅੱਜ ਸਾਡੀ ਕੌਮ 'ਚ ਇੱਕ ਇੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਪਰ ਇਹ ਵੀ ਬਚਨ ਮੈਂ ਸਾਂਝੇ ਕਰਦੇ ਜਾਵਾਂ ਕਿ ਦੋ ਸ਼ਬਦ ਨੇ, ਇੱਕ ਤਲਵਾਰ ਤੇ ਇੱਕ ਕਿਰਪਾਨ, ਤੇ ਸਿੱਖ ਦਾ ਜਿਹੜਾ ਕਕਾਰ ਉਹ ਕਿਰਪਾਨ ਹੈ, ਤੇ ਸਿੱਖ ਹਰ ਵੇਲੇ ਆਪਣੇ ਨਾਲ ਕਿਰਪਾਨ ਰੱਖਦਾ, ਔਰ ਇਹ ਰੱਖਣ ਦਾ ਕਾਰਨ ਵੀ ਇਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਕਿ ਮਜ਼ਲੂਮ ਦੀ ਰੱਖਿਆ ਤੇ ਜਰਵਾਣੀ ਦੀ ਭਖਿਆ। ਔਰ ਤਲਵਾਰ ਤੇ ਕਿਰਪਾਨ 'ਚ ਫਰਕ ਇਹ ਹੈ, ਤਲਵਾਰ ਜਦੋਂ ਵੀ ਕਿਸੇ ਰਾਜੇ ਦੇ ਹੱਥ ਵਿੱਚ ਆਈ ਹੈ ਤੇ ਉਹਨੇ ਸਾਧ ਸੰਗਤ ਆਮ ਕਰਕੇ ਦੁਨੀਆਂ ਦੀ ਲੁੱਟ ਕਸੁੱਟ ਵੀ ਕੀਤੀ ਤੇ ਮਜ਼ਲੂਮਾਂ ਨੂੰ ਵੀ ਮਾਰਿਆ ਤੇ ਦੱਬਿਆ, ਦੱਬੇ ਕੁਚਲੇ ਲੋਕਾਂ ਦੇ ਉੱਤੇ ਇਹ ਤਲਵਾਰ ਚੱਲਦੀ ਰਹੀ, ਪਰ ਮਹਾਰਾਜ ਨੇ ਕਿਰਪਾਨ ਸਾਡੇ ਹੱਥ ਵਿੱਚ ਦੇ ਕੇ ਕਿਹਾ ਕਿ ਇਹ ਮਜ਼ਲੂਮ ਦੀ ਰਾਖੀ ਵਾਸਤੇ ਹੈ, ਇਹ ਆਪਣੀ ਸਵੈ ਰੱਖਿਆ ਵਾਸਤੇ ਹੈ। ਇਸ ਕਰਕੇ ਅੱਜ ਇਹੋ ਜਿਹੇ ਮਾਹੌਲ ਤੋਂ ਸਾਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਜੋ ਕੁਝ ਅੱਜ ਤੁਸੀਂ ਸੰਸਾਰ ਤੇ ਘਟਨਾਵਾਂ ਦੇਖ ਰਹੇ ਹੋ, ਆਓ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦਾਤੇ ਬਣੇ ਇਸ ਧਰਤੀ ਦੇ ਉੱਤੇ, ਔਰ ਕਿੰਨੀਆਂ ਬਖਸ਼ਿਸ਼ਾਂ ਵੰਡੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਗਏ ਹਰ ਸਿੱਖ ਦੀ ਸ਼ਰਧਾ ਜਿਹੜੀ ਸੀ ਨਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ। ਉਹ ਭਾਵੇਂ ਮਾਤਾ ਭਾਗ ਭਰੀ ਸੀ, ਭਾਵੇਂ ਭਾਈ ਸਾਧੂ ਵਰਗੇ ਸਿੱਖ ਸਨ, ਔਰ ਜਿੰਨੇ ਵੀ ਸਿੱਖ ਜਿੱਥੇ ਜਿੱਥੇ ਵੀ ਕੋਈ ਭਾਵਨਾ ਨਾਲ ਯਾਦ ਕਰਦਾ ਰਿਹਾ ਤੇ ਜੋ ਮੰਗਦਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਏਡੇ ਵੱਡੇ ਦਾਤੇ ਨੇ, ਉਹ ਸਭ ਨੂੰ ਮਿਹਰਾਂ ਦੇ ਨਾਲ ਨਵਾਜਦੇ ਰਹੇ ਤੇ ਬਖਸ਼ਿਸ਼ਾਂ ਨਾਲ ਨਵਾਜਦੇ ਰਹੇ। ਅੱਜ ਵੀ ਇਹ ਘਰ ਦੁਨੀਆਂ ਦਾ ਵੱਡਾ ਘਰ ਹੈ, ਜਿਸ ਘਰ ਤੋਂ ਤੁਸੀਂ ਸਾਰੇ ਜੁੜੇ ਹੋਏ ਹੋ ਤੇ ਰੋਜ਼ ਹੀ ਇਸ ਘਰ ਤੋਂ ਅੰਮ੍ਰਿਤ ਵੇਲੇ ਦੀ ਵਿਚਾਰ ਸਰਵਣ ਕਰਦੇ ਹੋ। ਮੈਂ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਇਹ ਘਰ ਏਡਾ ਮਹਾਨ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਅੱਜ ਵੀ ਕੋਈ ਵੀ ਫਰਿਆਦੀ ਬਣ ਕੇ ਆਵੇ, ਕੋਈ ਲੋੜਵੰਦ ਜਾਚਕ ਮੰਗਤਾ ਬਣ ਕੇ ਆਵੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਆਪਣੇ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਮੋੜਦੇ, ਉਹ ਝੋਲੀਆਂ ਭਰ ਭਰ ਕੇ ਇਸ ਘਰ ਦੇ ਵਿੱਚੋਂ ਤੋਰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਇਹੋ ਜਿਹੇ ਦਾਤੇ ਨੂੰ ਛੱਡ ਕੇ ਤੇ ਐਵੇਂ ਥਾਂ ਥਾਂ ਤੇ ਜਾ ਕੇ ਆਪਣੇ ਨੱਕ ਰਗੜਨੇ, ਮੱਥੇ ਟੇਕਣੇ, ਮੁੱਠੀ ਚਾਪੀ ਕਰਨੀ, ਇਹਦੇ ਤੋਂ ਅੱਜ ਬਚਣ ਦੀ ਜ਼ਰੂਰਤ ਹੈ। ਤੇ ਇਹ ਗੱਲ ਸਮਝ ਲੈਣੀ ਚਾਹੀਦੀ ਵੀ ਦਾਤਾ ਕੇਵਲ ਤੇ ਇੱਕੋ ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ ਤੇ ਆਪਾਂ ਸਾਰੇ ਹੀ ਬਾਕੀ ਜਿੰਨੇ ਵੀ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਵੀ ਉਸ ਦਾਤੇ ਦੇ ਘਰ ਦੇ ਭਿਖਾਰੀ ਹਾਂ।

0: ਜਿੱਥੇ ਦੁਨਿਆਵੀ ਦਾਤਾਂ ਇਸ ਘਰ ਤੋਂ ਪ੍ਰਾਪਤ ਕਰਨੀਆਂ, ਉੱਥੇ ਸਭ ਤੋਂ ਵੱਡੀ ਦਾਤ ਗੁਰੂ ਸ਼ਬਦ ਦੀ ਦਾਤ, ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਵੀ ਦਾਤਾ ਤੂੰ ਵੱਡਾ ਹੈ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਤੇਰੇ ਕੋਲੋਂ ਕਿਹੜੀ ਦੁਨਿਆਵੀ ਦਾਤ ਮੰਗਾਂ। ਜਿਹੜੀ ਮੰਗਾਂਗਾ ਉਹ ਬਿਨਸਨਹਾਰ ਹੈ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਕਿਉਂਕਿ ਰਹਿਣਾ ਤਾਂ ਕਿਸੇ ਵੀ ਨਹੀਂ, ਰਹਿਣ ਵਾਲੀ ਇੱਕੋ ਹੀ ਦਾਤ ਹੈ, ਉਹ ਨਾਮ ਦੀ ਦਾਤ ਤੇ ਬੰਦਗੀ ਦੀ ਦਾਤ ਹੈ ਸਾਧ ਸੰਗਤ। ਕਿਉਂਕਿ ਬਾਕੀ ਦੁਨਿਆਵੀ ਦਾਤਾਂ ਜਿੰਨੀਆਂ ਆਪਾਂ ਮੰਗਦੇ ਹਾਂ ਨਾ, ਇਹ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ, ਇਹਨਾਂ ਦੀ ਕੋਈ ਵੈਲਿਡਿਟੀ ਹੈ। ਜਿਵੇਂ ਆਪਾਂ ਬਾਜ਼ਾਰੋਂ ਕੋਈ ਵਸਤੂ ਲਈਏ ਤੇ ਉਹਦੇ ਤੇ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਵੀ ਇੰਨੀ ਚੀਜ਼ ਤਰੀਕ ਤੋਂ ਬਾਅਦ ਇਹ ਚੀਜ਼ ਖਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤੇਰੇ ਕੋਲੋਂ ਕੀ ਮੰਗਾਂ ਜਦੋਂ ਕਿ ਸਾਰਾ ਸੰਸਾਰ ਹੀ ਕੂੜ ਹੈ, ਬਿਨਸੰਹਾਰ ਹੈ। ਧੀਆਂ ਪੁੱਤਰ ਮੰਗਾਂਗਾ ਸਮਾਂ ਪਾ ਕੇ ਇੱਕ ਦਿਨ, ਉਹ ਵੀ ਬਿਨਸੰਹਾਰ ਹੈ। ਘਰ ਮੰਗਾਂਗਾ ਉਹਦੀ ਵੀ ਕੋਈ ਬੁਨਿਆਦ ਹੈ ਵੀ ਇੰਨੇ ਸਾਲ ਤੱਕ ਰਹੇਗਾ। ਜ਼ਮੀਨ ਜਾਇਦਾਦ ਮੰਗਾਂਗਾ ਉਹ ਤੁਸੀਂ ਕਿਤੇ ਪੁਰਾਣੀਆਂ ਫਰਦਾਂ ਕਢਾ ਕੇ ਵੇਖੋ ਕਿੰਨੇ ਕਿੰਨੇ ਲੋਕ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਦੁਨੀਆਂ ਤੋਂ ਚਲੇ ਗਏ। ਕਹਿਣ ਤੋਂ ਭਾਵ ਕਿ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹੇ ਵਾਹਿਗੁਰੂ ਅਕਾਲ ਪੁਰਖ, ਇਹ ਦੁਨਿਆਵੀ ਦਾਤਾਂ ਠੀਕ ਹੈ ਵੀ ਸਮੇਂ ਦੀ ਲੋੜ ਹੈ, ਸਾਨੂੰ ਚਾਹੀਦੀਆਂ ਨੇ, ਅਸੀਂ ਤੇਰੇ ਬੱਚੇ ਹਾਂ, ਉਹ ਵੀ ਤੇਰੇ ਕੋਲੋਂ ਹੀ ਮੰਗਣੀਆਂ ਨੇ, ਪਰ ਜੇ ਅਸੀਂ ਗੁਰਮਤਿ ਸਿਧਾਂਤ ਮੁਤਾਬਕ ਵੇਖੀਏ ਤੇ ਮਹਾਰਾਜ ਕਹਿੰਦੇ ਇੱਕ ਦਾਤ ਫਿਰ ਸਭ ਤੋਂ ਵੱਡੀ ਉਹ ਕਿਹੜੀ ਹੈ? ਹਰ ਦੀਜੈ ਨਾਮ ਪਿਆਰੀ ਜੀਵ, ਕਿ ਹੇ ਮੇਰੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ, ਮੈਨੂੰ ਬੰਦਗੀ ਦੀ ਦਾਤ ਦੇ, ਮੈਨੂੰ ਸ਼ਬਦ ਦੀ ਦਾਤ ਦੇ। ਜਿਹਦੇ ਕੋਲ ਸ਼ਬਦ ਦੀ ਸੋਝੀ ਹੈ ਨਾ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਸਾਧ ਸੰਗਤ, ਉਹਨੂੰ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੇਵਲ ਤੇ ਕੇਵਲ ਗੁਰੂ ਸ਼ਬਦ ਨਾਲ ਜੁੜ ਕੇ ਹੀ ਲੈ ਸਕਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਫਿਰ ਦੂਸਰੀ ਪੰਕਤੀ ਵਿੱਚ ਉਸ ਅਕਾਲ ਪੁਰਖ ਦੇ ਕੋਲੋਂ ਬੰਦਗੀ ਦੀ ਦਾਤ ਮੰਗਦੇ ਹਨ।
1: ਘਟ ਘਟ ਰਵ ਰਹਿਆ ਬਨਵਾਰੀ।
0: ਮਹਾਰਾਜ ਕਹਿੰਦੇ ਉਹ ਦਾਤਾ ਨਾ ਜਿਹੜਾ ਦੁਨੀਆਂ ਦਾ ਸਿਰਮੌਰ ਦਾਤਾਂ ਦੇਣ ਵਾਲਾ, ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਬਨਵਾਰੀ, ਇਹ ਸਨਾਤਨ ਦੇ ਵਿੱਚ ਬਨਵਾਰੀ ਸ਼ਬਦ ਵੈਸੇ ਕ੍ਰਿਸ਼ਨ ਲਈ ਵੀ ਵਰਤਿਆ ਗਿਆ, ਪਰ ਸਾਡੇ ਪਾਤਸ਼ਾਹ ਨੇ ਬਾਣੀ 'ਚ ਜਿੰਨੇ ਸ਼ਬਦ ਵਰਤੇ ਨਾ, ਜਿਹੜੇ ਅਵਤਾਰਾਂ ਲਈ ਵਰਤੇ ਜਾਂਦੇ ਸਨ, ਉਹ ਭਾਵੇਂ ਗੋਪਾਲ ਹੈ, ਬੀਠਲ ਹੈ, ਜਾਂ ਕਹਿ ਲਓ ਵੀ ਬਨਵਾਰੀ ਹੈ, ਉਹ ਮਹਾਰਾਜ ਨੇ ਸਾਨੂੰ ਸਮਝਾਇਆ ਬਾਣੀ ਦੇ ਅੰਦਰ ਇਹ ਸ਼ਬਦ ਲਿਖ ਕੇ ਕਿ ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਗੋਪਾਲ ਹੈ, ਸਿੱਖ ਦੇ ਵਾਸਤੇ ਅਕਾਲ ਪੁਰਖ ਹੀ ਬਨਵਾਰੀ ਹੈ, ਸਿੱਖ ਦੇ ਵਾਸਤੇ ਉਹ ਅਕਾਲ ਪੁਰਖ ਹੀ ਦੁਨੀਆਂ ਦਾ ਸਭ ਤੋਂ ਵੱਡਾ ਦੇਵਤਾ ਹੈ, ਤੇ ਉਹ ਬਨਵਾਰੀ ਪ੍ਰਭੂ ਜਿਹੜਾ ਘੱਟ ਘੱਟ ਵਿੱਚ ਵਿਆਪਕ ਹੈ ਨਾ। ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਕਣ

0: ਤੇ ਪਾਤਸ਼ਾਹ ਕਹਿੰਦੇ ਵੀ ਉਹ ਜਿਹੜਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਜਲ ਵਿੱਚ, ਥਲ ਵਿੱਚ, ਮਹੀ ਅਲ ਭਾਵ ਕੇ ਧਰਤੀ ਦੇ ਤਲ ਦੇ ਉੱਤੇ ਹਰ ਥਾਂ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਵਿਆਪਕ ਹੈ। ਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਇਹੋ ਜੇ ਪਰਮਾਤਮਾ ਦੀ ਸੋਝੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਹੋ ਸਕਦੀ ਹੈ। ਫੇਰ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਹਨ।
1: ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤ ਗੁਰ ਕਿਰਪਾ ਧਾਰੀ ਜੀਓ।
0: ਮਹਾਰਾਜ ਕਹਿੰਦੇ ਧਰਤੀ, ਪਤਾਲ, ਆਕਾਸ਼, ਜਿੱਥੋਂ ਤੱਕ ਵੀ ਇਹ ਨਜ਼ਰ ਆਉਂਦਾ ਹੈ ਨਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਨਵਾਜਿਆ ਹੋਇਆ, ਭਾਵ ਕਿ ਉਸ ਵਾਹਿਗੁਰੂ ਦੇ ਹੁਕਮ ਵਿੱਚ।

ਸੋ ਉਹ ਬ੍ਰਹਮ ਸਵਰੂਪ ਜੋ ਪਰਮਾਤਮਾ ਹੈ ਉਹ ਅਜੋਨੀ ਭਾਵ ਕੇ ਜੂਨਾਂ ਵਿੱਚ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਉਹ ਅੱਜ ਵੀ ਕਾਇਮ ਹੈ, ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਉਹਦੀ ਪਾਤਸ਼ਾਹੀ ਸੰਸਾਰ ਦੇ ਉੱਤੇ ਜੁਗੋ ਜੁਗ ਅਟਲ ਰਹੇਗੀ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਬੰਦੇ ਕੋਲ ਤਾਕਤ ਹੋਵੇ ਨਾ ਉਹ ਮਨਮਾਨੀਆਂ ਕਰਦਾ, ਉਹ ਕਿਸੇ ਗੱਲ ਦੀ ਫਿਰ ਦੁਨੀਆਂ ਤੇ ਪਰਵਾਹ ਨਹੀਂ ਕਰਦਾ। ਔਰ ਸਾਧ ਸੰਗਤ ਉਹਨੂੰ ਐਂ ਲੱਗਦਾ ਵੀ ਮੈਂ ਹੀ ਸਭ ਕੁਝ ਆ, ਮੇਰੀ ਮੁੱਠੀ ਵਿੱਚ ਇਹ ਤਾਕਤ ਹੈ। ਅਸਲ ਵਿੱਚ ਇਹ ਤਾਕਤ ਚੀਜ਼ ਹੀ ਐਸੀ, ਪਰ ਜੇ ਤਾਕਤ ਹਥਿਆ ਕੇ, ਤਾਕਤ ਪ੍ਰਾਪਤ ਕਰਕੇ, ਰਾਜ ਸੱਤਾ ਪ੍ਰਾਪਤ ਕਰਕੇ ਬੰਦਾ ਰੱਬ ਨਾਲ ਜੁੜਿਆ ਰਹੇ ਨਾ, ਤੇ ਫਿਰ ਕਦੇ ਵੀ ਉਹ ਆਪਣੀ ਕਿਸੇ ਵੀ ਇਸ ਤਰ੍ਹਾਂ ਦੀ ਤਾਕਤ ਦਾ ਗਰੂਰ ਨਹੀਂ ਕਰੇਗਾ, ਹੰਕਾਰ ਨਹੀਂ ਕਰੇਗਾ। ਆਪਾਂ ਇੱਕ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੀਨਾ ਬਸੀਨਾ ਬਚਨ ਪੜ੍ਹਦੇ ਹਾਂ, ਤਪੋ ਰਾਜ ਤੇ ਰਾਜੋ ਨਰਕ। ਪਰ ਯਾਦ ਰੱਖਿਓ ਖਾਲਸਾ ਜੀ, ਗੁਰਮਤ ਨੂੰ ਤੁਸੀਂ ਜਦੋਂ ਸਮਝੋਗੇ ਨਾ, ਤੇ ਗੁਰਮਤ ਦੇ ਐਂਗਲ ਤੋਂ ਰਾਜ ਤੋਂ ਬਾਅਦ ਨਰਕ ਨਹੀਂ ਆ। ਇਹ ਰਾਜ ਤੋਂ ਬਾਅਦ ਨਰਕ ਉਹਦੇ ਲਈ ਹੈ ਜਿਹਨੇ ਰਾਜ ਸੱਤਾ ਤੇ ਬਹਿ ਕੇ ਰੱਬ ਭੁਲਾ ਦਿੱਤਾ ਹੈ, ਜਿਹਨੂੰ ਰੱਬ ਬਾਰੇ ਪਤਾ ਨਹੀਂ, ਜਿਹਨੂੰ ਆਪਣੇ ਧਰਮ ਬਾਰੇ ਪਤਾ ਨਹੀਂ, ਜਿਹਨੂੰ ਸਾਧ ਸੰਗਤ ਜੀ ਆਪਣੇ ਸਿਧਾਂਤ ਬਾਰੇ ਪਤਾ ਨਹੀਂ, ਉਹ ਬੰਦਾ ਜਦੋਂ ਰਾਜ ਸੱਤਾ ਤੇ ਬਹਿੰਦਾ ਹੈ ਧਰਮ ਕਰਮ ਤੋਂ ਉਲਟ ਵੀ ਬੜੇ ਕਰਮ ਕਰਦਾ ਹੈ, ਤੇ ਉਹਦੇ ਲਈ ਫਿਰ ਰਾਜ ਤੋਂ ਬਾਅਦ ਨਰਕ ਹੈ। ਪਰ ਜੇ ਕੋਈ ਤਪ ਹੋਵੇ ਨਾ ਕਿਸੇ ਦਾ, ਵੱਡੀ ਬੰਦਗੀ ਹੋਵੇ ਤੇ ਫਿਰ ਰਾਜ ਮਿਲੇ, ਤੇ ਰਾਜ ਤੇ ਬਹਿ ਕੇ ਵੀ ਬੰਦਾ ਰੱਬ ਨਾਲ ਜੁੜਿਆ ਰਹੇ, ਚੰਗੇ ਕੰਮ ਕਰੇ। ਹੁਣ ਰਾਜ ਤੇ ਸਿੱਖਾਂ ਨੇ ਵੀ ਕੀਤਾ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਤੇ ਸ਼ਹੀਦੀ ਮਿਲੀ, ਤੇ ਸ਼ਹੀਦੀ ਹਰ ਇੱਕ ਨੂੰ ਥੋੜੀ ਮਿਲਦੀ, ਯਾਦ ਰੱਖਿਓ। ਨਿੱਕੀ ਜੀ ਘਟਨਾ ਯਾਦ ਆ ਗਈ, ਮਾਝੇ ਦਾ ਇੱਕ ਬਹੁਤ ਇਤਿਹਾਸਕ ਪਿੰਡ ਹੈ ਨਾਗੋਕੇ, ਉੱਥੋਂ ਦਾ ਇੱਕ ਜਥੇਦਾਰ ਊਧਮ ਸਿੰਘ ਨਾਗੋਕੇ ਹੋਇਆ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ, ਔਰ ਸਾਧ ਸੰਗਤ ਉਹ MLA ਵੀ ਰਹੇ, ਵਜ਼ੀਰ ਵੀ ਰਹੇ, ਤੇ ਮੋਰਚਾ ਉਹਨਾਂ ਕੋਈ ਨਹੀਂ ਛੱਡਿਆ, ਜੇਲ੍ਹ ਕੋਈ ਨਹੀਂ ਛੱਡੀ, ਜੈਤੋ ਮੋਰਚੇ 'ਚ ਅੱਗੇ ਹੋ ਕੇ ਗਏ, ਗੁਰੂ ਕੇ ਬਾਗ ਦੇ ਮੋਰਚੇ 'ਚ ਡਾਂਗਾਂ ਖਾਧੀਆਂ, ਅਟਕ ਦੀ ਜੇਲ੍ਹ ਕੱਟੀ, ਮੁਲਤਾਨ ਦੀ ਜੇਲ੍ਹ ਕੱਟੀ, ਤੇ ਜਦੋਂ ਅਖੀਰ ਮੌਤ ਆਈ ਤੇ ਬਜ਼ੁਰਗ ਸੀ ਤੇ PGI ਦਾਖਲ ਸਨ, ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਪਤਾ ਲੈਣ ਗਿਆ, ਤੇ ਜਦੋਂ ਪਤਾ ਲੈਣ ਗਿਆ ਨਾ, ਤੇ ਜਥੇਦਾਰ ਸਾਹਿਬ ਫੇਰੂਮਾਨ ਨਾਲ ਕੁਝ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਨੇ, ਤੇ ਨਾਲ ਅੱਖਾਂ 'ਚ ਬਰਾਗ ਹੈ, ਤੇ ਫੇਰੂਮਾਨ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਜਥੇਦਾਰਾ ਕੀ ਗੱਲ ਹੋਈ, ਅੱਜ ਮੌਤ ਵੇਖ ਕੇ ਭਾਵੁਕ ਹੋ ਗਿਆ? ਤੇ ਜਥੇਦਾਰ ਦੇ ਸ਼ਬਦ ਸੀ, ਨਹੀਂ ਫੇਰੂਮਾਨ ਸਾਹਿਬ, ਮੈਂ ਬਰਾਗ ਵਿੱਚ ਭਾਵੁਕ ਇਸ ਕਰਕੇ ਹੋਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਵੀ ਮਹਾਰਾਜ, ਵਰਤੀਆਂ ਗੋਲੀਆਂ 'ਚ ਮੈਂ ਕੋਈ ਮੋਰਚਾ ਨਹੀਂ ਛੱਡਿਆ, ਮੈਂ ਕੋਈ ਜੇਲ੍ਹ ਨਹੀਂ ਛੱਡੀ, ਪਰ ਮੈਨੂੰ ਸਦਾ ਲਈ ਅਫਸੋਸ ਰਹੇਗਾ ਕਿ ਮੈਂ ਸਮਾਂ ਪਾ ਕੇ ਆਪਣੀ ਮੌਤੇ ਮਰ ਰਿਹਾ ਹਾਂ, ਬਜ਼ੁਰਗ ਹੋ ਕੇ ਮਰ ਰਿਹਾ ਹਾਂ, ਪਰ ਮੈਨੂੰ ਸ਼ਹੀਦੀ ਨਸੀਬ ਨਹੀਂ ਹੋ ਸਕੀ। ਉਹਨੇ ਕਿਹਾ, ਸਰਦਾਰਾ, ਸ਼ਹੀਦੀ ਚੀਜ਼ ਹੀ ਐਡੀ ਵੱਡੀ ਹੈ ਕਿ ਹਰ ਕਿਸੇ ਬੰਦੇ ਨੂੰ ਦੁਨੀਆਂ ਦੇ ਉੱਤੇ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ, ਤੇ ਜਿਹਨੂੰ ਸ਼ਹਾਦਤ ਪ੍ਰਾਪਤ ਹੋ ਜਾਵੇ ਉਹ ਬੰਦਾ ਦੁਨੀਆਂ ਤੇ ਸਦਾ ਲਈ ਗੁਰੂ ਦੀ ਗੋਦ ਵਿੱਚ ਚਲਾ ਜਾਂਦਾ ਹੈ। ਤੇ ਫੇਰੂਮਾਨ ਨੇ ਫਿਰ ਉੱਥੇ ਵਾਅਦਾ ਤੇ ਅਹਿਦ ਲਿਆ ਸੀ, ਜਥੇਦਾਰਾ, ਅੱਜ ਮੈਂ ਤੇਰੀ ਗੱਲ ਤੋਂ ਪ੍ਰਭਾਵਿਤ ਹਾਂ, ਜਾਂ ਫਿਰ ਅੱਜ ਤੋਂ ਬਾਅਦ ਮੈਂ ਵੀ ਯਤਨ ਕਰਾਂਗਾ ਵੀ ਮਰਨ ਵਰਤ ਨਹੀਂ ਟੁੱਟੇਗਾ। ਉਹਨੇ ਨਹੀਂ ਤੋੜਿਆ, ਫਿਰ 74 ਦਿਨ ਕੱਢ ਗਿਆ, ਤੇ ਅੱਜ ਤੁਸੀਂ ਉਹਨੂੰ ਸ਼ਹੀਦ ਸ਼ਬਦ ਦੇ ਨਾਲ ਸੰਬੋਧਨ ਕਰਦੇ ਹੋ। ਕਹਿਣ ਤੋਂ ਭਾਵ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਸ਼ਹੀਦੀ ਮਿਲੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ। ਖਾਲਸਾ ਜੀ, ਕਹਿਣ ਤੋਂ ਭਾਵ ਇਹ ਹੈ ਵੀ ਰਾਜ ਤੋਂ ਬਾਅਦ ਹਰ ਥਾਂ ਤੇ ਨਰਕ ਨਹੀਂ ਹੈ। ਜਿਹੜਾ ਰਾਜ ਸੱਤਾ ਤੇ ਬਹਿ ਕੇ, ਰਾਜ ਤੋਂ ਬਿਨਾਂ ਤੇ ਬੰਦੇ ਦੇ ਪੱਲੇ ਹੀ ਕੱਖ ਨਹੀਂ, ਰਾਜ ਵਿੱਚ ਹੀ ਸਾਰੀ ਤਾਕਤ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਤੇ ਪੁਰਾਣੇ ਸਰੋਤਾਂ 'ਚ ਲਿਖੇ ਸ਼ਬਦ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਉਹਨਾਂ ਕਿਹਾ ਵੀ ਜੇ ਰਾਜ ਹੋਵੇ ਤੇ ਧਰਮ ਵੀ ਫੇਰ ਹੀ ਵੱਧ ਹੈ। ਅੱਜ ਨਾ ਕਈ ਵਾਰ ਆਪਾਂ ਇੱਕ ਸ਼ਬਦ ਕਹਿੰਦੇ, ਆਮ ਕਰਕੇ ਸਾਡੇ ਗਿਆਨੀ ਵੀ ਬੜਾ ਵਰਤਦੇ ਨੇ, ਕਿ ਵੇਖੋ ਜੀ ਫਲਾਨੇ ਧਰਮ ਵਿੱਚ ਇੱਕ ਸ਼ਹੀਦ, ਤੇ ਉਹਨਾਂ ਦੇ ਪੈਰੋਕਾਰ ਵੇਖੋ ਕਿੰਨੇ ਨੇ ਦੁਨੀਆਂ 'ਚ, ਅਸੀਂ ਲੱਖਾਂ ਸ਼ਹੀਦੀਆਂ ਦਿੱਤੀਆਂ ਤੇ ਸਾਡੀ ਗਿਣਤੀ ਵੇਖੋ। ਆਪਾਂ ਆਮ ਕਰਕੇ ਸ਼ਬਦ ਸੁਣਦੇ ਹਾਂ। ਹੱਥ ਜੋੜ ਕੇ ਬੇਨਤੀ, ਸਾਧ ਸੰਗਤ,
ਉਹ ਅਸਲ ਵਿੱਚ ਗਿਣਤੀ ਵਧਣ ਦਾ ਕਾਰਨ ਰਾਜ ਹੈ। ਜਿਨ੍ਹਾਂ ਦੀ ਗਿਣਤੀ ਤੇ ਜਿਨ੍ਹਾਂ ਦੇ ਪੈਰੋਕਾਰ ਅੱਜ ਪੂਰੀ ਦੁਨੀਆਂ 'ਚ ਨੇ ਨਾ, ਉਹਨਾਂ ਦਾ ਰਾਜ ਅੱਧੀ ਦੁਨੀਆਂ ਤੋਂ ਵੱਧ ਦੇਸ਼ਾਂ ਵਿੱਚ ਹੈ। ਅਗਲੇ ਇੰਡੀਆ 'ਚ ਵੀ ਰਾਜ ਕਰਕੇ ਗਏ ਨੇ। ਔਰ ਦੂਸਰੀ ਵੱਡੀ ਕੌਮ ਹੈ ਮੁਸਲਮਾਨਾਂ ਦੀ, ਉਹਨਾਂ ਤੋਂ ਬਾਅਦ ਫਿਰ ਮੁਸਲਮਾਨ ਜਿਹੜੇ, ਉਹਨਾਂ ਦੀ ਗਿਣਤੀ ਪੂਰੇ ਵਰਲਡ 'ਚ ਜ਼ਿਆਦਾ। ਕਿਉਂ? ਕਿਉਂਕਿ ਉਹਨਾਂ ਦਾ ਵੀ ਦੁਨੀਆਂ 'ਤੇ ਰਾਜ ਹੈ। ਅੱਜ ਜੇ ਤੁਸੀਂ ਮਾਣ ਨਾਲ ਜਿਉਂਦੇ ਹੋ, ਸਵੈ ਮਾਣ ਨਾਲ ਜਿਉਂਦੇ ਹੋ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤੇ ਤੁਹਾਨੂੰ ਬਾਹਰ ਸੋਨਾ ਲੱਗਾ ਨਜ਼ਰ ਆਉਂਦਾ ਹੈ, ਅੱਜ ਤੁਸੀਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਣੇ ਦਸਤਾਵੇਜ਼ ਫਰੋਲਦੇ ਹੋ, ਤੁਹਾਨੂੰ ਗੁਰਦੁਆਰਿਆਂ ਦੇ ਨਾਲ ਜਾਇਦਾਦਾਂ ਤੇ ਜ਼ਮੀਨਾਂ ਲੱਗੀਆਂ ਨਜ਼ਰ ਆਉਂਦੀਆਂ ਨੇ, ਅੱਜ ਜੇ ਸਾਡੇ ਲੰਗਰ ਚੱਲ ਰਹੇ ਨੇ, ਅੱਜ ਜੇ ਸਿੱਖ ਪੂਰੀ ਦੁਨੀਆਂ ਵਿੱਚ ਸਵੈ ਮਾਣ ਤੇ ਦ੍ਰਿੜਤਾ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਇਹ ਕੇਵਲ ਤੇ ਕੇਵਲ ਜਿਹੜਾ ਤੁਸੀਂ ਪਹਿਲੇ ਸਮੇਂ 'ਚ 80 ਸਾਲ ਰਾਜ ਕਰ ਗਏ, ਇਹ ਉਸ ਰਾਜ ਦੀ ਬਦੌਲਤ ਸਵੈ ਮਾਣ ਨਾਲ ਜੀ ਰਹੇ ਹੋ ਸਾਧ ਸੰਗਤ। ਇਸ ਕਰਕੇ ਰਾਜ ਬੜਾ ਜ਼ਰੂਰੀ ਹੁੰਦਾ। ਜਿਹਦਾ ਰਾਜ ਹੋਵੇ ਉਹ ਯਤਨ ਕਰਦਾ ਵੀ ਮੇਰਾ ਧਰਮ ਵਧੇ, ਮੇਰਾ ਧਰਮ ਫੁੱਲੇ। ਜਹਾਂਗੀਰ ਨੂੰ ਇਹੋ ਤੇ ਤਲਖੀ ਸੀ ਕਿ ਉਹ ਕਹਿੰਦਾ ਰਾਜ ਮੇਰਾ ਤੇ ਗਿਣਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਵੱਧ ਰਹੀ ਹੈ, ਗਿਣਤੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਵੱਧ ਰਹੀ ਹੈ। ਮੈਂ ਕਾਲਫ ਕਹਿੰਦਾ ਬਾਬੇ ਨਾਨਕ ਦੇ ਸਮੇਂ 2 ਕਰੋੜ ਸਿੱਖ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 5 ਕਰੋੜ ਸਿੱਖ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲਿਆ, ਵੱਡੀਆਂ ਵੱਡੀਆਂ ਬੌਲੀਆਂ ਸਰੋਵਰ ਕਾਇਮ ਕੀਤੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਨਾਲ ਜੋੜਿਆ। ਜੇ ਕੋਈ ਫਰਿਆਦੀ ਬਣ ਕੇ ਆਇਆ, ਜਾਚਕ ਬਣ ਕੇ ਆਇਆ ਤੇ ਉਹਨੂੰ ਕਦੇ ਖਾਲੀ ਨਹੀਂ ਮੋੜਿਆ, ਇਹੀ ਕਾਰਨ ਸੀ। ਪਰ ਜਦੋਂ ਉਹਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਤੇ ਇੱਕ ਕਵੀ ਲਿਖਦਾ ਨਾ, ਉਹ ਕਹਿੰਦਾ ਕਿ ਚਾਰੇ ਪਾਸੇ ਅੱਗ ਬਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਤੇ ਮੀਆਂ ਮੀਰ ਕੋ ਵੇਖਿਆ ਨਾ ਗਿਆ, ਉਹਨੇ ਕਿਹਾ ਮਹਾਰਾਜ ਇੱਕ ਹੁਕਮ ਕਰੋ, ਅੱਜ ਦਿੱਲੀ ਤੋਂ ਲਾਹੌਰ ਤੱਕ ਤੁਹਾਡੇ ਕਿੰਨੇ ਸਿੱਖ ਨੇ? ਉਹ ਮੇਰੇ ਪਾਤਸ਼ਾਹ ਦੀ ਪਾਤਸ਼ਾਹੀ ਚੱਲਦੀ ਆ। ਔਰ ਬੇਨਤੀ ਕੀਤੀ, ਮਹਾਰਾਜ ਇੱਕ ਇਸ਼ਾਰਾ ਕਰੋ, ਅਸੀਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਖੜਕਾ ਸਕਦੇ। ਉੱਥੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਕਿ ਆਪਣੇ ਹੋਸ਼ ਨੂੰ ਬਿਲਕੁਲ ਕਾਇਮ ਰੱਖਣਾ। ਦੋ ਚੀਜ਼ਾਂ ਨੇ, ਜੋਸ਼ ਤੇ ਹੋਸ਼। ਕਈਆਂ ਕੋਲ ਕੱਲਾ ਜੋਸ਼ ਹੁੰਦਾ ਹੈ ਤੇ ਕਈਆਂ ਕੋਲ ਕੱਲਾ ਹੋਸ਼ ਹੈ ਮਾਫ ਕਰਨਾ। ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੈ ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ। ਔਰ ਇਹ ਦੋਵੇਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਮਹਾਰਾਜ ਨੇ ਕਿਹਾ ਨਹੀਂ, ਹੁਣ ਬਿਲਕੁਲ ਤੁਸੀਂ ਸਬਰ ਵਿੱਚ ਰਹਿਣਾ ਤੇ ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹੇ ਸਿੱਖ। ਔਰ ਸਾਈਂ ਮੀਆਂ ਮੀਰ ਨੂੰ ਇਹ ਬਚਨ ਕੀਤੇ ਸੀ ਕਿ ਸੁਣ ਸਤਿਗੁਰਾਂ ਕਿਹਾ ਮੀਆਂ ਮੀਰ ਛੋਟੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰ ਨਾਮ ਸੇ। ਮੈਂ ਕਹਿੰਦਾ ਸਿੱਖ ਕੌਮ ਤੋਂ ਵੀ ਬਲਿਹਾਰ ਜਾਈਏ ਖਾਲਸਾ ਜੀ। ਸਮੇਂ ਦੀ ਹਕੂਮਤ ਤੱਤੀ ਤਵੀ ਤੇ ਭਾ ਕੇ ਸ਼ਹੀਦ ਕਰ ਰਹੀ ਆ ਤੇ ਸਿੱਖ ਇਸ ਸੜ ਬਲ ਰਹੀ ਲੁਕਾਈ ਤੇ ਸੜ ਬਲ ਰਹੀ ਧਰਤੀ ਨੂੰ ਠੰਡਾ ਕਰਨ ਵਾਸਤੇ ਉਹ ਜਗ੍ਹਾ ਜਗ੍ਹਾ ਤੇ ਸਾਧ ਸੰਗਤ ਜੀ ਛਬੀਲਾਂ ਲਾ ਕੇ ਸੇਵਾ ਕਰ ਰਹੇ ਨੇ। ਛਬੀਲ ਲਾਉਣੀ ਚੰਗੀ ਗੱਲ ਹੈ। ਇੱਕ ਮੈਂ ਪੂਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਆਪਣੀ ਕੌਮ 'ਚ ਜਦੋਂ ਆਪਾਂ ਸੜਕਾਂ ਤੇ ਛਬੀਲ ਲਾਉਂਦੇ ਹਾਂ ਨਾ, ਤੇ ਥੋੜ੍ਹੀ ਹਟਵੀਂ ਲਾਉਣੀ। ਤੇ ਕਦੇ ਵੀ ਆਪਾਂ ਜਦੋਂ ਅਕਸਰ ਦੇਖਦੇ ਹਾਂ ਵੀ ਟ੍ਰੈਫਿਕਾਂ ਜਾਮ ਹੁੰਦੀਆਂ ਨੇ ਲੰਬਾ ਲੰਬਾ ਸਮਾਂ, ਇਹ ਸਿਧਾਂਤ ਚੰਗਾ ਹੈ ਕਿ ਇਹਨਾਂ ਗਰਮੀ ਦੇ ਦਿਨਾਂ ਵਿੱਚ ਕੋਈ ਜਗ੍ਹਾ ਜਗ੍ਹਾ ਤੇ ਖੜ ਕੇ ਜਲ ਛੱਕ ਸਕੇ, ਆਪਣੀ ਪਿਆਸ ਦੂਰ ਕਰ ਸਕੇ। ਪਰ ਕਦੇ ਵੀ ਇਸ ਤਰੀਕੇ ਦੀ ਸਮੱਸਿਆ ਨਾ ਬਣੇ, ਇਹ ਸਾਨੂੰ ਸੜਕ ਤੋਂ ਹਟਵੀਂ ਲਗਾ ਕੇ ਵੀ ਜਿਹਨੂੰ ਲੋੜ ਹੈ ਉੱਥੇ ਜਾ ਕੇ ਛੱਕ ਸਕਦਾ ਹੈ ਪਿਆਰ ਨਾਲ। ਇਹ ਸਾਡੀ ਕੌਮ ਦੀਆਂ ਪੁਰਾਤਨ ਪਰੰਪਰਾਵਾਂ ਨੇ। ਗੁਰੂ ਕਾ ਲੰਗਰ ਹੈ, ਗੁਰੂ ਕੀਆਂ ਛਬੀਲਾਂ ਨੇ, ਤੋ ਸਿੱਖਾਂ ਨੇ ਇਹ ਸਿਧਾਂਤ ਦੁਨੀਆਂ ਦੇ ਉੱਤੇ ਕਾਇਮ ਕੀਤਾ। ਖੈਰ, ਇਹ ਮੈਂ ਤਾਂ ਬਚਨ ਕਰ ਰਿਹਾ ਸਾਧ ਸੰਗਤ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਵਿੱਚ ਇਹ ਬਚਨ ਆਇਆ ਵੀ ਉਹ ਅਕਾਲ ਪੁਰਖ ਤੇ ਗੁਰੂ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਦੁਨੀਆਂ ਤੇ ਸਦਾ ਰਹੇਗਾ। ਕਿੱਧਰ ਗਈ ਜਹਾਂਗੀਰ ਦੀ ਹਕੂਮਤ? ਕਿੱਧਰ ਗਈ ਸ਼ਾਹਜਹਾਨ ਦੀ ਹਕੂਮਤ? ਕਿੱਧਰ ਗਈ ਔਰੰਗਜ਼ੇਬ ਦੀ ਹਕੂਮਤ ਤੇ ਜਿਨ੍ਹਾਂ 17ਵੀਂ 18ਵੀਂ ਸਦੀ 'ਚ ਦੌਰ ਦੇ ਵਿੱਚ ਜ਼ੁਲਮ ਕੀਤੇ ਸਿੱਖਾਂ ਤੇ, ਉਹ ਕਿੱਧਰ ਗਏ? ਤੇ ਖਾਲਸਾ ਜੀ ਰਹਿਣੇ ਅੱਜ ਵਾਲੇ ਵੀ ਨਹੀਂ, ਨਾ ਪਹਿਲੇ ਰਹੇ, ਪਰ ਦੁਨੀਆਂ ਦੇ ਉੱਤੇ ਸਦਾ ਵਾਸਤੇ ਜੇ ਕਿਸੇ ਦੀ ਪਾਤਸ਼ਾਹੀ ਰਹੇਗੀ, ਉਹ ਕੇਵਲ ਤੇ ਕੇਵਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹੇਗੀ। ਸਾਧ ਸੰਗਤ, ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਹਰ ਜਗ੍ਹਾ

ਮਹਾਰਾਜ ਕਹਿੰਦੇ ਵੀ ਦੂਜੇ ਭਾਉ ਵਿੱਚ ਲੱਗ ਕੇ ਕਈ ਲੋਕ ਜਿਹੜੇ ਨੇ ਉਹ ਵਾਹਿਗੁਰੂ ਦੀ ਉਸ ਸੱਚੀ ਭਗਤੀ ਨੂੰ ਵਿਸਾਰ ਦਿੰਦੇ ਨੇ ਤੇ ਜੰਮਣ ਮਰਨ ਦੇ ਚੱਕਰ

0: ਪਾਤਸ਼ਾਹ ਕਹਿੰਦੇ ਇਹੋ ਜਿਹਾ ਬ੍ਰਹਮ ਸਰੂਪ ਪਰਮਾਤਮਾ ਜੋ ਜਲ ਥਲ ਧਰਤੀ ਦੇ ਤਲ ਤੇ ਹਰ ਜਗ੍ਹਾ ਤੇ ਧਰਤੀ ਆਕਾਸ਼ ਵਿੱਚ ਕਣ ਕਣ ਤੇ ਵਸਦਾ ਹੈ ਨਾ। ਮਹਾਰਾਜ ਕਹਿੰਦੇ ਨੇ ਵੀ ਜੇਕਰ ਗੁਰੂ ਦੀ ਦਿੱਤੀ ਮਤ ਕੋਲ ਹੋਵੇ ਨਾ, ਗੁਰੂ ਦੇ ਸ਼ਬਦ ਨਾਲ ਅਸੀਂ ਜੁੜੇ ਹੋਈਏ, ਗੁਰੂ ਵਾਲੇ ਬਣੇ ਹੋਈਏ, ਤੇ ਮਹਾਰਾਜ ਕਹਿੰਦੇ ਨੇ ਫੇਰ ਹੀ ਉਸ ਪਰਮਾਤਮਾ ਦੀ ਸੋਝੀ ਹੋ ਸਕਦੀ, ਤੇ ਨਹੀਂ ਤੇ ਜਿਹੜੇ ਸਾਕਤ ਬੰਦੇ ਨੇ ਉਹ ਜ਼ਿੰਦਗੀ ਰੂਪੀ ਬਾਜੀ ਸੰਸਾਰ ਤੋਂ ਹਾਰ ਕੇ ਚਲੇ ਜਾਂਦੇ ਹਨ।
1: ਸਤਿਗੁਰ ਬੰਧਨ ਤੋੜਨ ਰਾਰੇ ਬਹੁੜਨ ਗਰਭ ਮਝਾਰੀ ਜੀਓ।
0: ਤੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਮਹਾਰਾਜ ਕਹਿੰਦੇ ਪਾਤਸ਼ਾਹ ਉਹਨਾਂ ਦੇ ਸਾਰੇ ਬੰਧਨ ਜਿਹੜੇ ਮਾਇਆ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ, ਵਿਕਾਰਾਂ ਦੇ ਬੰਧਨ ਇਹਨਾਂ ਨੂੰ ਤੋੜ ਦਿੰਦੇ ਨੇ, ਤੇ ਦੁਬਾਰਾ ਗਰਭ ਵਿੱਚ ਨਹੀਂ ਆਉਣ ਦਿੰਦੇ, ਭਾਵ ਕੇ ਜੰਮਣ ਮਰਨਾ ਖਤਮ ਹੋ ਜਾਂਦਾ।

0: ਤੇ ਫੇਰ ਗੁਰੂ ਸ਼ਬਦ ਨਾਲ ਜੁੜ ਕੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਗਿਆਨ ਹੈ ਰਤਨਾਂ ਦੇ ਸਮਾਨ, ਉਹ ਫੇਰ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਸਦਾ ਲਈ ਇਹ ਜਿਹੜਾ ਜੀਵਨ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੈਂਦੇ ਨੇ। ਸੋ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹ ਬੜੇ ਪਿਆਰੇ ਬਚਨ ਕਹੇ ਨੇ। ਜੋ ਅਸਥਾਨ ਦੀ ਸਾਧ ਸੰਗਤ ਜੀ ਮਰਜ਼ਾਦਾ ਹੈ, ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ, ਹੁਣ ਆਪਾਂ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
1: ਲਖਣ ਮਹੱਲਾ ਪੰਜਵਾ,
0: ਇਹ ਦੱਖਣ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਤੇ ਉਸ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ।
1: ਦੇਖਣ ਕੂ ਮੁਸਤਾਕ ਮੁਖ ਕਦੇਹਾ ਤਉ ਧਣੀ।
0: ਮੁਸਤਾਕ ਦਾ ਅਰਥ ਹੁੰਦਾ ਉਤਾਵਲਾ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਮੈਂ ਤੇਰਾ ਮੁਖ ਵੇਖਣ ਲਈ, ਤੇਰੇ ਦਰਸ਼ਨ ਕਰਨ ਵਾਸਤੇ ਬਹੁਤ ਉਤਾਵਲਾ ਹਾਂ।
1: ਹਿਰਦਾ ਕਿਤਾ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ।
0: ਤੋ ਮੈਂ ਤੇਰੇ ਦੀਦਾਰ ਕਰਕੇ ਹੀ ਮੇਰੇ ਅੰਦਰ ਦੀ ਭੁੱਖ ਜਿਹੜੀ ਹੈ ਨਾ ਇਹ ਖਤਮ ਹੋ ਸਕਦੀ ਹੈ। ਜਿਹੜੀ ਮੇਰੇ ਅੰਦਰ ਮਾਇਆ ਦੀ ਜਾਂ ਕਹਿ ਲਓ ਵਕਾਰਾਂ ਦੀ ਜਾਂ ਸਤਿਗੁਰੂ ਦੇ ਸ਼ਬਦ ਤੋਂ ਟੁੱਟ ਕੇ ਜਿਹੜੇ ਐਬ ਮੇਰੇ ਤੇ ਭਾਰੀ ਪਏ ਨੇ ਨਾ, ਇਹਨਾਂ ਤੋਂ ਮੁਕਤੀ ਮੈਨੂੰ ਤਾਂ ਹੀ ਮਿਲ ਸਕਦੀ ਵੀ ਜੇ ਮੈਂ ਤੇਰੇ ਦੀਦਾਰ ਕਰ ਲਵਾਂ। ਤੇ ਜਿਹੜਾ ਤੇਰੇ ਨਾਲ ਨਹੀਂ ਜੁੜਿਆ ਪਾਤਸ਼ਾਹ, ਤੇਰੇ ਸ਼ਬਦ ਨਾਲ ਨਹੀਂ ਜੁੜਿਆ, ਉਹ ਸੰਸਾਰ ਤੇ ਭਰਮਦਾ ਰਹਿੰਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸ਼ਬਦ ਵਿੱਚ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ।
1: ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੇ।
0: ਪਾਤਸ਼ਾਹ ਕਹਿੰਦੇ ਨੇ ਵੀ ਮੇਰੇ ਦੁੱਖ ਨੂੰ ਹੇ ਅਕਾਲ ਪੁਰਖ ਪਰਮਾਤਮਾ ਤੂੰ ਜਾਣਦਾ ਹੈ। ਦੁੱਖ ਕਿਹੜਾ ਸਭ ਤੋਂ ਵੱਡਾ? ਸ਼ਬਦ ਨਾਲੋਂ ਟੁੱਟ ਕੇ ਦੁਨੀਆਂ ਤੇ ਦੁੱਖੀ ਦੁੱਖ ਹੈ ਸਾਧ ਸੰਗਤ, ਬਾਣੀ ਨਾਲੋਂ ਟੁੱਟ ਕੇ ਦੁੱਖੀ ਦੁੱਖ ਨੇ, ਯਾਦ ਰੱਖਿਓ। ਆਹ ਦੁਨਿਆਵੀ ਜਿਹੜੇ ਦੁੱਖ ਨੇ ਨਾ, ਇਹਨਾਂ ਨੂੰ ਬਾਣੀ ਦੇ ਵਿੱਚ ਦੁੱਖ ਨਹੀਂ ਕਿਹਾ, ਇਹਨਾਂ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ 'ਚ ਦਾਤ ਕਹਿ ਕੇ ਵੀ ਸੰਬੋਧਨ ਕੀਤਾ। ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਤੋ ਸਾਧ ਸੰਗਤ, ਮਹਾਰਾਜ ਕਹਿੰਦੇ ਜਿਹੜਾ ਵੱਡਾ ਦੁੱਖ ਹੈ ਨਾ ਜੰਮਣ ਮਰਨ ਦਾ, ਜਿਹੜਾ ਵੱਡਾ ਦੁੱਖ ਹੈ ਵਕਾਰਾਂ ਦਾ, ਪਾਤਸ਼ਾਹ ਕਹਿੰਦੇ ਇਹ ਤੇਰੇ ਨਾਲ ਜੁੜ ਕੇ ਇਸ ਦੁੱਖ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ।
1: ਜਾਣਾ ਲੱਖ ਭਵੇ ਪ੍ਰੀ ਦਿਖੰਦੋ ਤਾਂ ਜੀਵ ਸਾ।
0: ਭਾਵੇਂ ਲੱਖ ਤਰੀਕਿਆਂ ਨਾਲ ਮੈਂ ਜਾਣਦਾ ਹੋਵਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵਾਰ ਵਾਰ ਇਹ ਮਹਿਸੂਸ ਕਰਦਾ ਹੋਵਾਂ, ਜਾਣਦਾ ਹੋਵਾਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮੇਰੇ ਦੁੱਖ ਦੂਰ ਕਰ ਸਕਦਾ, ਪਰ ਮਹਾਰਾਜ ਜਿੰਨਾ ਚਿਰ ਮੈਂ ਤੇਰੇ ਦੀਦਾਰ ਨਹੀਂ ਕਰਦਾ, ਪਾਤਸ਼ਾਹ ਕਹਿੰਦੇ ਉਹਨਾਂ ਚਿਰ ਮੈਂ ਜਿਉਂਦਾ ਨਹੀਂ। ਅਸਲ ਚ ਮੈਂ ਤੇਰੇ ਦੀਦਾਰ ਕਰਕੇ ਤੇਰੇ ਸ਼ਬਦ ਨਾਲ ਜੁੜ ਕੇ, ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਗੁਰੂ ਦੇ ਦਰਸ਼ਨ ਇੱਕ ਦੁਨਿਆਵੀ ਜਿਹੜੇ ਆਪਾਂ ਰੋਜ਼ ਕਰਦੇ ਹਾਂ, ਤੇ ਇੱਕ ਗੁਰੂ ਦੇ ਦਰਸ਼ਨ ਬਾਣੀ ਪੜ੍ਹ ਕੇ ਨੇ ਸਾਧ ਸੰਗਤ, ਨਿਤਨੇਮ ਕਰਦੇ ਹਾਂ ਜਦੋਂ ਅੰਮ੍ਰਿਤ ਵੇਲੇ, ਤੇ ਸਮਝੋ ਵੀ ਅਸੀਂ ਗੁਰੂ ਦੇ ਦੀਦਾਰ ਕਰ ਰਹੇ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੇਰੇ ਦੀਦਾਰ ਕਰਕੇ ਹੀ ਜੀਂਦਾ ਹਾਂ।
1: ਮਹੱਲਾ ਪੰਜਵਾ,
0: ਫਿਰ ਤੀਸਰੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਉਂ ਬਖਸ਼ਿਸ਼ ਕਰਦੇ ਹਨ।
1: ਤਹਿੰਦੀ ਜਾਏ ਕਰਾਰ ਵਾਹਨ ਵਹਿੰਦੇ ਮੈਂ ਡਿੱਠਿਆ।
0: ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਸਾਰ ਰੂਪੀ ਨਦੀ ਹੈ ਨਾ, ਇਹਦੇ ਕੰਢੇ ਜਿਹੜੇ ਹੌਲੀ ਹੌਲੀ ਢਹਿੰਦੇ ਜਾ ਰਹੇ ਹਨ, ਭਾਵ ਇਹ ਜ਼ਿੰਦਗੀ ਜਿਹੜੀ ਹੈ ਇਹ ਬਤੀਤ ਹੁੰਦੀ ਜਾ ਰਹੀ ਹੈ।
1: ਸਹੀ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ।
0: ਤੇ ਇਹ ਜਿਹੜੇ ਕੰਢੇ ਢਹਿ ਰਹੇ ਨੇ, ਭਾਵ ਜਿਹੜੇ ਜੀਵ ਬੰਧਨਾਂ ਦੇ ਵਿੱਚ ਵਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜਿਹੜੀ ਗੁਰੂ ਸ਼ਬਦ ਤੋਂ ਟੁੱਟ ਕੇ ਤੇ ਵਕਾਰਾਂ 'ਚ ਪੈ ਕੇ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਵਕਾਰਾਂ ਵਿੱਚ ਦਰੜੇ ਗਏ ਹਨ, ਪਰ ਵਕਾਰਾਂ ਤੋਂ ਬਚਣਗੇ ਉਹ, ਬਰਿਆਈਆਂ ਤੋਂ ਬਚਣਗੇ ਉਹ ਜਿਹੜੇ ਤੇਰੇ ਸ਼ਬਦ ਨਾਲ ਜੁੜੇ ਨੇ। ਸੇਈ ਰਹੇ ਅਮਾਨ ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਗਈ, ਜਿਹੜੇ ਸਤਿਗੁਰੂ ਨਾਲ ਜੁੜ ਗਏ ਨਾ, महाराज सच्चे पातशाह कहिंदे ओही वकारां तों बच सकदे हन।
1: पौड़ी
0: ते पौड़ी छंद विच महाराज इउं समझा रहे हन,
1: जिस जन तेरी भुख है तिस दुख ना व्यापै।
0: महाराज जिन्नूं तेरे नाम दी भुख है, तेरी बाणी दी भुख, ओनूं दुनिया ते कोई दुख व्याप ही नहीं सकदा।
1: जिन जन गुरमुख बुझिया सो चौह कुंडी जापै।
0: ते जिन्हां ने तेरे नाल जुड़ के जिन्हां दे मुख गुरु वल हो गए, महाराज सच्चे पातशाह कहिंदे ने ओ असल दे विच फिर इस संसार ते प्रसिद्ध हो गए हन, उन्हां दा जस दुनिया दे उत्ते फैल गया है।
1: जो नर उसकी सारणी परै तिस कंबह पापा।
0: ते जेड़ा एहो जे परमात्मा दी शरण विच पैंदा ना, पाप ओदे नेड़े आउण तों वी कंबदा है, भाव के डरदा है। पाप केड़ा? वकार, चुगली, निंदिया, ईरखा, काम, क्रोध, लोभ, मोह, जेड़े तेरी शरण विच पै जांदे ने ना महाराज, वड्डे वड्डे दोख, वड्डे वड्डे पाप, वकार, बंधन, ए फिर तेरे सिख दे नेड़े आउण तों वी कंबदे हन।
1: जन्म जन्म की मल उतरै गुर धूड़ी नापै।
0: ते जेड़ा तेरी धूड़ी विच इशनान कर लैंदा ना, भाव के शब्द नाल सांझ पा लैंदा, महाराज सच्चे पातशाह कहिंदे ओदी जन्मां जन्मांतरां दी मैल दूर हो जांदी है।
1: जिन हर भाणा मन्निया तिस सोग ना संतापै।
0: ते जेड़ा तेरे भाणे, तेरे हुक्म, तेरी रजा विच रहिंदा है, ओनू किसे किस्म दा सोग जेड़ा ओ व्याप नहीं सकदा।
1: हर जीओ तू सबना का मित है, सब जान है आपै।
0: हे परमात्मा अकाल पुरख वाहिगुरु, तू सब दा मददगार, सब दा मित्र है, ते आप ही सारा जानदा अपने सेवका बारे।
1: ऐसी सुभा जना की जे वड हर प्रताप।
0: तेरा बहुत वड्डा प्रताप है, ते उस प्रताप नू महसूस कौन करदा है जेड़ा तेरे नाल जुड़िया, तेरी बाणी, तेरे शब्द नाल जुड़िया है। ते उन्हां दी जिहड़ी सोभा महाराज सच्चे पातशाह कहिंदे ओह वी वड्डी हो जांदी है।
1: सब अंतर जानवर ताया हर जान ते जापै।
0: ओ संसार ते घट घट विच वरत रिहा है, ते जिहड़े हरी दे जन ने ओह इस गल नू समझदे हन। सो साध संगत, यह महाराज सच्चे पातशाह दा पवित्र बचन सी। अज श्री आनंदपुर साहब जी दा स्थापना दिवस भी है, और 19 जून 1665 ईस्वी नूं धन गुरु तेग बहादुर साहब महाराज सच्चे पातशाह जी ने कहलूर में बांधियो आन आनंदपुर गांव। महाराज बांग्लादेश दा दौरा करदे हुए जदों कहलूर रियासत विच गए, ते साध संगत राणी चंपा उहदा जिहड़ा पति सी साध संगत राजा दीप चंद उह चढ़ाई कर जांदा है। दीप चंद दा पिता तारा चंद उहनूं गुरु तेग बहादुर साहब दे पिता धन गुरु हरगोबिंद साहब महाराज ग्वालियर दे विच्चों रिहा कराउंदे ने। संबंध चंगे सी, महाराज ने राणी नूं धीरज दिता, ते जिहड़ी राणी सी उहने बेनती कीती पातशाह कोई इस इलाके विच नगर वसाओ। महाराज ने कहा नगर वसावांगे, पर ओ जिहड़ा नगर है ओह असीं फ्री नहीं, ओह धरती मुल लै के वसावांगे। बाबा बुढ़ा साहब दी अंश बंश विच्चों भाई गुरदित्ता जी ने अरदास कीती, और महाराज ने उस नगर की मोड़ी गड्डी चक नानकी तो आनंदपुर साहब नाम पिया, और उस आनंदपुर साहब के स्थापना दिहाड़े दियां भी सारिया संगतां नूं बहुत बहुत बधाइया। सतगुरु जी कृपा करन, बाणी की विचार करदियां होईयां भुल्लां की खेमा बख्शिश करनी। धन गुरु ग्रंथ साहब महाराज जी का कोटान कोट धनवाद शुक्र, श्रोमणी गुरद्वारा प्रबंधक कमेटी के समुचे प्रबंध का, मानयोग सिंह साहबान जी का बहुत बहुत धनवाद। आओ शब्द दियां आखरी पंक्तियां पढ़ के फिर आपां सत्कार सहित फतेह बुलावांगे जी।
1: ऐसी सुभा जनां की जे वड़ा

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ, ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿੰਗ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

ਵਿੱਚ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 4037014947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

0: ਤੁਹਾਡੇ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਇ ਕੀ ਵੱਡ ਵੱਡਾ ਡਿਠਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੀ ਰੀਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਇ ਨਾ ਜਾਣੈ ਤੇਰਾ ਕੀਤਾ ਕੇ ਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀ ਠਾ ਕੇ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਈ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਮਣ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਈ ਤੂੰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ
पंक जो मोह पग नहीं चालै, हम देखा तह डूबी आले। मन एक न चेतस मूढ़ मना, हर बिसरत तेरे गुण गलया। रहाओ ना हाओ जति सती नहीं पढ़िया, मूर्ख मुगदा जन्म पाया। प्रणवत नानक तिन की सरणा, जिन तू नाही विसरिया। आसा महला पंजवा, भई परापत मानुख देहुरिया। गोबिंद मिलन की एह तेरी बरिया, अवर काज तेरै कितै न काम। मिल साध संगत भज केवल नाम, सरंजाम लाग भवजल तरन कै। जन्म वृथा जात रंग माया कै, रहाओ जप।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ

ਕਰਜ ਸਭ ਸਵਾਰਣਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹੇ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੁ ਸੰਤ।

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਤਿਆਂ ਹੱਠੀਆਂ ਜਾਪੀਆਂ ਤਪੀਆਂ, ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲ

ਸੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ।

ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ

ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ। ਨਾਨਕ ਨਾਮ ਚੜ੍ਹਦੀ ਕਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੀ, ਪ੍ਰੇਮ ਭਗਤ ਆਪਣੋ ਨਾਮ ਦੀ ਜੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕਹਿ ਜਿਤ ਤੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਬਸੰਤ ਸਵਰਗ ਲੋਕਹਿ ਜਿਤ ਤੇ ਪ੍ਰਿਥਵੀ ਨਵ ਖੰਡਣ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਕੌਤਕ ਕੋਡ ਤਮਾਸਿਆ ਚਿਤ ਨ ਆਵਸ ਨਾ

पौड़ी महापयान उद्यान नगर कर मान्या झूठ समगरी पेख

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 'ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, 2nd floor, ਯੂਨਿਟ ਨੰਬਰ 3210, 4310, 104 ਐਵੀਨਿਊ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-90